0: ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ। ਆਓ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਅੱਜ ਦਾ ਜੋ ਅਲਾਹੀ ਵਿਚਾਰ ਹੈ, ਸੰਦੇਸ਼ ਹੈ, ਉਹ ਸਰਵਣ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਵਿਚਾਰਾਂ ਕਰਾਂਗੇ ਅਤੇ ਵਰਤਮਾਨ ਸਮੱਸਿਆਵਾਂ, ਸਿੱਖ ਸਮੱਸਿਆਵਾਂ 'ਤੇ ਵੀ ਵਿਚਾਰ ਕਰਾਂਗੇ। ਸਭ ਤੋਂ ਪਹਿਲਾਂ ਸ਼ਬਦ ਕਰ ਸਰਵਣ ਕਰਦੇ ਹਾਂ ਇਹ ਅਲਾਹੀ ਸੰਦੇਸ਼।

0: प्रोग्राम का ये हिस्सा तुहाडे तक रियो बैंकुएट हॉल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम, बर्थडे पार्टी जां होर फंक्शन संबंधी हाल बुक करन दी जानकारी लैण लई तुसी रियो बैंकुएट हॉल नू 403-633-2000 यानी 403-633-2000 ते संपर्क कर सकते हो। रियो बैंकुएट हॉल दा पता है यूनिट नंबर 2850 होपवेल प्लेस नॉर्थ ईस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा, ए सिद्धा सरकार नू बिल करते ने। होर जानकारी लई कॉल करो 825-760-0983 825-760-0983। प्रोग्राम दा ए हिस्सा ABM कॉलेज दे सहयोग नाल पहुंचाया जा रहा है। ABM कॉलेज विच किसे भी तरह दे हेल्थ प्रोग्राम्स, बिजनेस या IT प्रोग्राम्स दी जानकारी लैन लई कॉल करो 403-719-4300 403-719-4300। होर जानकारी लई साडी वेबसाइट abmcollege.com ते विजिट करो।
2: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह ढिल्लों होरां दे सहयोग नाल पहुंचाया जा रहा है। इना दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह ढिल्लों होरां दा पता नोट करो, यूनिट नंबर 144 3670 63 Avenue नॉर्थ ईस्ट कैलगरी।
0: पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
3: तुहाडी सेवा दे विच हाजिर आपां प्रोग्राम सर्वण कर रहे सी। प्रोग्राम दे उस हिस्से दे विच भाई साहब भाई पॉल सेठी जी ने फोन किया, कुछ सवाल उन्हां दी एक गल जिहड़ी सी कि गुरु नानक पातशाह इंसानियत की गल करते, इंसान के धर्म की गल करते। वाकई जदों गुरु साहब या भगत साहिबान यह कहते हैं ना को हिंदू ना मुसलमान, अल्लाह राम के पिंड भरा, तो इसका मतलब ये आ कि वह किसी धर्म की किसी को नगेट नहीं कर रहे, किसी को प्रमोट नहीं कर रहे, गुणा की प्रमोशन की गल कर रहे ने इंसानियत की, जिस दे विच चंगे गुणा की होंद होवे, पाओ दैवी गुणा की रब्बी गुणा की, ते ओ सारे गुण गुरु साहिब ने मंगलाचरण दे विच जिसनों आपां मूल मंत्र भी कहिंदे आ रहत मर्यादा के मुताबक बयान कीते गए कि अकाल पुरख के किहड़े किहड़े गुण ने, ते उन्हां गुणा नूं मनुख ने किवें धारण करना है, ਤੇ ਫਿਰ ਉਸਨੇ ਆਪਣੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ ਇਹਨਾਂ ਦੈਵੀ ਗੁਣਾਂ ਨੂੰ ਆਪਣੇ ਅੰਦਰ ਵਸਾਉਣਾ ਹੈ, ਤੇ ਜਿਸ ਦੇ ਨਾਲ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਉਹਨਾਂ ਔਗੁਣਾਂ ਤੇ ਕਾਬੂ ਕਰਨਾ ਹੈ, ਉਹਨਾਂ ਨੂੰ ਭਜਾ ਦੇਣਾ। ਆਪਾਂ ਬੰਦੇ ਦੀ ਗੱਲ ਕਰਦੇ ਹਾਂ, ਬੰਦਾ ਕੌਣ ਹੈ? ਮਨੁੱਖ, ਜਿਸ ਮਨੁੱਖਤਾ ਦੀ ਗੱਲ ਗੁਰੂ ਸਾਹਿਬ ਨੇ ਕੀਤੀ, ਗੁਰੂ ਸਾਹਿਬ ਕਹਿੰਦੇ ਆ ਮਨੁੱਖ ਕਬੀਰ ਸਾਹਿਬ ਦਾ ਆਪਾਂ ਸ਼ਬਦ ਕਹਿੰਦੇ ਹਾਂ, ਜਦੋਂ ਆਲਮੀ ਇਨਸਾਨੀਅਤ ਦੀ ਗੱਲ, ਬਰਾਬਰੀ ਦੀ ਗੱਲ ਕਰਦੇ ਨੇ, ਕੌਣ ਚੰਗਾ ਹੈ ਕੌਣ ਮਾੜਾ ਹੈ ਇਸ ਦਾ ਤੇ ਕੋਈ ਫਰਕ ਹੀ ਨਹੀਂ ਪੈਦਾ ਕਰ ਸਕਦਾ, ਕਿਉਂਕਿ ਸਾਰੇ ਹੀ, ਸਾਰੀ ਹੀ ਉਤਪਤੀ ਜਿਹੜੀ ਆ, ਸਾਰਾ ਹੀ ਜੀਵਨ ਜਿਹੜਾ ਹੈ, ਖਾਸ ਕਰ ਮਨੁੱਖ ਜਿਹੜੇ ਨੇ, ਉਸ ਅਕਾਲ ਪੁਰਖ ਦੀ ਰੋਸ਼ਨੀ ਭਾਵ ਉਸ ਦੀ ਕੁਦਰਤ ਦਾ ਕਾਰਨਾਮਾ ਹੈ, ਉਸ ਦੀ ਕੁਦਰਤ ਦੀ ਪ੍ਰਤੀਕਿਰਿਆ ਹੈ। ਤਾਂ ਫਿਰ ਇਹ ਕੌਣ ਕਹਿ ਸਕਦਾ ਹੈ ਕਿ ਮਾੜਾ ਕੌਣ ਹੈ ਚੰਗਾ ਕੌਣ ਹੈ? ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਉਹ ਮੰਦੇ। ਜੇ ਸਾਰਾ ਹੀ ਸੰਸਾਰ ਉਸ ਅਕਾਲ ਪੁਰਖ ਦੇ ਇੱਕ ਨੂਰ ਤੋਂ, ਉਸਦੀ ਇੱਕ ਕੁਦਰਤ ਨੇ ਹੀ, ਉਹੀ ਕੁਦਰਤ, ਤੂੰ ਅਚਰਜ ਕੁਦਰਤ ਤੇਰੀ ਬਿਸਮਾ, ਇਸੇ ਕੁਦਰਤ ਦੀ ਕ੍ਰੀਏਸ਼ਨ ਨੇ, ਅਸੀਂ ਕਹਿੰਦੇ ਰੈਵੋਲਿਊਸ਼ਨ ਦੀ ਗੱਲ, ਕਿਉਂਕਿ ਅਕਾਲ ਪੁਰਖ ਦੀ ਕੁਦਰਤ ਨੇ ਹੀ ਕ੍ਰੀਏਟ ਕੀਤਾ ਸਾਰਾ ਕੁਛ, ਭਾਵ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਸਾਰਾ ਕੁਛ ਆਇਆ, ਬੰਦੇ ਵੀ ਆਏ। ਤੇ ਫਿਰ ਮਾੜਾ ਕੌਣ ਹੈ? ਉਹ ਭਲੇ ਇੱਕੋ ਬੰਦੇ, ਇਹ ਕੋਈ ਡਿਫਰੈਂਸ ਨਹੀਂ ਕਰ ਸਕਦਾ। ਤੇ ਇਸੇ ਸ਼ਬਦ ਦੇ ਵਿੱਚ ਉਹ ਅਕਾਲ ਪੁਰਖ ਦੇ ਉਸ ਹਸਤੀ ਦਾ ਜਦੋਂ ਜ਼ਿਕਰ ਕਰਦੇ ਨੇ, ਲੋਗਾ ਭਰਮ ਨਾ ਭੁੱਲੋ ਭਾਈ, ਖਾਲਿਕ ਖਲਕ, ਖਲਕ ਮੈਂ ਖਾਲਕ ਪੂਰ ਰਿਹਾ ਸਰ ਉਠਾਈ, ਹੈ ਲੋਕੋ ਕਿਸੇ ਭਰਮ ਵਿੱਚ ਨਾ ਰਹੋ ਕਿ ਉਹ ਕੋਈ ਵੱਖਰਾ ਹੈ, ਕਿਤੇ ਵੱਖਰੇ ਸੱਤਵੇਂ ਅਸਮਾਨ ਤੇ ਬੈਠਾ ਹੈ, ਕਿਤੇ ਕਿਸੇ ਸ਼ਾਮ ਦੀ ਮੂਰਤ ਦੇ ਵਿੱਚ ਨਹੀਂ। ਖਾਲਕ ਜਿਹੜਾ ਹੈ, ਖਲਕਤ ਦੇ ਵਿੱਚ ਪਾਓ, ਆਮ ਲੋਕਾਂ ਦੇ ਵਿੱਚ ਵਿਚਰ ਰਿਹਾ ਹੈ, ਤੇ ਖਲਕਤ ਸਾਰੀ ਖਾਲਕ ਦੇ ਵਿੱਚ ਹੈ, ਤੇ ਖਾਲਕ ਦੀ ਜਿਹੜੀ ਬਰਕਤ ਹੈ, ਖਾਲਕ ਦੇ ਜਿਹੜੀ ਹੋਂਦ ਹੈ, ਹਰ ਥਾਂ ਬਰਾਬਰ ਹੈ, ਹਰ ਥਾਂ ਪੂਰਾ ਵਰਤ ਰਿਹਾ ਹੈ। ਓਮਨੀ ਪ੍ਰੈਜੈਂਟ ਹੈ, ਓਮਨੀ ਪੋਟੈਂਟ ਹੈ, ਓਮਨੀ ਯਾਨੀ ਕਿ ਹਰ ਥਾਂ ਮੌਜੂਦ ਹੈ, ਹਰ ਕੰਮ ਉਹਦੇ ਬਸ ਚ, ਓਮਨੀ ਸੈਂਟ ਹੈ, ਤੇ ਸਭ ਕੁਛ ਉਹੀ ਜਾਣਦਾ ਹੈ। ਹੁਣ ਇਸੇ ਸ਼ਬਦ ਦੇ ਵਿੱਚ, ਕਿਉਂਕਿ ਉਹ ਨਾਲ ਹੀ ਕਹਿ ਰਹੇ ਨੇ, ਮਾਟੀ ਏਕ ਅਨੇਕ ਭਾਂਤ ਭਾਂਤ ਕਰ ਸਾਜੀ ਸਾਜਣ ਹਾਰੇ, ਇੱਕੋ ਮਿੱਟੀ ਪਾਓ, ਇੱਕੋ ਜਿਹਾ ਮਟੀਰੀਅਲ ਹੈ, ਇੱਕੋ ਜਿਹੀਆਂ ਤਾਤਾਂ ਨੇ, ਭਾਵੇਂ ਉਸਨੂੰ ਆਪਾਂ ਪੰਜ ਤੱਤ ਕਹਿ ਦਈਏ, ਉਸ ਨੂੰ ਅਲੱਗ ਅਲੱਗ ਤਰੀਕੇ ਦੇ ਨਾਲ ਉਸ ਸਾਜਣ ਹਾਰ ਨੇ, ਉਸ ਦੀ ਕੁਦਰਤ ਨੇ, ਉਸਦੇ ਹੁਕਮ ਨੇ ਸਾਜਿਆ ਹੈ। ਮਾਟੀ ਏਕ ਅਨੇਕ ਭਾਂਤ ਭਾਂਤ ਕਰ ਸਾਜੀ ਸਾਜਣ ਹਾਰੇ, ਨਾ ਕੁਛ ਪਹੁੰਚ ਮਾਟੀ ਕੇ ਭਾਂਡੇ, ਨਾ ਕੁਛ ਪਹੁੰਚ ਕੁਮਾਰੇ, ਨਾ ਉਹ ਜਿਹੜੇ ਬਰਤਨ ਤਿਆਰ ਕੀਤੇ ਗਏ, ਉਹ ਇਨਸਾਨ ਤਿਆਰ ਕੀਤੇ ਗਏ, ਉਹ ਮਨੁੱਖ ਤਿਆਰ ਕੀਤੇ ਗਏ, ਬੰਦੇ ਤਿਆਰ ਕੀਤੇ ਗਏ, ਨਾ ਉਹਨਾਂ ਨੂੰ ਸਮਝਿਆ ਜਾ ਸਕਦਾ ਹੈ, ਤੇ ਨਾ ਉਸ ਕੁਮਾਰ ਨੂੰ, ਉਸ ਮਾਲਕ ਨੂੰ ਜਿਸਨੇ ਉਸਨੂੰ ਬਣਾਇਆ ਹੈ। ਤੇ ਇੱਥੇ ਹੀ ਇਸੇ ਸ਼ਬਦ ਦੇ ਵਿੱਚ ਕਬੀਰ ਸਾਹਿਬ ਕਹਿੰਦੇ ਨੇ, ਹੁਕਮ ਪਛਾਣੇ, ਕਿਉਂਕਿ ਉਹ ਕਹਿੰਦਾ ਸਭ ਨੇ ਸਾਚਾ ਇੱਕੋ ਸੋਈ, ਇਸਕਾ ਕੀ ਆ ਸਭ ਕੁਛ, ਉਹ ਸਾਰਿਆਂ ਵਿੱਚ ਇੱਕੋ ਹੀ ਉਹ ਸੱਚਾ ਮਾਲਕ, ਉਹ ਸੱਚਾ ਅਕਾਲ ਪੁਰਖ, ਉਹ ਸੱਚੀ ਜੋਤ ਪ੍ਰਕਾਸ਼ਮਾਨ ਹੈ, ਤੇ ਉਹੀ ਸਭ ਕੁਛ ਕਰਨ ਦੇ ਸਮਰੱਥ ਹੈ। ਤੇ ਫਿਰ ਅੱਗੇ ਕਹਿੰਦੇ ਹੁਕਮ ਪਛਾਣੇ ਸੋ ਇੱਕੋ ਜਾਣੇ। ਹੁਣ ਬੰਦਾ ਕੌਣ ਹੈ? ਸਿਰਜਣ ਹਾਰ ਨੇ ਤਾਂ ਸਾਰਿਆਂ ਨੂੰ ਸਿਰਜਿਆ, ਪਰ ਸਹੀ ਮੈਨੇ ਚ ਇਨਸਾਨ ਕੌਣ ਹੈ? ਹੁਕਮ ਪਛਾਣੇ ਸੋ ਇੱਕੋ ਜਾਣੇ, ਬੰਦਾ ਕਹੀਏ ਸੋਈ। ਉਹ ਵਿਅਕਤੀ ਜਿਹੜਾ ਉਸ ਦੇ ਲਾਜ ਆਫ ਕਾਸਮਾਸ ਨੂੰ, ਜਿਹੜੇ ਇਸ ਹੁਕਮ ਨੂੰ ਸਮਝ ਸਕਦਾ ਹੈ, ਤੇ ਫਿਰ ਨਾਲ ਸਾਰੇ ਹੀ ਹਲਕਤ ਨੂੰ ਇੱਕੋ ਹੀ ਸਮਝਦਾ। ਅਸਲ ਚ ਬੰਦਾ ਉਹੀ ਹੈ, ਅਸਲ ਚ ਮਨੁੱਖ ਉਹੀ ਹੈ, ਉਸ ਤੋਂ ਇਲਾਵਾ ਕੋਈ ਮਨੁੱਖ ਨਹੀਂ। ਤੇ ਇਸੇ ਕਰਕੇ ਜਦੋਂ ਆਪਾਂ ਹੁਣ ਬੰਦਾ ਜਿਹੜਾ ਹੈ, ਸਭ ਮੈਂ ਸਾਚਾ ਇੱਕੋ ਸੋਈ, ਜਿਹੜਾ ਉਸਨੂੰ ਪਛਾਣਦਾ ਹੈ, ਹੁਕਮ ਪਛਾਣੇ ਸੋ ਇੱਕੋ ਜਾਣੇ, ਬੰਦਾ ਕਹੀਏ ਸੋਈ, ਉਹ ਵਿਅਕਤੀ ਹੁਕਮ ਦੀ ਪਛਾਣ ਕਿਸ ਨੂੰ ਹੋਏਗੀ? ਉਹ ਜਿਹੜਾ ਅੰਦਰੋਂ ਬਾਹਰੋਂ ਹੋਏਗਾ, ਇੱਕ ਹੋਏਗਾ, ਦੋਗਲਾ ਨਹੀਂ। ਬਾਬਾ ਫਰੀਦ ਜੀ ਕਹਿੰਦੇ ਆ, ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ, ਜਿਨ ਮਨ ਹੋਰ ਹੋਰ ਸਕਾਢੇ ਕੱਚਿਆ। ਜਿਸ ਵਿਅਕਤੀ ਨੂੰ ਅੰਦਰੋਂ ਉਸ ਦੀ ਪ੍ਰਾਪਤੀ ਦੀ, ਉਸ ਇਨਸਾਨੀਅਤ ਨਾਲ, ਉਸ ਕ੍ਰੀਏਟਰ ਨਾਲ ਤੇ ਉਸਦੀ ਕ੍ਰੀਏਸ਼ਨ ਦੇ ਨਾਲ ਅੰਦਰੋਂ ਪਿਆਰ ਹੈ, ਉਹੀ ਦਿਲੋਂ ਮੁਹੱਬਤ ਜਿੰਨਾ ਸਹੀ ਸੱਚਿਆ, ਉਹੀ ਸੱਚੇ ਨੇ, ਉਹੀ ਉਸ ਸੱਚ ਦੇ ਸਚਿਆਰੇ ਨੇ। ਜੇ ਸਚਿਆਰੇ ਦੀ ਗੱਲ ਗੁਰੂ ਸਾਹਿਬ ਕਹਿ ਰਹੇ ਹੋ ਨਾ, ਕਿਵ ਸਚਿਆਰਾ ਹੋਈ ਹੈ ਕਿ ਪੂਰਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ, ਜਿਨ ਮਨ ਹੋਰ ਸੁਖ ਹੋਰ ਸੋ ਕਾਢੇ ਕੱਚਿਆ। ਉਹ ਤਾਂ ਕੱਚੇ ਨੇ, ਉਹਨਾਂ ਦੀ ਤਾਂ ਕੋਈ ਹੋਣ ਦੀ ਨਹੀਂ ਆ, ਕਿਉਂਕਿ ਕੰਪੈਰੀਜ਼ਨ ਨਾਲ ਨਾਲ ਚੱਲ ਰਿਹਾ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਉਹ ਲੋਕ ਜਿਹੜੇ ਉਸ ਅਕਾਲ ਪੁਰਖ ਦੇ ਇਸ਼ਕ ਦੇ ਵਿੱਚ ਰੱਤੇ ਹੋਏ ਨੇ, ਜਿਹਨਾਂ ਨੂੰ ਇਨਸਾਨੀਅਤ ਦਾ ਇਨਸਾਨ ਕਿਹਾ ਜਾਂਦਾ, ਜਿਹਨਾਂ ਨੂੰ ਇਨਸਾਨੀਅਤ ਦਾ ਦੀਦਾਰ ਹੈ, ਉਸ ਦੇ ਪ੍ਰੇਮ ਦਾ ਦੀਦਾਰ ਹੈ, ਵਿਸਰਿਆ ਜਿਹਨਾਂ ਨਾਮ ਸੇ ਭੋਏ ਭਾਰਤੀ, ਤੇ ਜਿਹਨਾਂ ਨੂੰ ਉਹ ਸਚਿਆਰਾ ਵਿਸਰ ਗਿਆ, ਆਖਾਂ ਜੀਵਾਂ ਵਿਸਰੇ ਮਰ ਜਾਂ, ਉਹ ਧਰਤੀ ਤੇ ਮੂੰਹ ਦੇ ਪਾਰ ਡਿੱਗਦੇ ਨੇ। ਪਾਓ ਉਹਨਾਂ ਦੇ ਜੀਵਨ ਚ ਕਾਮਯਾਬੀ ਨਹੀਂ ਆ, ਉਹ ਭਾਵੇਂ ਲੱਖ ਤਰ੍ਹਾਂ ਉਹ ਪੌਜਲ ਨੂੰ ਪਾਰ ਨਹੀਂ ਕਰ ਸਕਦੇ। ਰਹਾਵ, ਇਹ ਰਹਾਵ ਦੀ ਪੰਕਤੀ ਹੈ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਹਨਾਂ ਨਾਂ। ਤੇ ਪੁਆਇੰ ਪਾਰਥੀਏ ਰਹਾਓ, ਆਪ ਲੀਏ ਲੜ ਲਾਏ ਦਰ ਦਰਵੇਸ਼, ਜਿਹਨਾਂ ਨੂੰ ਆਪਣੇ ਆਪ ਹੀ ਆਪਣੇ ਨਾਲ ਜੋੜ ਲੈਂਦਾ ਹੈ, ਉਸ ਤੇ ਦਰ ਦੇ, ਉਸ ਤੇ ਘਰ ਦੇ ਦਰਵੇਸ਼ ਨੇ। ਤਿੰਨ ਚੰਨ ਤਨ ਜੜੇ ਦੀ ਮਾਓ ਆਏ ਸਫਲ ਸੀ, ਉਹਨਾਂ ਦੀਆਂ ਮਾਂ ਵੀ ਤਨ ਨੇ ਜਿਹਨਾਂ ਨੇ ਉਹਨਾਂ ਨੂੰ ਜਨਮ ਦਿੱਤਾ, ਤੇ ਉਹਨਾਂ ਦਾ ਆਉਣਾ ਵੀ ਜਿਹੜਾ ਇਸ ਧਰਤੀ ਤੇ ਉਹ ਸਫਲ ਹੈ। ਫਿਰ ਅੱਗੇ ਕਹਿ ਰਹੇ ਨੇ, ਪਰਵਰਦਗਾਰ ਅਪਾਰ ਅਗਮ ਬੇਅੰਤ ਤੂੰ, ਅਕਾਲ ਪੁਰਖ ਨੂੰ ਸੰਬੋਧਨ ਕਰਕੇ ਕਹਿੰਦੇ, ਜਿਹਨਾਂ ਪਛਾਤਾ ਸੱਚ ਚੁੰਮਾ ਪੈਰ ਨੂੰ, ਤੇਰੀ ਪਲੋਂ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੇ ਖੈਰ ਦੀਜੇ ਬੰਦਗੀ। ਤੇ ਇੱਥੇ ਵੀ ਬੰਦਗੀ ਦੀ, ਇਨਸਾਨੀ ਗੁਣਾਂ ਦੀ, ਇਨਸਾਨੀਅਤ ਦੀ ਮੰਗ ਕਰਦੇ ਨੇ, ਅਰਦਾਸ ਕਰਦੇ ਨੇ ਕਿ ਮੈਨੂੰ ਇਨਸਾਨਾਂ ਵਰਗੇ ਗੁਣ ਦੇ, ਮੈਨੂੰ ਮਨੁੱਖਾਂ ਵਰਗੇ ਸਹੀ ਇਨਸਾਨ ਬਣਨ ਦੀ ਤੌਫੀਕ ਬਖਸ਼, ਹਿੰਮਤ ਬਖਸ਼, ਸਮਰੱਥਾ ਬਖਸ਼, ਕਿਉਂਕਿ ਮੈਂ ਤੇਰੀ ਪਨਾਹ ਦੇ ਵਿੱਚ ਹਾਂ, ਤੇਰੇ ਹੀ ਸ਼ਰਨ ਦੇ ਵਿੱਚ ਹਾਂ। ਹੁਣ ਆਪਾਂ ਇਸ ਸ਼ਬਦ ਦੇ ਵਿੱਚ ਵੀ ਜਿਹੜੀ ਅੰਦਰੋਂ ਤੇ ਬਾਹਰ ਦੀ ਜਿਹੜੀ ਗੱਲ ਹੈ, ਅਸੀਂ ਨਿਤਨੇਮ ਦੀ ਸਾਡੀ ਬਾਣੀ ਆਨੰਦ ਸਾਹਿਬ ਆਨੰਦ ਸਾਹਿਬ ਦੇ ਵਿੱਚ ਵੀ ਅੰਦਰ ਤੇ ਬਾਹਰ ਦੀ ਜਿਹੜੀ ਗੱਲ ਹੈ ਉਸਨੂੰ ਗੁਰੂ ਅਮਰਦਾਸ ਪਾਤਸ਼ਾਹ ਬਾਖੂਬੀ ਸਾਨੂੰ ਬਿਆਨ ਕਰਕੇ ਦੱਸਦੇ ਨੇ ਕਿ ਕਿਵੇਂ ਅੰਦਰ ਤੇ ਬਾਹਰ। ਉਹ ਕਹਿੰਦੇ ਜਿਉਂ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉਂ ਤਾਂ ਮੈਲੇ ਤਿੰਨ ਜਨਮ ਜੂਏ ਹਾਰਿਆ। ਉਹ ਮਨੁੱਖ ਸੰਭਾਵਾ ਫਰੀਦ ਜੀ ਕਹਿ ਰਹੇ ਨਾ ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚਿਆ। ਇੱਥੇ ਵੀ ਉਹ ਕਹਿ ਰਿਹਾ ਕਿ ਬਈ ਜਿਹੜੇ ਬਾਹਰੋਂ ਤਾਂ ਬੜੇ ਨਿਰਮਲ ਬੋਲੀ ਬੋਲ ਰਹੇ ਨੇ, ਬੜਾ ਪਿਆਰ ਦੇ ਸ਼ਬਦ ਬੋਲ ਰਹੇ ਨੇ, ਅੰਦਰ ਹਿਰਦੇ ਚ ਕਪਟ ਹੈ। ਉਹਨਾਂ ਵਿਅਕਤੀਆਂ ਨੇ ਜ਼ੋਰ ਦੇ ਕੇ ਕਹਿ ਰਹੇ ਜਿਉਂ ਮੈਲੇ ਬਾਹਰੋਂ ਨਿਰਮਲ, ਬਾਹਰੋਂ ਬਾਹਰੋਂ ਜਿਉਂ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉਂ ਤਾਂ ਮੈਲੇ ਤਿੰਨ ਜਨਮ ਜੂਏ ਹਾਰ। ਉਹਨਾਂ ਨੇ ਆਪਣਾ ਇਹ ਆਉਣਾ ਵੀ ਇਹ ਜ਼ਿੰਦਗੀ ਦੀ ਬਾਜ਼ੀ ਜਿਹੜੀ ਆ ਇਹ ਉਸੇ ਤਰ੍ਹਾਂ ਸਾਂ ਜੁਆਰੀ ਦਾ ਲਾਉਂਦਾ ਲਾਉਂਦਾ ਹਾਰ ਜਾਂਦਾ। ਉਹ ਵਿਅਕਤੀ ਜੂਏ ਦਾ ਜਿਹੜਾ ਰੂਪਕ ਇਸਤੇਮਾਲ ਕੀਤਾ ਹੈ ਉਸ ਜੀਵਨ ਦੇ ਕਰਕੇ ਕਿ ਉਹਨਾਂ ਨੇ ਇੱਕ ਕਿਸਮ ਦਾ ਇੱਕ ਜੁਆਰੀ ਵਾਂਗੂ ਆਪਣੀ ਜ਼ਿੰਦਗੀ ਹਾਰ ਦਿੱਤੀ। ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ, ਕਿਉਂਕਿ ਉਹਨਾਂ ਨੂੰ ਆਪਣੇ ਜੀਵਨ ਦੇ ਗੋਲ ਦਾ ਲਕਸ਼ ਦਾ ਚੇਤਾ ਹੀ ਨਹੀਂ, ਉਹ ਭੁੱਲ ਗਏ ਨੇ। ਇਹ ਵੀ ਇੱਕ ਰੋਗ ਹੈ, ਭੁੱਲਣਾ ਵੀ ਇਸ ਤਰ੍ਹਾਂ ਦੀ ਆਪਣੀ ਅਸਲੀਅਤ ਤੋਂ ਭੁੱਲ ਜਾਣਾ ਇਹ ਵੀ ਇੱਕ ਰੋਗ ਹੈ। ਇੱਥੇ ਆਉਂਦਾ ਵੇਦਾਂ ਮੇ, ਕਿਉਂਕਿ ਉਹ ਵਿਅਕਤੀ ਜਿਹੜੇ ਨੇ ਉਹ ਜਿਹੜੇ ਕਰਮ ਕਾਂਡ ਕਰਦੇ ਨੇ ਉਹ ਉਹਨਾਂ ਸਭ ਵੇਦਾਂ ਤੇ ਕੁਛ ਫਿਲਾਸਫੀ ਨਾਲ ਜੁੜ ਕੇ ਅਸਲੀਅਤ ਆਪਾਂ ਗੱਲ ਹੁਣ ਵੇਦਾਂ ਦੀ ਕਰ ਰਹੇ ਸੀ ਨਾ ਟੁੱਟ ਚੁੱਕੇ ਨੇ। ਵੇਦਾਂ ਮੇ ਉਹ ਵੇਦਾਂ ਵਾਲੀਆਂ ਗੱਲਾਂ ਨਾਲ ਜੁੜੇ ਨੇ, ਨਾਮ ਉੱਤਮ ਸੁਣੇ ਨਾ ਹੀ ਫਿਰੇ ਜਿਉਂ ਬਿਤਾ ਲਿਆ। ਉਹਨਾਂ ਨੂੰ ਛੱਡ ਕੇ ਜਿਹੜਾ ਨਾਮ ਹੈ ਜਿਹੜਾ ਉੱਤਮ ਨਾਮ ਹੈ ਉਸ ਨੂੰ ਸੁਣਦੇ ਨਹੀਂ, ਸਮਝਦੇ ਨਹੀਂ, ਆਪਣੇ ਤੇ ਲਾਗੂ ਨਹੀਂ ਕਰਦੇ ਤੇ ਪੂਤਨਿਆਂ ਵਾਂਗੂ ਬੇਤਾਲਿਆਂ ਵਾਂਗੂ ਆਵਾਰਾ ਫਿਰ ਰਹੇ ਨੇ, ਦੀਵਾਨੇ ਹੋ ਕੇ ਫਿਰ ਰਹੇ ਨੇ। ਕਹਿ ਨਾਨਕ ਜਿਹਨਾਂ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂਏ ਹਾਰੇ। ਨਾਨਕ ਜੀ ਕਹਿ ਰਹੇ ਨੇ ਕਿ ਜਿਹਨਾਂ ਨੇ ਸੱਚ ਨੂੰ ਟੱਕ ਲਿਆ, ਸੱਚ ਨੂੰ ਪਛਾਣਿਆ ਨਹੀਂ ਤੇ ਕੂੜੇ ਜੀਵਨ ਦੇ ਨਾਲ ਜੁੜ ਗਏ, ਇੱਕ ਹਿਸਾਬ ਦੇ ਨਾਲ ਉਹ ਜੀਵਨ ਦੀ ਬਾਜ਼ੀ ਹਾਰ ਗਏ। ਉਹ ਕੰਪੈਰੀਜ਼ਨ ਹੈ ਇੱਥੇ ਉਹ ਸ਼ੁਰੂ ਕਰ ਰਹੇ ਨੇ ਜਿਉਂ ਮੈਲੇ ਬਾਹਰੋਂ ਨਿਰਮਲ। ਅੱਗੇ ਗੁਰੂ ਸਾਹਿਬ ਕਹਿ ਰਹੇ ਨੇ ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਉਹ ਵਿਅਕਤੀ ਜਿਹੜੇ ਅੰਦਰੋਂ ਵੀ ਨਿਰਮਲ ਨੇ ਬਾਹਰੋਂ ਵੀ ਨਿਰਮਲ ਨੇ ਤੇ ਸਤਿਗੁਰ ਦੀ ਦੱਸੇ ਹੋਏ ਜੀਵਨ ਨੂੰ ਕਮਾ ਰਹੇ ਨੇ। ਗੁਰਸਿੱਖ ਮੀਤ ਚਲੇ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ। ਉਹ ਉਸ ਕਰਨੀ ਨੂੰ ਸਤਿਗੁਰੂ ਦੇ ਦੱਸੇ ਹੋਏ ਮਾਰਗ ਨੂੰ ਕਮਾ ਰਹੇ ਨੇ, ਸਤਿਗੁਰ ਤੇ ਕਰਨੀ ਕਮਾ। ਕੂੜ ਕੀ ਸੋਏ ਪਹੁੰਚੇ ਨਾਈ ਮਨਸਾ ਸੱਚ ਸਮਾਣੀ। ਉਹਨਾਂ ਤੱਕ ਉਹ ਕੂੜ ਦੀਆਂ ਲਾਲਚ ਦੀਆਂ ਉਹ ਜਿਹੜੇ ਵਿਕਾਰ ਨੇ ਉਹ ਨਹੀਂ ਉਹਨਾਂ ਨੂੰ ਲੱਗਦੇ, ਉਹਨਾਂ ਤੱਕ ਪਹੁੰਚ ਹੀ ਨਹੀਂ ਸਕਦੀ। ਸੋ ਉਹ ਵਿਅਕਤੀ ਉਹਨਾਂ ਦੀ ਜਿਹੜੀ ਮਨਸਾ ਵੀ ਹੈ ਨਾ, ਆਸ਼ਾ ਵੀ ਹੈ, ਮਨੋਰਥ ਵੀ ਜੀਵਨ ਦਾ, ਉਹ ਸੱਚ ਨਾਲ ਸੱਚ ਵਿੱਚ ਸਮਾਏ ਹੋਏ ਨੇ। ਜਤਨ ਜਨਮ ਰਤਨ ਜਿਨੀ ਖੱਟਿਆ ਪੱਲੇ ਸੇਵਨ ਦਾ, ਜਿਹਨਾਂ ਨੇ ਇਸ ਕੀਮਤੀ ਜਨਮ ਨੂੰ ਹੀਰੇ ਵਰਗੇ ਜਨਮ ਨੂੰ ਖੱਟ ਲਿਆ, ਪ੍ਰਾਪਤ ਕਰ ਲਿਆ, ਉਹ ਇਸ ਜ਼ਿੰਦਗੀ ਦੇ ਇਸ ਵਣਜ ਦੇ ਵਿੱਚ ਇੱਕ ਵਪਾਰੀ ਉਹ ਭੱਲੇ ਨੇ। ਉਹ ਚੰਗੇ ਨੇ। ਕਹੇ ਨਾਨਕ ਜਿਨ੍ਹਾਂ ਮਨ ਨਿਰਮਲ ਸਦਾ ਰਹੇ ਗੁਰੂ ਨਾਲ। ਨਾਨਕ ਜੀ ਕਹਿੰਦੇ ਆ ਕਿ ਜਿਨ੍ਹਾਂ ਦਾ ਮਨ ਨਿਰਮਲ ਹੈ ਨਾ, ਅੰਦਰੋਂ ਹਿਰਦਾ ਨਿਰਮਲ ਹੈ, ਜੀਵ ਨਿਰਮਲ ਹੈ, ਉਹੀ ਉਸ ਅਕਾਲ ਪੁਰਖ ਦੇ ਗੁਰੂ ਦੇ ਨਾਲ ਰਹਿ ਸਕਦੇ ਆ, ਬਾਕੀ ਨਹੀਂ ਰਹਿ ਸਕਦੇ। ਬਾਕੀ ਤਾਂ ਉਹੀ ਆ, ਜੀਉ ਮੈਲੇ ਬਾਹਰੋਂ ਨਿਰਮਲ, ਜਿਹਨੇ ਜਨਮ ਜੂਏ ਹਾਰਿਆ। ਹੁਣ ਇਹੀ ਆਪਾਂ ਵਿਚਾਰ ਕਰ ਰਹੇ ਸੀ ਕਿ ਜਿਹੜੇ ਵਿਅਕਤੀਆਂ ਦੇ ਅੰਦਰ ਜਿਹੜੇ ਮੂੰਹ ਦੇ ਕੁਛ ਹੋਰ ਨੇ ਤੇ ਦਿਲ ਦੇ ਕੁਛ ਹੋਰ ਨੇ, ਉਹ ਇਨਸਾਨ ਨਹੀਂ ਹੋ ਸਕਦੇ, ਨਾ ਉਹਨਾਂ ਦੇ ਅੰਦਰ ਕੋਈ ਇਨਸਾਨੀਅਤ ਦੀ ਕੁਆਲਿਟੀ ਹੈ। ਕਿਉਂਕਿ ਗੁਰਬਾਣੀ 'ਚ ਜ਼ਿਕਰ ਆਉਂਦਾ ਹੈ ਨਾ ਵਾਰ ਵਾਰ ਕਿ ਪੰਚ ਵਸਾਏ ਪੰਚ ਗੁਆਏ, ਜਿਨ੍ਹਾਂ ਨੇ ਪੰਜ ਚੰਗੇ ਗੁਣਾਂ ਨੂੰ, ਸਤ ਸੰਤੋਖ ਦਇਆ ਧਰਮ ਧੀਰਜ ਆਦਿ ਗੁਣਾਂ ਨੂੰ ਆਪਣੇ ਹਿਰਦੇ 'ਚ ਵਸਾ ਲਿਆ, ਉਹਨਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਔਗੁਣਾਂ ਨੂੰ ਗੁਆ ਦਿੱਤਾ। ਪਰ ਜਿਨ੍ਹਾਂ ਨੇ ਔਗੁਣਾਂ ਨੂੰ ਵਸਾਇਆ ਉਹਨਾਂ ਨੇ ਗੁਣ ਗੁਆ ਦਿੱਤੇ, ਕਿਉਂਕਿ ਜਦੋਂ ਹਰ ਬਿਸਰਤ ਤੇਰੇ ਗੁਣ ਗੱਲਿਆ, ਜਦੋਂ ਤੂੰ ਉਸ ਨਾਲੋਂ ਟੁੱਟ ਜਾਂਦਾ ਹੈ, ਵਾਸਤਵਿਕਤਾ ਨਾਲੋਂ ਟੁੱਟ ਜਾਂਦਾ, ਅਸਲੀਅਤ ਨਾਲੋਂ ਜੁੜ ਟੁੱਟ ਜਾਂਦਾ, ਚੰਗਿਆਈ ਨਾਲੋਂ ਟੁੱਟ ਜਾਂਦਾ, ਤੇ ਤੇਰੇ ਜਿਹੜੇ ਚੰਗੇ ਗੁਣ ਵੀ ਨੇ ਉਹ ਉਸ ਤਰ੍ਹਾਂ ਗਲ ਜਾਂਦੇ ਆ ਜਿਸ ਤਰ੍ਹਾਂ ਲੱਕੜ ਨੂੰ ਕੁਣ ਲੱਗ ਜਾਂਦਾ, ਜਿਸ ਤਰ੍ਹਾਂ ਅਨਾਜ ਨੂੰ ਕੁਣ ਲੱਗ ਜਾਂਦਾ, ਗਲ ਜਾਂਦਾ, ਸਵਾਹ ਹੋ ਜਾਂਦਾ। ਸੋ ਇਸੇ ਕਰਕੇ ਅੰਦਰੋਂ ਤੇ ਬਾਹਰੋਂ ਇੱਕ ਹੋਣ ਨਾਲ ਹੀ ਜ਼ਿੰਦਗੀ ਦੇ ਸਾਦਾ ਜੀਵਨ ਜਿਉਣ ਨੂੰ ਹੀ ਇਨਸਾਨੀਅਤ ਕਿਹਾ ਗਿਆ। ਹੁਣ ਆਪਾਂ ਇਹੀ ਵਿਚਾਰ ਕਰ ਰਹੇ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਉਹ ਸਾਰਾ ਹੀ ਅਲਾਹੀ ਕਲਾਮ, ਉਹ ਸਾਰੀ ਹੀ ਬਾਣੀ ਜਿਸਨੂੰ ਆਪਾਂ ਗੁਰਬਾਣੀ ਕਹਿੰਦੇ ਹਾਂ, ਜਿਸ ਦੇ ਵਿੱਚ ਇਨਸਾਨੀਅਤ ਦੀ ਗੱਲ ਸੀ, ਜਿਹੜੀ ਅਕਾਲ ਪੁਰਖ ਤੇ ਮਨੁੱਖ ਤੇ ਅਕਾਲ ਪੁਰਖ ਦੇ ਰਿਸ਼ਤੇ ਦੀ ਗੱਲ ਕਰ ਰਹੀ ਸੀ, ਮਨੁੱਖ ਨੂੰ ਚੰਗਾ ਮਾਰਗ ਤੇ ਤੁਰਨ ਦੀ ਗੱਲ ਕਰ ਰਹੀ ਸੀ, ਮਨੁੱਖ ਨੂੰ ਯਥਾਰਥ ਦੇ ਨਾਲ ਜੋੜ ਰਹੀ ਹੈ, ਜਿੱਥੇ ਇਨਸਾਨੀਅਤ ਦੇ ਵਾਸਤੇ ਕੋਈ ਵੀ ਇੱਕ ਸਿੱਖਿਆ ਇੱਕ ਗੁਰ ਦੀ ਗੱਲ ਸੀ, ਗੁਰੂ ਨਾਨਕ ਪਾਤਸ਼ਾਹ ਨੇ ਇਕੱਤਰ ਕਰਕੇ ਲਿਆਉਂਦੀ। ਉਹਨਾਂ ਕਿਉਂਕਿ ਉਹ ਬਾਣੀ ਜਿਹੜੀ ਆ ਉਸਦਾ ਉਚਾਰਨ ਹੀ ਉਸ ਸਮੇਂ ਹੁੰਦਾ ਹੈ ਜਦੋਂ ਮਨੁੱਖ ਤੁਰ ਦੇ ਨਾਲ ਜੁੜ ਜਾਂਦਾ। ਇਸੇ ਕਰਕੇ ਬਾਣੀ ਨੂੰ ਕਿਹਾ ਗਿਆ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਗੁਰਬਾਣੀ ਗਾਓ ਪਾਈ ਤਿੰਨ ਸਭ ਸਫਲ। ਇਹ ਤੁਰੋ ਆਈ ਪਾਓ ਉਸ ਅਵਸਥਾ ਚੋਂ ਆਈ ਜਦੋਂ ਅਕਾਲ ਪੁਰਖ ਦੇ ਨਾਲ ਇੱਕ ਮਿੱਕ ਹੋ। ਬਾਣੀ ਨੇ ਕਿਤੇ ਵੀ ਉੱਪਰ ਦੀ ਗੱਲ ਨਹੀਂ ਕੀਤੀ, ਜਿਸ ਤਰ੍ਹਾਂ ਆਪਾਂ ਆਮ ਬੋਲ ਚਾਲ ਕਹਿੰਦੇ ਉੱਪਰ ਵਾਲੇ ਕੋ ਪਤਾ ਹੋਣਾ, ਉੱਪਰ ਵਾਲੇ ਨੇ ਇਹ ਕੀਤਾ। ਬਾਣੀ ਚ ਕਿਤੇ ਵੀ ਦੇਖੋ ਗੁਰਮਤਿ ਦੇ ਕੰਸੈਪਟ ਨੂੰ ਸਮਝਣਾ ਸੌਖਾ ਵੀ ਹੈਗਾ ਤੇ ਔਖਾ ਵੀ ਹੈਗਾ, ਜਿੰਨਾ ਚਿਰ ਅਸੀਂ ਉਸ ਨਾਲ ਪੂਰਾ ਪਰਿਚਿਤ ਨਹੀਂ ਹੁੰਦੇ। ਗੁਰਬਾਣੀ ਕਿਤੇ ਵੀ ਸਾਨੂੰ ਇਹ ਨਹੀਂ ਕਹਿੰਦੀ ਉੱਪਰ ਵੱਲ, ਹਰ ਸ਼ਬਦ ਅਸੀਂ ਵਰਤਿਆ ਅਰਸ਼ੀ ਫਰਸ਼ੀ, ਗੁਰਬਾਣੀ ਕਹਿੰਦੀ ਤੁਰੋ। ਤੁਰੋ ਦਾ ਮਤਲਬ ਹੈ ਵਾਸਤਵਿਕਤਾ ਵਿੱਚੋਂ, ਅੰਦਰੋਂ, ਸੱਚ ਚੋਂ, ਹਕੀਕਤ ਚੋਂ। ਜਦੋਂ ਜੈਸੋ ਮੈਂ ਆਵਾ ਖਸਮ ਕੀ ਬਾਣੀ, ਐਸੋ ਦਾ ਕਰੀ ਦਾ ਗਿਆਨ ਵੇ ਲਾਲੋ। ਇਹ ਕੋਈ ਵਹੀਆਂ ਨਹੀਂ ਉੱਤਰ ਕੇ ਆਈਆਂ। ਗੁਰੂ ਨਾਨਕ ਸਾਹਿਬ ਲਾਲੋ ਜੀ ਨੂੰ ਕਹਿੰਦੇ ਕਿ ਜਿਵੇਂ ਹੀ ਮੈਨੂੰ ਉਹ ਖਸਮ ਦੇ ਵਿਚਾਰ ਆਉਂਦੇ ਨੇ, ਖਸਮ ਦੀ ਬਾਣੀ ਮੇਰੇ ਕੋਲ ਆਉਂਦੀ ਹੈ, ਤੇ ਮੈਂ ਉਹ ਗਿਆਨ ਤੁਹਾਡੇ ਨਾਲ ਸਾਂਝਾ ਕਰ। ਇਹ ਤੁਰੋ ਆਉਂਦਾ ਹੈ ਤੇ ਤੁਰੋ ਉਦੋਂ ਆਏਗਾ ਜਦੋਂ ਮਨੁੱਖ ਅੰਦਰੋਂ ਤੇ ਬਾਹਰੋਂ ਇੱਕ ਹੋਏਗਾ। ਜਿਹੜੇ 35 ਮਹਾਂਪੁਰਸ਼ਾਂ ਦਾ ਆਪਾਂ ਗੱਲ ਕਰਦੇ ਹਾਂ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਸ਼ੋਭਿਤ ਨੇ, ਉਹ ਅੰਦਰੋਂ ਤੇ ਬਾਹਰੋਂ ਇੱਕ। ਉਹਨਾਂ ਨੂੰ ਇਹ ਇਲਹਾਮ ਹੁੰਦਾ ਹੈ, ਕਿਸੇ ਹੋਰ ਨੂੰ ਨਹੀਂ। ਇਸੇ ਕਰਕੇ ਬਾਬਾ ਫਰੀਦ ਕਬੀਰ ਸਾਹਿਬ ਕਹਿੰਦੇ ਨੇ, ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ, ਇਸ ਤਰ੍ਹਾਂ ਆਮ ਨਾਟਕ ਚਾ ਚੇਟਕ ਵਾਲੀ ਗੱਲ ਨਹੀਂ ਆ, ਇਹ ਧੁਰੋਂ ਆਇਆ ਹੋਇਆ ਬ੍ਰਹਮ ਵਿਚਾਰ ਹੈ ਜੋ ਜਦੋਂ ਉਹ ਹਸਤੀਆਂ ਦੇ ਵਿੱਚ ਤੇ ਅਕਾਲ ਪੁਰਖ ਦੇ ਵਿੱਚ ਅੰਤਰ ਨਹੀਂ ਰਹਿ ਜਾਂਦਾ, ਅੱਬ ਤੋਂ ਜਾਇ ਚੜੇ ਸਿੰਘਾਸਨ ਮਿਲਿਓ ਸਾਰੰਗ ਪਾਣੀ ਰਾਮ ਕਬੀਰਾ ਏਕ ਪਏ ਹੈ ਕਹੋ ਨਾ ਸਕੇ ਪਛਾਣ। ਜਦੋਂ ਇੱਕ ਮਿੱਕ ਹੋ ਜਾਂਦੇ ਆ, ਜਦੋਂ ਰੱਬ ਤੇ ਰੱਬ ਵਰਗੇ ਇਹਨਾਂ ਮਨੁੱਖਾਂ ਨੂੰ ਪਰਮ ਮਨੁੱਖਾਂ ਦੇ ਵਿੱਚ ਕੋਈ ਅੰਤਰ ਨਹੀਂ ਰਹਿੰਦਾ, ਇੱਕ ਮਿੱਕ ਹੋ ਜਾਂਦੇ ਨੇ, ਉਹਨਾਂ ਦੇ ਉਹੀ ਅਲਾਹੀ ਵਿਚਾਰ ਜਿਹੜੇ ਨੇ ਉਹ ਬਾਣੀ ਦੇ ਰੂਪ ਦੇ ਵਿੱਚ ਸਾਨੂੰ ਉਪਦੇਸ਼ ਦਿੰਦੇ ਨੇ, ਵਿਚਾਰ ਹੁੰਦੀ ਹੈ ਤੇ ਉਹ ਉਪਦੇਸ਼ ਹੀ ਸਾਡੇ ਜੀਵਨ ਦਾ ਮਾਰਗ ਬਣਦਾ ਹੈ। ਉਹ ਜਿਹੜਾ ਉਪਦੇਸ਼ ਹੈ ਗੁਰ ਕਾ ਬਚਨ ਬਸਿਆ ਜੀ ਨਾਲੇ, ਜੇ ਉਸਨੂੰ ਅਸੀਂ ਅਪਣਾ ਲੈਂਦੇ ਹਾਂ ਉਹ ਸਾਡੇ ਨਾਲ ਰਹਿੰਦਾ ਹੈ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੇ ਪਾਏ ਨਾ ਸਾਕੇ ਜਾਵੇ, ਉਹ ਸਾਡੇ ਨਾਲ ਹੋ ਗਿਆ, ਉਸਨੂੰ ਨਾ ਤੇ ਚੋਰ ਚੁਰਾ ਸਕਦਾ ਹੈ ਨਾ ਪਾਣੀ ਚ ਡੁੱਬ ਸਕਦਾ ਹੈ ਤੇ ਨਾ ਹੀ ਉਸਨੂੰ ਕੋਈ ਸਾੜ ਕੇ ਸਵਾਹ ਕਰ ਸਕਦਾ। ਜੇ ਸਾਡੇ ਅੰਦਰ ਇਹੋ ਜਿਹੀ ਭਾਵਨਾ ਪੈਦਾ ਹੋਈ ਹੁੰਦੀ ਤਾਂ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਸਰੂਪ ਨੂੰ ਪ੍ਰਗਟ ਗੁਰਾਂ ਦੀ ਦੇਹ ਨਹੀਂ ਕਹਿੰਦੇ, ਆਤਮਾ ਕਹਿੰਦੇ, ਕਿਉਂਕਿ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਚਨ ਨੇ ਜੋਤੀ ਜੋਤ ਸਮਾਣ ਲੱਗਿਆ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਜਿਸ ਨੂੰ ਪ੍ਰਾਤਨ ਰਹਿਤਨਾਮਿਆਂ ਦੇ ਵਿੱਚ ਜਿਸਦਾ ਜ਼ਿਕਰ ਸੀ ਭਾਈ ਦੇਸਾ ਸਿੰਘ ਦਾ, ਸ਼ਾਇਦ ਮੈਂ ਐਗਜੈਕਟ ਨਾਮ ਮੈਂ ਨਹੀਂ ਕਹਿ ਸਕਦਾ, ਜਾਂ ਭਾਈ ਪ੍ਰਹਿਲਾਦ ਸਿੰਘ ਦਾ, ਉਸ ਨੂੰ ਉਹਦੇ ਵਿੱਚ ਵੀ ਇਹ ਸ਼ਬਦ ਸਨ ਗੁਰੂ ਪੰਥ ਜੀ ਮਾਨੇ ਉਹ ਪ੍ਰਗਟ ਗੁਰਾਂ ਕੀ ਦੀ। ਜਿਸ ਨੂੰ ਗਿਆਨੀ ਗਿਆਨ ਸਿੰਘ ਨੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਕਰ, ਤੇ ਅੱਜ ਅਸੀਂ ਜਿਹੜਾ ਦੋਹਰਾ ਪੜ੍ਹਦੇ ਹਾਂ ਉਹ ਅਸੀਂ ਇਹੀ ਪੜ੍ਹਦੇ ਹਾਂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਇਹ ਤਾਂ ਠੀਕ ਹੈ ਆ ਗਿਆ ਭਾਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਨੂੰ ਤਾਂ ਗ੍ਰੰਥ ਨੂੰ ਤਾਂ ਗੁਰੂ ਮੰਨ ਰਹੇ ਹਾਂ ਅਸੀਂ, ਪਰ ਗੁਰੂ ਸਾਹਿਬਾਨ ਦੀ ਆਤਮਾ ਅਸੀਂ ਅਰਦਾਸ ਵੀ ਕਹਿੰਦੇ ਹਾਂ ਦਸ ਗੁਰੂ ਸਾਹਿਬਾਨ ਦੀ ਆਤਮਕ ਜੋਤ, ਪਰ ਅਸੀਂ ਉਸਨੂੰ ਗੁਰੂ ਦੀ ਦੇਹ ਮੰਨ ਕੇ ਇਹਨਾਂ ਵਿਚਾਰਾਂ ਤੋਂ ਵੀ, ਯਾਨੀ ਕਿ ਅਸੀਂ ਫਿਰ ਉਸਨੂੰ ਪਰਦੇ ਦੇ ਵਿੱਚ ਰੱਖ ਕੇ ਉਸ ਗਿਆਨ ਨੂੰ ਲੁਕਾ ਦਿੱਤਾ। ਇਸੇ ਕਰਕੇ ਬੰਦਾ ਕੌਣ ਹੈ, ਬੰਦਾ ਉਹੀ ਜੋ ਗੁਰੂ ਦੀ ਗੱਲ ਮੰਨਦਾ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਹੁਕਮ ਪਛਾਣੇ ਸੋ ਏਕੋ ਜਾਣੇ, ਬੰਦਾ ਕਹੀਏ ਸੋ। ਆਓ ਅਸੀਂ ਵੀ ਉਸ ਅਕਾਲ ਪੁਰਖ ਦੇ ਬੰਦੇ ਬਣੀਏ ਤੇ ਬੰਦਗੀ ਦਾ ਇਹ ਦਾਨ ਜੋ ਹੈ ਉਹ ਗੁਰੂ ਸਾਹਿਬ ਕੋਲੋਂ ਮੰਗੀਏ ਤਾਂ ਕਿ ਜਿਸ ਦੇ ਨਾਲ ਸਾਡਾ ਜੀਵਨ ਜਿਹੜਾ ਸਫਲ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: प्रोग्राम दा ए हिस्सा त्वाडे तक कैनेडियन स्क्रू पाइल्स दे सहयोग नाल पहुंचाया जा रहा है। होम एक्सटेंशन, पैटियो डेक, प्रीकास्ट कंक्रीट स्टेप अते किसी भी तरह दी सॉफ्ट ग्राउंड जिमे गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउण लई जसकरन बराड नू कॉल करो 403-439-7700 403-439-7700
1: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
0: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसी भी तरह दी साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नू कॉल कर सकदे हो 403-710-0007 403-710-0007 प्रोग्राम दा ए हिस्सा खालसा कलेक्शन दे सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सर्ब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो, सेकंड फ्लोर, यूनिट नंबर 3210, 4310, 104 एवेन्यू, नॉर्थ ईस्ट कैलगरी।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस दे सामान बारे कोई भी जानकारी लैण लई 403-433-5555 जां फिर 403-717-3899 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट, नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: एक बार फिर तुहाडी सेवा दे विच हाजिर आपां शब्द सुन रहे सी, विचारां सुन रहे सी। हुण आपां नवें टॉपिक ते गल करते हैं। आम तौर ते इंसान दे विच जिहड़ी सोच काम कर रही है या वर्तमान समय जिन्ना भी धार्मिक विचारधारा जो सामने हैगी है या पहला रही है, उसने कोशिश यह की है कि इंसान नू डरा के रखिया जाए। कर्मकांड के नाते, वहमां भरमां के नाते, पाप पुन के नाते, इस करके गुरु अंगद पातशाह कहंदे ने कथा कहानी बेदी आनी पाप पुन विचार। ਜਿਹੜੀ ਉਹ ਵਿਚਾਰਧਾਰਾ ਜਿਹੜੀ ਸੀ ਵੇਦਾਂ ਦੀ, ਉਹ ਸਿਰਫ ਮਨੁੱਖ ਨੂੰ ਇਹੋ ਜਿਹੀਆਂ ਸਟੋਰੀਜ਼ ਦੇ ਨਾਲ, ਇਹੋ ਜਿਹੀਆਂ ਕਹਾਣੀਆਂ ਦੇ ਨਾਲ ਜੋੜ ਦਿੱਤੀ ਹੈ ਜਿੱਥੇ ਪਾਪ ਤੇ ਪੁੰਨ ਦੇ ਵਿਚਾਰ ਦੀ ਗੱਲ ਹੈ ਤੇ ਲੈਣ ਦੇਣ ਦੀ ਗੱਲ ਹੈ। ਸਹੀ ਮੈਨੇ ਪਾ ਡਰਾ ਕੇ ਰੱਖਣਾ ਹੈ, ਜ਼ੰਜੀਰਾਂ 'ਚ ਜਕੜ ਕੇ ਰੱਖਣਾ ਹੈ, ਉਹਨੂੰ ਸੁਤੰਤਰ ਹੋਣ ਨਹੀਂ ਦੇਣਾ, ਬੰਧਨਾਂ ਦੇ ਵਿੱਚ ਪਾ ਕੇ ਹੀ ਰੱਖਣਾ ਹੈ। ਤੇ ਇਹੋ ਜਿਹੀ ਵਿਚਾਰਧਾਰਾ, ਇਹ ਨਹੀਂ ਹੈ ਕਿ ਮੈਂ ਬਾਕੀਆਂ 'ਤੇ ਗੱਲ ਕਰ ਰਿਹਾ, ਅੱਜ ਗੁਰਮਤ ਤੇ ਧਾਰਣੀ ਵੀ ਇਸੇ ਤਰ੍ਹਾਂ ਦੀ ਹੀ ਵਿਚਾਰਧਾਰਾ ਦੀ ਗੱਲ ਕਰਦੇ ਨੇ, ਪਰ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰ ਜਿਹੜੀ ਸੀ, ਹੋ ਸਕਦਾ ਪੁਰਾਤਨ ਤੌਰ 'ਤੇ ਉਹਨਾਂ ਪੁਰਾਤਨ ਸਾਰੀਆਂ ਹੀ ਵਿਚਾਰਧਾਰਾ ਦੀ ਇਹੀ ਸੋਚ ਹੋਵੇ ਕਿ ਮਨੁੱਖ ਨੂੰ ਸੁਤੰਤਰ ਰੱਖਣਾ ਹੈ, ਪਰ ਸਮੇਂ ਦੇ ਨਾਲ ਨਾਲ ਜਦੋਂ ਧਰਮ ਆਰਗਨਾਈਜ਼ਡ ਹੋ ਗਏ, ਇੰਸਟੀਟਿਊਸ਼ਨਲਾਈਜ਼ਡ ਹੋ ਗਏ, ਤਾਂ ਫਿਰ ਇਹੋ ਜਿਹੇ ਬੰਧਨ ਘੜ ਦਿੱਤੇ ਗਏ ਮਰਿਆਦਾਵਾਂ ਦੇ ਨਾਂ 'ਤੇ, ਸੁਨਤ ਦੇ ਨਾਂ 'ਤੇ, ਰਵਾਇਤਾਂ ਦੇ ਨਾਂ 'ਤੇ, ਕਿ ਜਿੱਥੇ ਮਨੁੱਖ ਹਮੇਸ਼ਾ ਹੀ ਉਹਦੀ ਸੁਤੰਤਰ ਸੋਚ ਜਿਹੜੀ ਖਤਮ ਹੋ ਗਈ, ਜਿਹੜੀ ਕਿ ਆਪਾਂ ਉਸ 'ਤੇ ਵਿਚਾਰ ਕਰਨਾ ਹੈ, ਖਾਸ ਤੌਰ 'ਤੇ ਜਿਹੜੀ ਆਪਾਂ ਅੱਜ ਵਿਚਾਰ ਕਰ ਰਹੇ ਹਾਂ ਉਹ ਹੀ ਆ, ਪੈ ਕਾਹੂ ਕੋ ਦੇਤ ਨੈ ਨੈ ਪੈ ਮਾਰ। ਗੁਰੂ ਤੇਗ ਬਹਾਦਰ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਅਸੀਂ ਹਰ ਵਾਰ ਜਦੋਂ ਵੀ ਕਿਸੇ ਸਹਿਜ ਪਾਠ ਦਾ ਭੋਗ ਹੋਵੇ, ਸਮਾਪਤੀ ਕਰ ਰਹੇ ਹੋਈਏ, ਅਖੰਡ ਪਾਠ ਸਾਹਿਬ ਦਾ ਭੋਗ ਹੋਵੇ, ਸਲੋਕ ਮਹੱਲਾ ਨੌਵਾਂ ਤੋਂ ਹੀ ਸ਼ੁਰੂ ਕਰਦੇ ਹਾਂ, ਅਤੇ ਸਲੋਕ ਮਹੱਲਾ ਨੌਵਾਂ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਇਸ ਕੰਸੈਪਟ ਨੂੰ ਬਿਆਨ ਕਰਦੇ ਨੇ, ਪੈ ਕਾਹੂ ਕੋ ਦੇਤ ਨੈ ਨੈ ਪੈ ਮਨ ਧਿਆਨ, ਕਹੋ ਨਾਨਕ ਸੁਣ ਰਹੇ ਮਨਾ ਗਿਆਨੀ ਤਾਹੇ ਬਖਾਨ। ਕਿ ਨਾਨਕ ਜੀ ਕਹਿੰਦੇ ਨੇ ਕਿ ਗਿਆਨੀ ਉਹੀ ਅਖਵਾ ਸਕਦਾ ਹੈ ਜਿਸ ਨੂੰ ਨਾ ਤੇ ਕਿਸੇ ਦਾ ਪੈ ਹੋਵੇ, ਨਾ ਕਿਸੇ ਨੂੰ ਡਰਾਵੇ, ਨਾ ਕਿਸੇ ਤੋਂ ਡਰੇ, ਨਾ ਉਸਨੂੰ ਕਿਸੇ ਦਾ ਪੈ ਹੋਵੇ, ਨਾ ਉਹ ਕਿਸੇ ਤੇ ਆਪਣਾ ਰੋਹਬ ਜਮਾਉਂਦਾ ਹੋਵੇ, ਤਾਕਤ ਅਸਮਾਈ ਕਰਦਾ ਹੋਵੇ। ਜਿਸ ਨੂੰ ਇਸ ਗੱਲ ਦੀ ਸਮਝ ਆ ਗਈ, ਅਸਲ ਦੇ ਵਿੱਚ ਗਿਆਨੀ ਹੀ ਜਿਹੜਾ ਹੈ ਉਹ ਹੈ, ਤੇ ਗਿਆਨ ਦੀਆਂ ਹੀ ਗੱਲਾਂ, ਪੈਰ ਨੂੰ ਹੀ ਵਿਚਾਰਨ ਦਾ ਜਿਹੜਾ ਕੰਸੈਪਟ ਹੈ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ। ਤੇ ਇਹਨਾਂ ਹੀ ਸਲੋਕਾਂ ਦੇ ਵਿੱਚ ਬਾਰ ਬਾਰ ਪੈ ਤੋਂ ਮੁਕਤ ਕਿਵੇਂ ਹੋਣਾ ਹੈ ਇਸ ਚੀਜ਼ ਨੂੰ ਦਰਸਾਇਆ ਗਿਆ ਹੈ। ਗੁਰਮਤ ਵਿਚਾਰਧਾਰਾ ਦੇ ਅਨੁਸਾਰ ਵੀ ਤਿੰਨ ਚੀਜ਼ਾਂ ਨੇ, ਇੱਕ ਗਿਆਨ ਹੈ, ਇੱਕ ਨਿਰਭੈਤਾ ਹੈ ਨਿਡਰਤਾ, ਤੇ ਤੀਸਰੀ ਕਰਮ ਹੈ। ਇੱਕ ਤਾਂ ਮਨੁੱਖ ਨੇ ਕਰਮ ਕਰਨੇ ਨੇ, ਚੰਗੇ ਕਰਮ ਕਰਨੇ ਨੇ, ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਕਾ ਨਾਮ ਜਪ ਨਿਰਮਲ ਕਰਮ। ਕਰਮ ਵੀ ਕਿਹੜੇ? ਨਿਰਮਲ। ਇਹ ਨਹੀਂ ਕਿ ਜਿਸ ਤਰ੍ਹਾਂ ਕੁਛ ਵਿਚਾਰਧਾਰਾਵਾਂ ਨੇ ਜਿੱਥੇ ਉਹ ਕਹਿੰਦੇ ਬਈ ਕਰਮ ਕਰਨੇ ਹੀ ਬੰਦ ਕਰ ਦਿਓ, ਕਿ ਕਰਮ ਦੇ ਨਾਲ ਹੀ ਤੁਹਾਡਾ ਆਵਾਗਾਉਣ ਨਿਸ਼ਚਿਤ ਹੁੰਦਾ ਹੈ। ਇੱਕ ਭਰਮ ਹੈ, ਗੁਰੂ ਸਾਹਿਬ ਆਵਾਗਾਉਣ ਦੀ ਗੱਲ ਨੂੰ ਹੀ ਜਿਹੜਾ ਰੱਦ ਕਰ ਦਿੰਦੇ ਆ। ਉਹ ਤਾਂ ਇੱਥੋਂ ਤੱਕ ਕਹਿੰਦੇ ਵੀ ਆਵਾਗਾਉਣ ਕੀ ਹੈ, ਇੱਕ ਦੱਬੇ ਇੱਕ ਦੱਜੀ ਇੱਕ ਨਾ ਕੁੱਤੇ ਖਾਏ ਇੱਕ ਪਾਣੀ ਵਿੱਚ ਉਸਲਟੀ ਇੱਕ ਵੀ ਹਸਣ ਪਾਏ ਨਾਨਕ ਇਹ ਨਾ ਜਾਪੇ ਕਿੱਥੇ ਜਾਏ। ਇਹ ਮਨੁੱਖਾ ਦੇਹ ਜਿਹੜੀ ਆ ਇਹ ਬਹੁਤੇ ਸਾਰੇ ਸਟੇਜ ਤੋਂ ਹੋ ਕੇ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਸ ਜਿਹੜੀਆਂ। ਸੰਸਾਰ ਦੇ ਸਾਢੇ 400 ਕਰੋੜ ਸਾਲਾਂ ਦੇ ਇਤਿਹਾਸ ਦੇ ਵਿੱਚ ਇਹ ਜੀਵਨ ਜਿਹੜਾ ਹੈ ਸੰਸਾਰ ਦੀ ਉਤਪਤੀ ਹੁੰਦੀ ਹੈ, ਬ੍ਰਹਿਮੰਡ ਦੀ ਉਤਪਤੀ 13.8 ਭਾਵ ਲਗਭਗ 13.82 ਆ, ਯਾਨੀ ਕਿ ਅਜੇ ਵੀ ਹੋ ਸਕਦਾ ਫਿਕਸ ਹੋ ਜਾਏ 13.82 ਅਰਬ ਸਾਲ ਦੀ ਉਮਰ ਦੱਸੀ ਜਾਂਦੀ ਹੈ ਲਗਭਗ ਇਸ ਦੇ ਆਸ ਪਾਸ, ਜਿਸ ਦੇ ਵਿੱਚੋਂ ਸਾਡੇ ਸੌਰ ਮੰਡਲ ਦੀ ਧਰਤੀ ਦਾ ਜਿਹੜਾ ਇਤਿਹਾਸ ਹੈ 450 ਕਰੋੜ ਤੇ ਜਿਸ ਚ ਜੀਵਨ ਦਾ ਜਿਹੜਾ ਧਰਤੀ ਦੇ ਉੱਪਰ ਧੜਕਣਾ ਜਦੋਂ ਸ਼ੁਰੂ ਹੁੰਦਾ ਹੈ 370 ਕਰੋੜ ਸਾਲ ਦਾ ਇਹ ਇਤਿਹਾਸ ਹੈ। ਹੌਲੀ ਹੌਲੀ ਇਸ ਚੋਂ ਵਿਕਸਿਤ ਹੁੰਦਾ ਹੁੰਦਾ ਹੁੰਦਾ ਜਿਹੜਾ ਅਜੋਕਾ ਇਨਸਾਨ ਹੈ 2.5 ਲੱਖ ਸਾਲ ਦਾ ਉਹਦਾ ਇਤਿਹਾਸ ਹੈ, ਜਿਸ ਦੇ ਵਿੱਚੋਂ ਉਹਦੇ ਸਿਰਫ ਗਿਆਨਵਾਨ ਹੋਣ ਦਾ, ਉਹਦੇ ਸੋਚਣ ਦਾ, ਉਸਦੀ ਇਮੈਜੀਨੇਸ਼ਨ ਦਾ ਜਿਹੜਾ ਇਤਿਹਾਸ ਹੈ ਜਿਸਨੂੰ ਕਾਗਨੇਸ਼ਟਿਵ ਰੈਵੋਲੂਸ਼ਨ ਕਹਿੰਦੇ ਆ, ਸੋਚਣ ਦੀ ਕਲਪਨਾ ਕਰਨ ਦੀ ਜਿਹੜੀ ਕ੍ਰਾਂਤੀ ਹੈ ਉਹ ਸਿਰਫ 70,000 ਸਾਲ ਦੀ। ਸੋ ਇਹ ਜਿਹੜਾ ਵਿਕਾਸ ਕਰਦਾ ਹੋਇਆ ਜੀਵਨ ਜਿਹੜਾ ਮਨੁੱਖ ਦਾ ਇਸ ਲੈਵਲ ਤੱਕ ਪਹੁੰਚਿਆ, ਹੁਣ ਇੱਥੇ ਆ ਕੇ ਮਨੁੱਖ ਨੇ ਭਿੰਨ ਭਿੰਨ ਪ੍ਰਕਾਰ ਦੇ, ਕਿਉਂਕਿ ਆਪਾਂ ਹੁਣੇ ਹੀ ਕੁਛ ਸਰਵਣੇ ਵੀ ਕਰ ਰਹੇ ਸੀ ਕਿ ਜੇ ਮਨੁੱਖ ਨੇ ਜਦੋਂ ਬੋਲਣਾ ਸਿੱਖਿਆ ਤਾਂ ਆਰੰਭ ਦੇ ਵਿੱਚ ਤਾਂ ਇੱਕੋ ਹੀ ਭਾਸ਼ਾ ਸੀ, ਫਿਰ ਸੰਸਾਰ ਦੇ ਵਿੱਚ ਅੱਜ ਕੱਲ੍ਹ 7,000 ਤੋਂ ਵੱਧ ਭਾਸ਼ਾਵਾਂ ਜਿਹੜੀਆਂ ਨੇ ਇਹ ਭਿੰਨ ਭਿੰਨ ਕਿਵੇਂ ਹੋ ਗਈ, ਇਸ ਦਾ ਵੀ ਆਪਣਾ ਇੱਕ ਇਤਿਹਾਸ ਹੈ। ਇਸੇ ਤਰ੍ਹਾਂ ਆਪਾਂ ਉਸ ਲੰਬੇ ਭਾਸ਼ਾਵਾਂ ਦੇ ਇਤਿਹਾਸ ਚ ਨਹੀਂ ਜਾਂਦੇ, ਸਭਿਅਤਾਵਾਂ ਦੇ ਇਤਿਹਾਸ ਦੇ ਵਿੱਚ ਨਹੀਂ ਜਾਂਦੇ ਜਾਂ ਵਿਚਾਰਧਾਰਾਵਾਂ ਦੇ ਇਤਿਹਾਸ ਦੇ ਵਿੱਚ ਨਹੀਂ ਜਾਂਦੇ, ਆਪਾਂ ਗੁਰਮਤ ਵਿਚਾਰਧਾਰਾ ਦੀ ਗੱਲ ਕਰ ਰਹੇ ਕਿ 3 ਬੇਸ ਨੇ, ਇੱਕ ਗਿਆਨ, ਦੂਸਰਾ ਨਿਰਭੈਤਾ ਤੇ ਤੀਸਰਾ ਕਰਮ ਐਕਸ਼ਨਸ। ਗਿਆਨ ਜਿਹੜਾ ਹੈ, ਨਾਮ ਜਿਹੜਾ ਹੈ, ਗੁਰਗਿਆਨ ਪਦਾਰਥ ਨਾਮ ਹੈ, ਅਰ ਨਾਮੋ ਦਿਓ ਦ੍ਰਿੜਾ ਹੈ, ਗਿਆਨ ਨੂੰ ਹੀ ਨਾਮ ਕਿਹਾ ਗਿਆ ਹੈ। ਤੇ ਨਾਮ ਦਾ ਜਦੋਂ ਜਪਜੀ ਸਾਹਿਬ ਦੇ ਵਿੱਚ ਵੀ ਇੱਕ ਵਿਆਖਿਆ ਆਉਂਦੀ ਹੈ, ਅਸੰਖ ਨਾਉ ਅਸੰਖ ਥਾਉ ਅਗਮ ਅਗਮ ਅਸੰਖ ਲੈ, ਨਾਮ ਜਦੋਂ ਆਪਾਂ ਵਸਤਾਂ ਦਾ ਜ਼ਿਕਰ ਕਰਦੇ ਹਾਂ ਅਨਗਿਣਤ ਵਸਤਾਂ ਦਾ ਵੀ ਨਾਮ ਹੈ। ਅਕਾਲ ਪੁਰਖ ਦੀ ਸਮੁੱਚਾ ਜਿਹੜਾ ਬਾਣੀ ਦੇ ਵਿੱਚ ਇਹ ਜ਼ਿਕਰ ਵੀ ਆਉਂਦਾ ਹੈ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਆਕਾਸ ਪਤਾਲ, ਨਾਮ ਕੇ ਧਾਰੇ ਸਗਲੇ, ਨਾਮ ਉਸ ਸਮੁੱਚੇ ਬ੍ਰਹਿਮੰਡ ਨੂੰ ਵੀ ਪ੍ਰਕਿਰਤੀ ਨੂੰ ਵੀ ਜਿਸ ਨੂੰ ਆਪਾਂ ਅਕਾਲ ਪੁਰਖ ਦਾ ਸਰਵਣ ਸਰੂਪ ਕਹਿੰਦੇ ਹਾਂ, ਉਹ ਸਾਰਾ ਬ੍ਰਹਿਮੰਡ ਹੈ। ਤੇ ਇਸੇ ਤਰ੍ਹਾਂ ਇਸ ਦੇ ਵਿੱਚ ਜਿਹੜਾ ਸੂਖਸ਼ਮ ਚੇਤਨਾ ਹੈ, ਜਿਹੜਾ ਮਨੁੱਖ ਹੈ ਚੇਤਨ ਤੇ ਜੜ, ਜਿਹੜੀ ਮਨੁੱਖ ਦੀ ਚੇਤਨਾ ਹੈ ਉਸ ਦਾ ਜਿਹੜਾ ਵਿਕਾਸ, ਉਸ ਨੇ ਜਿਸ, ਕਿਉਂਕਿ ਮਨੁੱਖ ਦਾ ਮਨੋਰਥ ਤੇ ਪਰਮ ਸੱਤ ਸਚਿਆਰਾ ਬਣਨਾ ਹੈ, ਤੇ ਸਚਿਆਰਾ ਬਣਨਾ ਕਿਵੇਂ, ਹੁਕਮ ਦੇ ਅਨੁਸਾਰ ਆਪਣੇ ਆਪ ਨੂੰ ਹੁਕਮ ਦੇ ਵਿੱਚ ਵਿਚਰਨਾ ਹੈ, ਲਾਜ਼ ਆਫ ਕਾਸਮਾਸ ਦੇ ਮੁਤਾਬਕ, ਪ੍ਰਕਿਰਤੀ ਦੇ ਨਿਯਮਾਂ ਦੇ ਮੁਤਾਬਕ ਅਨੁਕੂਲ ਜਿਹੜਾ ਜੀਵਨ ਜਿਉਣਾ ਹੈ। ਪਰ ਉਸ ਜੀਵਨ ਦੇ ਵਿੱਚ ਨਾਲ ਦੇ ਨਾਲ ਜਿਹੜੇ ਕਰਮ ਨੇ ਸ਼ੁੱਧ ਰੱਖਣੇ ਨੇ। ਕਰਮ ਦੀ ਗੱਲ ਆਪਾਂ ਕੀਤੀ ਸੀ, ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕਾ ਨਾਂ ਜਪ ਨਿਰਮਲ ਕਰ। ਕੱਲ ਦੇ ਪ੍ਰੋਗਰਾਮ ਚ ਆਪਾਂ ਵਿਚਾਰ ਰਹੇ ਸੀ ਕਿ ਕਰਮਾਂ ਦੇ ਵਿੱਚ ਮਨੁੱਖ ਹਮੇਸ਼ਾ ਹੀ ਤਤਪਰ ਹੈ ਦੂਸਰੇ ਦੀ ਮਦਦ ਕਰਨ ਦੇ ਵਾਸਤੇ। ਜਿਹੜਾ ਇਹ ਕੰਸੈਪਟ ਵੀ ਹੈ ਕਿ ਧਰਮ ਦੀ ਕਿਰਤ ਕਰਨੀ, ਕਿਉਂਕਿ ਜੀਵਨ ਨੂੰ जारी रखण वास्ते, कंटिन्यू रखण वास्ते, जिंदा रहण वास्ते मेहनत करनी है, उद्यम करना है, काल खाए यानी कि कमाई मेहनत करके खानी है, ते फिर किस हाथों दे एक समाजिक व्यवस्था बना के दूसरों के लिए भी, अपने लिए नहीं दूसरों के लिए भी सोचना है। नानक राह पछाने से जिंदगी का जो असल मकसद है, मनोरथ है, उसकी पहचान उस व्यक्ति नू है जिहड़ा कमाई करके वंड के छकदा है, क्योंकि वह अकाल पुरख के नाल जुड़िया होया भी है, उसके विधि विधान के अनुसार हुक्म रजाई चलना नानक लिखिया नाल इस विच विचर रहे है। निरपैता उस विच आएगी जिस दे विचों के रबी गुण जिहड़े जिस मूल मंत्र दे नाल, जिस मंगलाचरण दे नाल सानू अकाल पुरख दे गुणा दे नाल भाववाचक गुणा दा जदों जिक्र आंदा है, नाल सानू जोड़िया गया, सानू उहनां दा उहनां दी व्याख्या कीती गई, निरपाओ निरवैर, निरपाओ निरवैर जे गुण मनुख भी अपनाएगा, ए दैवी गुणा नू रबी गुणा नू धारण करेगा, ते उह किसे नू डराएगा नहीं, किसे तों डरेगा नहीं, क्योंकि उह अकाल है, ते उस अकाल दा ही परसनिफिकेशन का अकाल नाल जुड़िया होया है, जीव काल दे बंधन चों दूर हो जांदा है। इस वास्ते ਉਹ ਨਿਰਭਉ ਨਿਰਵੈਰ ਜਿਹੜਾ ਹੈ, ਕਿਉਂਕਿ ਉਸ ਨੂੰ ਉਸਨੇ ਨਿਰ ਨਿਸ਼ਕਾਮ ਕਰਮ ਕਰਨਾ ਹੈ, ਚੰਗਾ ਕਰਮ ਕਰਨਾ ਹੈ, ਪਰ ਇਹ ਫਲ ਨਹੀਂ ਰੱਖਣਾ, ਇਹ ਉਮੀਦ ਨਹੀਂ ਰੱਖਣੀ ਕਿ ਮੈਨੂੰ ਇਹਦਾ ਕੋਈ ਰਿਟਰਨ ਆਵੇ, ਕਿਉਂਕਿ ਜਦੋਂ ਸੇਵਾ ਦੇ ਵਿੱਚ ਸੇਵਾ ਕਰਤ ਹੋਏ ਨਹਿਕਾਮੀ ਕਿਸ ਕੋ ਹੋਦ ਪ੍ਰਾਪਤ ਸੋਮੀ, ਜਦੋਂ ਸੇਵਾ ਦੇ ਵਿੱਚ ਕੁਛ ਕੰਮ ਨਾ ਹੋਵੇ ਸੇਵਾ ਨਹੀਂ ਰਹਿੰਦੀ, ਇੱਥੋਂ ਤੱਕ ਕਿ ਜੇ ਅਕਾਲ ਪੁਰਖ ਦਾ ਪ੍ਰੇਮ ਵੀ ਜਿਹੜਾ ਹੈ ਜੋ ਸਵਰਗ ਤੇ ਨਰਕ ਤੋਂ ਡਰ ਕੇ ਸਵਰਗ ਦੀ ਲਾਲਸਾ ਵਾਸਤੇ ਕਰ ਰਿਹਾ ਹੈ, ਕਬੀਰ ਸਾਹਿਬ ਵੀ ਕਹਿੰਦੇ ਨਾ ਜਿਸ ਮਨ ਦੇ ਅੰਦਰ ਸਵਰਗ ਦੀ ਵੈਕੁੰਠ ਦੀ ਕਾਮਨਾ ਹੈ, ਨਿਵਾਸਾ ਹੈ, ਆਸ਼ਾ ਹੈ, ਉਸ ਤੇ ਉਸ ਨੂੰ अकाल पुरख के चरणों का निवास नहीं है, भाव वह उहदे नाल जुड़ नहीं सकता, क्योंकि उहदे अंदर एक मनोरथ है, एक आकांक्षा है, उह सेवा भी जिहड़ी कर रहा वह निष्काम नहीं है, गुरमत दे विच सेवा भी जिहड़ी है वह निष्काम है, किसी नूं शब्द दे नाल जोड़ना भी सेवा है, अकाल पुरख की गल करनी भी सेवा है, प्रैक्टिकली गुरद्वारा साहिबान दे विच प्रैक्टिकल सेवा करनी भी सेवा है, भावें वह लंगर की सेवा है, भावें जोड़िया की सेवा है, भावें गुरद्वारा साहब के हाल के सफाई करनी, जेडे क्लीन ने उन्होंने साफ करना, कारपेट क्लीनिंग करनी है, जो कुछ जिनी भी जी प्रैक्टिकल है या जड़ी अध्यात्मक विचारक है, सारे ही उस सेवा दे विच ही आ जाता है। सो इसे करके ज्ञान निरपैता ते कर्म यह जुड़िया हुई अवस्था ने, इन्हां दे नाल ही जदों इस दे नाल जुड़ गया मनो उसनू स्वर्ग ते नरक दा रब दे किसी कहर दिया डर नहीं रहता, क्योंकि अकाल पुरख जिहड़ा गुरमत के अनुसार असीं इह कहिंदे आ कि तू सांझा साहिब बाप वाला, जिहड़ा बाप है उस तो की डर है, उसने किसी नूं सजा नहीं देनी, बाणी च भी कई बार आंदा ना राम मैया हो बारक तेरा काहे न खंडिस अवगुण मेरा, सुत अपराध करत है जेते जंदनी चीत न राखस देते, ਜਾਂ ਕਰ ਉਪਦੇਸ਼ ਛਿੜਕੇ ਪੋ ਪਾਤੀ ਬਹੁਰ ਪਿਤਾ ਗੱਲ ਆਵੇ। ਸੋ ਇਸ ਵਾਸਤੇ ਇਸ ਰੱਬੀ ਨਿਜ਼ਾਮ ਦੇ ਵਿੱਚ ਮਨੁੱਖ ਜਿਹੜਾ ਹੈ, ਸਮੁੱਚੀ ਮਨੁੱਖਤਾ ਜਿਹੜੀ ਹੈ, ਉਹ ਇੱਕ ਪਰਿਵਾਰ ਹੈ। ਪਰ ਗੱਲ ਜਦ ਮਨੁੱਖਤਾ ਦੀ ਹੋਵੇ, ਜਦ ਅਸੀਂ ਭਾਵੇਂ ਪਾਥ ਆਫ ਲਿਵਿੰਗ ਸਾਡਾ ਕੋਈ ਵੀ ਹੋਵੇ, ਮਾਰਗ ਜਿਹੜਾ ਕੋਈ ਵੀ ਹੋਵੇ, ਪਰ ਜੇ ਸਾਡੇ ਅੰਦਰ ਇਨਸਾਨੀਅਤ ਨਹੀਂ, ਫਿਰ ਅਸੀਂ ਕਿਸੇ ਵੀ ਧਰਮ ਨਾਲ ਜੁੜੀਏ, ਅਸੀਂ ਉਹ ਧਾਰਮਿਕ ਹੋ ਨਹੀਂ ਸਕਦੇ। ਕੱਟੜਤਾ ਕਿਤੇ ਵੀ ਜਿਹੜੀ ਆ, ਉਹ ਸਾਨੂੰ ਧਾਰਮਿਕ ਨਹੀਂ ਬਣਾਉਂਦੀ, ਸਾਨੂੰ ਸੰਕੀਰਨ ਬਣਾ ਦਿੰਦੀ ਹੈ। ਜੇ ਅਸੀਂ ਕਹਿੰਦੇ ਹਾਂ ਕਿ ਵੀ ਅਸੀਂ ਖਾਸ ਕਰ ਗੁਰਮਤ ਦੀ ਗੱਲ ਕਰ ਰਹੇ ਹਾਂ, ਗੁਰਮਤ ਦਾ ਕੋਈ ਵੀ ਧਾਰਨ ਜਿਹੜਾ ਮਤਸਵੀ ਨਹੀਂ ਹੋ ਸਕਦਾ, ਉਹ ਪੱਖਪਾਤੀ ਨਹੀਂ ਹੋ ਸਕਦਾ। ਪਰ ਅੱਜ ਅਸੀਂ ਦੇਖਦੇ ਹਾਂ ਕਿ ਸਾਡੇ 'ਚ ਇਹ ਚੀਜ਼ਾਂ ਆ ਚੁੱਕੀਆਂ ਨੇ। ਅਸੀਂ ਧਰਮ ਦੇ ਤੌਰ 'ਤੇ ਹੀ ਨਹੀਂ, ਅਸੀਂ ਜਾਤਾਂ ਦੇ ਤੌਰ 'ਤੇ ਵੀ ਪੱਖਪਾਤੀ ਹਾਂ, ਗਰੁੱਪਾਂ ਦੇ ਤੌਰ 'ਤੇ ਵੀ ਪੱਖਪਾਤੀ ਹਾਂ। ਅਸੀਂ ਇੱਥੋਂ ਤੱਕ ਕਿ ਪ੍ਰਚਾਰਕਾਂ ਦੇ ਰੂਪ ਦੇ ਵਿੱਚ ਵੀ ਅਸੀਂ ਦੇਖੀਏ, ਕੋਈ ਮਿਸ਼ਨਰੀ ਹੈ, ਕੋਈ ਟਕਸਾਲੀ ਹੈ, ਕੋਈ ਨੀਲਧਾਰੀ ਹੈ, ਕੋਈ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕੋਈ ਰਾਧਾ ਸਵਾਮੀ ਹੈ, ਕੋਈ ਦੂਜਾ ਹੈ, ਕੋਈ ਤੀਜਾ ਹੈ, ਕੋਈ ਨਾਮਧਾਰੀ ਹੈ, ਇਹ ਸਾਰਾ ਕੁਛ। ਕਿਉਂਕਿ ਅਸੀਂ ਤੇ ਗੁਰੂ ਦੇ ਸਿੱਖ ਹੀ ਨਹੀਂ, ਅਸੀਂ ਸਿੱਖੀ ਦੇ ਵਿੱਚ ਵੀ, ਤੇ ਫਿਰ ਜੇ ਅਸੀਂ ਗੁਰੂ ਦੇ ਅਸੀਂ ਸਿੱਖੀ ਤਾਂ ਵੀ ਅੱਗੇ ਜਾ ਕੇ ਵੰਡੀਆਂ 'ਚ ਵੰਡੇ ਹੋਏ ਹਾਂ, ਤਾਂ ਅਸੀਂ ਐਜ਼ ਏ ਸਿੱਖ ਇਨਸਾਨ ਕਿੱਥੇ ਰਹੇ? ਯਾਨੀ ਲੋੜ ਤਾਂ ਇਹ ਸੀ, ਕਿਉਂਕਿ ਜਿਹੜਾ ਜਿਸ ਵਿਅਕਤੀ 'ਚ ਇਨਸਾਨੀਅਤ ਨਹੀਂ ਹੈ, ਉਹ ਵਿਅਕਤੀ ਧਾਰਮਿਕ ਨਹੀਂ ਹੋ ਸਕਦਾ। ਗੁਰਬਾਣੀ ਸਿਖਾਉਂਦਾ ਨਰੂ ਮਰੈ ਨਰ ਕਾਮ ਨਾ ਆਵੈ ਪਸ਼ੂ ਮਰੇ ਦਸ ਕਾਲ ਸਵਾਰੇ। ਜੇ ਇਨਸਾਨ ਦੇ ਅੰਦਰੋਂ ਇਨਸਾਨੀਅਤ ਗਾਇਬ ਹੋ ਗਈ, ਉਹਦੇ ਅੰਦਰ ਹੈਵਾਨੀਅਤ ਉਜਾਗਰ ਹੋ ਗਈ, ਉਹ ਤਾਂ ਵਿਅਰਥ ਹੈ, ਉਹ ਤੇ ਧਰਤੀ ਤੇ ਪਾਰ ਹੈ। ਉਹ ਇਨਸਾਨ ਜੇ ਇਨਸਾਨੀਅਤ ਨਹੀਂ ਤੇ ਬੰਦਾ ਕਿੱਥੇ ਹੋ ਗਿਆ? ਜਦੋਂ ਅਸੀਂ ਮੰਗ ਕਰਦੇ ਨਾ ਕਰ ਬੰਦੇ ਤੂੰ ਬੰਦਗੀ ਜਿਚਿਰ ਘੱਟ ਮੈਸਾ, ਐ ਮਨੁੱਖ ਜਿਨ੍ਹਾਂ ਤੇਰੇ ਅੰਦਰ ਜਾਨ ਹੈ ਤੂੰ ਬੰਦਗੀ ਕਰਨੀ ਹੈ, ਜਾਂ ਸ਼ੇਖ ਫਰੀਦ ਏ ਖੈਰ ਬੀਜੇ ਬੰਦਗੀ, ਉਹ ਇਨਸਾਨੀਅਤ ਦੇ ਗੁਣਾਂ ਦੀ ਮੰਗ ਕਰਦਾ, ਡਿਮਾਂਡ ਕਰਦੇ ਨੇ। ਪਰ ਜੇ ਸਾਡੇ ਅੰਦਰ ਉਹ ਇਨਸਾਨੀਅਤ ਮਰ ਜਾਏ, ਨਰੂ ਮਰੈ ਨਰ ਕਾਮ ਨਾ ਆਵੇ, ਉਹ ਇਨਸਾਨ ਜਿਹੜਾ ਹੈ ਉਹ ਫਜ਼ੂਲ ਹੈ, ਉਹ ਇਨਸਾਨੀਅਤ ਦੇ ਕੰਮ ਨਹੀਂ ਆਉਂਦਾ, ਉਹ ਵਿਅਕਤੀ ਇਨਸਾਨ ਹੋ ਕੇ ਵੀ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ, ਉਹ ਸਿਰਫ ਇਨਸਾਨੀ ਢਾਂਚਾ ਹੈ, ਸਕੈਲਟਨ ਹੈ, ਇੱਕ ਸਰੂਪ ਹੈ, ਪਰ ਅੰਦਰ ਜਿਹੜੇ ਉਹਦਾ ਜਿਹੜਾ ਕਿਰਦਾਰ ਹੈ ਉਹ ਪਸ਼ੂਆਂ ਵਰਗਾ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ। ਹਾਂ, ਸਰੀਰ ਤੌਰ ਤੇ ਉਹ ਮਨੁੱਖ ਹੈ, ਪਰ ਅਸਲ ਮਨੁੱਖ ਉਹ ਹੈ ਜਿਹੜਾ ਗੁਰੂ ਦੇ ਲੜ ਲੱਗ ਕੇ, ਗੁਰੂ ਤੋਂ ਸਿੱਖਿਆ ਪ੍ਰਾਪਤ ਕਰਕੇ, ਗੁਰੂ ਦੇ ਮਾਰਗ ਤੇ ਤੁਰ ਕੇ, ਜਿਸ ਨੂੰ ਗੁਰੂ ਸਾਹਿਬ ਇਹ ਵੀ ਕਹਿੰਦੇ ਨੇ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਗੁਰੂ ਤੋਂ ਕੁਰਬਾਨ ਜਾਂਦਾ ਹੈ ਜਿਨ ਮਾਨਸ ਤੇ ਦੇਵਤੇ ਕੀ ਕਰਤ ਨਾ ਲਾਗੀ, ਜਿਸਨੇ ਮਨੁੱਖ ਤੋਂ ਮੈਨੂੰ ਦੈਵੀ ਗੁਣਾਂ ਦਾ ਸਰੂਪ ਬਣਾ ਦਿੱਤਾ, ਟਿੱਲ ਨਹੀਂ ਲਾਈ, ਕਿਉਂਕਿ ਮਾਨਸ ਜਨਮ ਦੁਰਲਭ ਹੈ, ਹੋਏ ਨਾ ਵਾਰੰਵਾਰ, ਜਿਉਂ ਬਨ ਫਲ ਭੋਏ ਗਿਰੇ ਬਾਹਰ ਨਾ ਲਾਗੇ, ਵਾਰ ਵਾਰ ਨਹੀਂ ਆਉਂਦਾ, ਇੱਕੋ ਵਾਰ ਮਿਲ ਗਿਆ। ਉਸੇ ਤਰ੍ਹਾਂ ਜਿਸ ਤਰ੍ਹਾਂ ਜੰਗਲ ਦੇ ਵਿੱਚ ਦਰਖਤ ਤੋਂ ਫਲ ਡਿੱਗ ਕੇ ਪੁੰਜੇ ਡਿੱਗਦਾ ਹੈ, ਮੁੜ ਕੇ ਉਹ ਡਾਲੀ ਨਾਲ ਨਹੀਂ ਲੱਗ ਸਕਦਾ। ਬੜਾ ਕੀਮਤੀ ਹੈ ਪ੍ਰਾਣੀ, ਤੂੰ ਆਇਆ ਲਾਹ ਲੈਣ, ਲੱਗਾ ਕਿਤ ਕੁਫੱਕੜੇ ਸਭ ਮੁਕਦੀ ਚਲੀ ਰਹਿਣਾ। क्योंकि तेरे कोल एक जीवन है। इस जीवन का जीवन जड़ा समय दे विच है, बेशक रूहानी तौर पर मनुख जड़ा है, खासकर गुरु का सिख जड़ा है, वह अकाल नाल जुड़िया हुआ है, पर जड़ा शरीर करके इस धरती के उपर जो रोल निभा रहा है वह एक समय दे विच है। जब उस समय दे विच है तो उस समय की कदर करनी भी, क्यों कि वो एक लिमिटेड टाइम है। अमर शरीर करके कोई भी नहीं हो सकता, क्योंकि जो उस तरह एक विज्ञानिक पहलू भी देखिए, साडा जिंदगी दे जे साडे शरीर दे जिहड़े सैल ने कोई 37 ट्रिलियन सैल्स दा मनुखा शरीर है, वो सैल जिहड़े ने वो मरदे भी आए ने, वो नवे भी आंदे, क्योंकि सैल अपनी कापी बनाते ने, डीएनए रिप्लीकेट हुंदा है हर सैल दे अंदर, ते वो उसकी एक सीमा है, क्योंकि जिन्ना भी जिन्ना भी साडा डीएनए आ वो दे विच समर्था हैगी, आरएनए जे समर्था हैगी, तो अपने वर्गा दूसरा हू बहू उस भी समय दे नाल कुछ चेंज म्यूचुएशन हो जांदियां ने और वह सैल बनते ने, शरीर बनता है, पर उसके जेडे किनारियां दे उपर जेडे ओदे किनारे ने नोकां ने वो टैलीमेर जिसनों कहिंदे आ ਉਹ ਬਾਰ ਬਾਰ ਰੈਪਲੀਕੇਟ ਹੋਣ ਵਾਂਗੇ, ਜਿਸ ਤਰ੍ਹਾਂ ਕਿ ਆਪਾਂ ਕਈ ਵਾਰੀ ਕਾਪੀ ਹੁੰਦੀ ਹੈ ਨਾ, ਆਪਾਂ ਕਈ ਵਾਰੀ ਇੱਕ ਫੋਟੋ ਨੂੰ ਬਾਰ ਬਾਰ ਮਤਲਬ ਉਸਦੀਆਂ ਕਾਪੀਆਂ ਕਰਦੇ ਜਾਈਏ, ਇੱਕ ਸਮਾਂ ਇਹੋ ਜਿਹਾ ਵੀ ਆਉਂਦਾ ਕਿ ਫਰਦਰ ਕਾਪੀ ਨਹੀਂ ਹੋ ਸਕਦੀ, ਉਹਦੀ ਪਛਾਣ ਹੀ ਨਹੀਂ ਹੁੰਦੀ। ਇਸੇ ਤਰ੍ਹਾਂ ਟੈਲੀਮੇਅਰ ਜਿਹੜਾ ਹੈ ਘੱਟਦਾ ਘੱਟਦਾ ਘੱਟਦਾ ਸਾਈਡਾਂ ਤੋਂ ਜਦੋਂ ਫਿਨਿਸ਼ ਹੋ ਜਾਂਦਾ ਹੈ, ਮੁੜ ਕੇ ਉਹ ਰੈਪਲੀਕੇਟ ਨਹੀਂ ਹੁੰਦਾ। ਇਹੀ ਇੱਕ ਕਾਰਨ ਹੈ ਕਿ ਹਰ ਕਿਉਂਕਿ ਨੇਚਰ ਦਾ ਸਿਧਾਂਤ ਹੈ, ਜੋ ਉਪਜਿਓ ਸੋ ਬਿੰਸ ਹੈ ਪਰਿਓ ਆਜ ਕੇ ਕਾ, ਕੋਈ ਅੱਜ ਜਾਂਦਾ ਕੋਈ ਕੱਲ ਜਾਂਦਾ, ਪਰ ਜੋ ਵੀ ਪੈਦਾ ਹੋਇਆ ਉਸਨੇ ਖਤਮ ਹੋ ਜਾਣਾ, ਕਿਉਂਕਿ ਇਸ ਨੂੰ ਵੀ ਮਤਲਬ ਕੁਦਰਤ ਦਾ ਇੱਕ ਨਿਯਮ ਹੈ। ਇਸੇ ਕਰਕੇ ਇੱਕ ਮੌਤ ਦਾ ਦਿਨ ਨਿਸ਼ਚਿਤ ਹੈ ਕਿ ਜਿਸ ਵੇਲੇ ਫਰਦਰ ਸਾਡੇ ਸੈੱਲ ਨਹੀਂ ਬਣਦੇ, ਬੁਢਾਪਾ ਆ ਜਾਂਦਾ ਹੈ ਤਾਂ ਬੰਦਾ, ਪਰ ਜਿੰਨਾ ਉਹਦਾ ਸਮਾਂ ਹੈ, ਬਾਣੀ ਬਾਰ ਬਾਰ ਸਾਨੂੰ ਕਹਿ ਰਹੀ ਨਾ ਕਿ ਤੇਰੇ ਕੋਲ ਲਿਮਿਟਡ ਟਾਈਮ ਹੈ, ਤੇ ਸਵਾਸਾਂ ਨਾਲ ਉਸਨੂੰ ਡਿਫਾਈਨ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਆ, ਹਮ ਆਦਮੀ ਹਾਂ ਇੱਕਦਮੀ ਮੌਲਤ ਮੌਰ ਨਾ ਜਾਣਾ। ਪਰ ਉਹ ਜਿਹੜਾ ਸਮਾਂ ਹੈ, ਉਹ ਜਿਹੜਾ ਸਰੀਰਕ ਤੌਰ ਤੇ ਜਿੰਨਾ ਚਿਰ ਅਸੀਂ ਵਿਚਰ ਰਹੇ ਹਾਂ, ਸਾਡੇ ਕੋਲ ਗਿਆਨ ਇੰਦਰੇ ਨੇ, ਕਰਮ ਇੰਦਰੇ ਨੇ, ਅਸੀਂ ਕੁਛ ਕਰ ਸਕਦੇ ਹਾਂ, ਉਹਨਾਂ ਚਿਰ ਤੇ ਸਾਨੂੰ ਜਿਹੜਾ ਹੈ ਚੰਗੇ ਕਰਮ ਕਰਨੇ ਹੀ ਕਰਨੇ ਨੇ। ਉਸ ਤੋਂ ਬਾਅਦ ਜਿਸ ਵੇਲੇ ਜੋਤ ਜੋਤ ਦੇ ਵਿੱਚ ਰਲ ਗਈ, ਫਿਰ ਅਸੀਂ ਉਸ ਤੋਂ ਬਾਅਦ ਕੁਛ ਨਹੀਂ ਕਰ ਸਕਦੇ। ਇਸ ਕਰਕੇ ਇਸ ਜੀਵਨ ਦੇ ਵਿੱਚ ਜਦੋਂ ਮਨੁੱਖ ਵਿਚਰ ਰਿਹਾ ਹੈ, ਉਸ ਵੇਲੇ ਉਸ ਤੋਂ ਆਸ਼ਾ ਹੀ, ਉਸ ਤੋਂ ਅਕਾਲ ਪੁਰਖ ਦੀ ਵੀ, ਪ੍ਰਕਿਰਤੀ ਦੀ ਵੀ, ਚੰਗੇ ਕਰਮ ਕਰਨ ਦੀ ਆਸ਼ਾ ਹੈ। ਇਸੇ ਕਰਕੇ ਮਨੁੱਖ ਜਦੋਂ ਜਨਮ ਲੈਂਦਾ ਹੈ, ਕਈ ਵਿਚਾਰਧਾਰਾਵਾਂ ਕਹਿੰਦੀਆਂ ਨੇ ਕਿ ਉਸਦਾ ਆਉਣਾ ਹੀ ਇਸ ਗੱਲ ਦਾ ਸੰਕੇਤ ਹੈ ਕਿ ਅਕਾਲ ਪੁਰਖ ਰੱਬ ਅਜੇ ਵੀ ਮਨੁੱਖ ਤੋਂ ਨਿਰਾਸ਼ ਨਹੀਂ ਹੋਇਆ, ਹੁਣ ਭੇਜੀ ਜਾ ਰਿਹਾ ਕਿ ਤੂੰ ਕੁਛ ਚੰਗਾ ਕਰਨਾ ਹੈ ਇਨਸਾਨੀਅਤ ਵਾਸਤੇ ਵੀ ਤੇ ਬ੍ਰਹਿਮੰਡ ਵਾਸਤੇ ਵੀ, ਇਸ ਧਰਤੀ ਵਾਸਤੇ ਵੀ। ਖਾਸ ਤੌਰ ਤੇ ਅਜੋਕੇ ਸਮੇਂ ਦੇ ਵਿੱਚ ਸਾਨੂੰ ਇਹਨਾਂ ਚੀਜ਼ਾਂ ਦੇ ਲਈ ਸੁਚੇਤ ਹੋ ਕੇ ਵਿਚਰਨ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਪ੍ਰਸਾਰ ਕਰਨ ਦੀ ਲੋੜ ਹੈ, ਉਹਨਾਂ ਲੋਕਾਂ ਤੱਕ ਲੈ ਜਾਣ ਦੀ ਲੋੜ ਹੈ ਜਿਹਨਾਂ ਨੂੰ ਇਸ ਦੇ ਬਾਰੇ ਕੋਈ ਪਤਾ ਨਹੀਂ। ਆਓ ਅੱਜ ਦੇ ਇਸ ਵਿਚਾਰਧਾਰਾ ਵਿਚਾਰ ਪ੍ਰੋਗਰਾਮ ਦੇ ਇਸ ਵਿਚਾਰ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹੋਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਬਿਲਾਵਲ ਮਹੱਲਾ ਪੰਜਵਾ ਜਿਉਂ ਭਾਵੈ

ਸਤਿਗੁਰੂ ਜੀ ਕੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਦੀਨ ਦੁਨੀ ਦੇ ਵਾਲੀ ਸਰਬ ਕਲਾ ਸਮਰੱਥ ਸਰਬ ਵਿਆਪਕ ਸਰਬ ਸ਼ਕਤੀਮਾਨ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਪ੍ਰਤੱਖ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਪਰਮ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠ ਨਾਮ ਬਾਣੀ ਦੇ ਲਾਹੇ ਪ੍ਰਾਪਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਅੰਦਰ ਅੰਮ੍ਰਿਤ ਵੇਲੇ ਆਪਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਿਦਾਰੇ ਬਖਸ਼ਦਿਆਂ ਜੋ ਸਤਿਗੁਰੂ ਜੀ ਨੇ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਸਤਿਕਾਰਯੋਗ ਗ੍ਰੰਥੀ ਸਿੰਘ ਜੀ ਪਾਸੋਂ ਆਪ ਜੀ ਨੇ ਸਰਵਣ ਕੀਤਾ ਔਰ ਗੁਰੂ ਕੇ ਓਟ ਆਸਰੇ ਗੁਰੂ ਕੀ ਬਖਸ਼ਿਸ਼ ਕੀਤੀ ਬੁੱਧ ਬਲ ਦੇ ਸਦਕਾ ਕੁਝ ਸਮਾਂ ਆਪਾਂ ਸੰਖੇਪ ਰੂਪ ਵਿੱਚ ਗੁਰੂ ਕੇ ਇਸ ਪਾਵਨ ਫੁਰਮਾਨ ਦੀ ਵਿਚਾਰ ਵਿਆਖਿਆ ਕਰਨੀ ਸੁਣਨੀ ਹੈ। ਜੋ ਇਹ ਦਿਨ ਚੱਲ ਰਹੇ ਨੇ, ਅੱਜ ਤੋਂ 42 ਸਾਲ ਪਹਿਲਾਂ ਸਿੱਖ ਪੰਥ ਉੱਪਰ ਸਿੱਖ ਕੌਮ ਉੱਪਰ ਜੋ ਵੱਡਾ ਘੱਲੂਘਾਰਾ ਵਰਤਿਆ, ਜਿਸ ਨੂੰ ਤੀਸਰਾ ਘੱਲੂਘਾਰਾ ਕਿਹਾ ਜਾਂਦਾ ਹੈ, ਉਸ ਦੀ ਯਾਦ ਦੇਸ਼ ਵਿਦੇਸ਼ ਪ੍ਰਦੇਸ਼ ਸਭ ਸੰਗਤਾਂ ਭਾਵਨਾ ਦੇ ਸਹਿਤ ਮਨਾ ਰਹੀਆਂ ਨੇ। ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਉੱਪਰ ਔਰ ਇਸ ਸਾਰੇ ਹੀ ਕੰਪਲੈਕਸ ਉੱਪਰ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਫੌਜਾਂ ਟੈਂਕਾਂ ਅਤੇ ਤੋਪਾਂ ਸਮੇਤ ਜੋ ਚਾੜੀਆਂ ਗਈਆਂ ਅਤੇ ਜੋ ਇੱਥੇ ਫਿਰ ਭਾਰਤੀ ਫੌਜਾਂ ਦੇ ਵੱਲੋਂ ਕਹਿਰ ਵਰਤਿਆ, ਬਹੁਤ ਸਰੀਰ ਸੰਗਤ ਵਿੱਚ ਐਸੇ ਨੇ ਜਿਨ੍ਹਾਂ ਨੇ ਉਹ ਸਮਾਂ ਅੱਖੀਂ ਵੇਖਿਆ ਅਤੇ ਹੱਡੀ ਹੰਡਾਇਆ। ਸੋ ਇਹ ਘੱਲੂਘਾਰਾ ਹਫ਼ਤਾ ਹਰ ਸਾਲ ਬੜੇ ਵੈਰਾਗ ਅਤੇ ਜੋਤ ਉਸ਼ਾਦ ਦੇ ਨਾਲ ਸੰਗਤਾਂ ਮਨਾਉਂਦੀਆਂ ਨੇ। ਸਾਧ ਸੰਗਤ ਜੀ, ਹਿੰਦੁਸਤਾਨ ਭਾਰਤ ਵਰਸ਼ ਦੀ ਧਰਤੀ ਉੱਪਰ ਅੰਗਰੇਜ਼ਾਂ ਦਾ ਰਾਜ ਔਰ ਪੰਜਾਬ ਸਭ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਦੇ ਬਾਅਦ ਡੋਗਰਿਆਂ ਦੀ ਗਦਾਰੀ ਕਾਰਨ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆਇਆ, ਵੱਖੋ ਵੱਖਰੀਆਂ ਰਿਆਸਤਾਂ ਦੇ ਰੂਪ ਵਿੱਚ ਉਦੋਂ ਇਹ ਸਾਰਾ ਦੇਸ਼ ਸੀ ਔਰ ਇਉਂ ਗੋਰਿਆਂ ਦੇ ਕੋਲੋਂ ਆਜ਼ਾਦੀ ਹਾਸਲ ਕਰਨ ਦੇ ਵਾਸਤੇ ਲੰਮੀ ਜੱਦੋ ਜਹਿਦ ਹੋਈ। ਆਜ਼ਾਦੀ ਦੇ ਉਸ ਸੰਘਰਸ਼ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਸੀ ਉਹ ਸਿੱਖ ਪੰਥ ਦਾ ਸੀ, ਥੋੜ੍ਹੀ ਗਿਣਤੀ ਵਿੱਚ ਹੁੰਦਿਆਂ ਹੋਇਆਂ ਵੀ। ਅਤੇ ਉਹਦੇ ਤੋਂ ਦੂਸਰੇ ਨੰਬਰ ਦੀ ਜੇ ਗੱਲ ਕਰੀਏ ਤਾਂ ਉਹ ਬੰਗਾਲੀ ਆਉਂਦੇ ਨੇ। ਜਦੋਂ ਅੰਗਰੇਜ਼ 1947 ਵਿੱਚ ਭਾਰਤ ਨੂੰ ਛੱਡ ਕੇ ਗਏ, ਭਾਰਤ ਦੀ ਆਜ਼ਾਦੀ ਹੋਈ, ਬਾਕੀ ਸਾਰੇ ਭਾਰਤ ਦੀ ਤਾਂ ਆਜ਼ਾਦੀ ਪਰ ਪੰਜਾਬ ਅਤੇ ਬੰਗਾਲ ਦੀ ਬਰਬਾਦੀ। ਪੰਜਾਬੀਆਂ ਦਾ ਜੋਸ਼, ਬਹਾਦਰੀ, ਖਾਸ ਤੌਰ 'ਤੇ ਗੁਰੂ ਕਿਆਂ ਸਿੱਖਾਂ ਦੀ, ਬੰਗਾਲੀਆਂ ਦਾ ਤੇਜ਼ ਦਿਮਾਗ, ਜਦੋਂ ਆਜ਼ਾਦ ਹਿੰਦ ਫੌਜ ਦੇ ਰੂਪ ਵਿੱਚ ਇਹ ਦੋਵੇਂ ਇਕੱਠੇ ਹੋਏ ਤਾਂ ਆਜ਼ਾਦੀ ਦੀ ਜੰਗ ਨੂੰ ਇੱਕ ਵੱਡਾ ਹੁਲਾਰਾ ਮਿਲਿਆ ਸੀ। ਜਿਨ੍ਹਾਂ ਦੇ ਹੱਥ 47 ਵਿੱਚ ਦੇਸ਼ ਦੀ ਵਾਗਡੋਰ ਆਈ, ਸ਼ਾਇਦ ਉਹਨਾਂ ਦੇ ਮਨਾਂ ਦੇ ਵਿੱਚ ਇਹ ਖਿਆਲ ਆਇਆ ਹੋਵੇਗਾ ਕਿ ਇਹਨਾਂ ਕੌਮਾਂ ਨੂੰ ਦਬਾ ਕੇ ਰੱਖਿਆ ਜਾਵੇ, ਬਾਕੀ ਸਾਰੇ ਹਿੰਦੁਸਤਾਨ ਦੀ ਗੱਲ ਹੀ ਕੋਈ ਨਹੀਂ। ਜੇ ਵੰਡਿਆ ਗਿਆ ਤਾਂ ਪੰਜਾਬ ਵੰਡਿਆ ਗਿਆ, ਵੰਡਿਆ ਗਿਆ ਤਾਂ ਬੰਗਾਲ ਵੰਡਿਆ ਗਿਆ, ਇਹਨਾਂ ਦੋਹਾਂ ਦੇ ਟੋਟੇ ਕੀਤੇ ਗਏ। ਫਿਰ ਉਸ ਤੋਂ ਬਾਅਦ ਸੋ ਨਹਿਰੂ ਪਟੇਲ ਇਤਿਆਦਕਾਂ ਦੇ ਵੱਲੋਂ ਰਿਆਸਤਾਂ ਭੰਗ ਕਰਕੇ ਸੂਬੇ ਬਣਾਏ ਗਏ ਭਾਸ਼ਾ ਦੇ ਆਧਾਰਿਤ, ਅਤੇ ਸਾਨੂੰ ਆਪਣਾ ਭਾਸ਼ਾ ਆਧਾਰਿਤ ਪੰਜਾਬੀ ਸੂਬਾ ਲੈਣ ਵਾਸਤੇ ਵੀ ਲੰਮਾ ਸੰਘਰਸ਼ ਕਰਨਾ ਪਿਆ, ਜੇਲ੍ਹਾਂ ਵਿੱਚ ਜਾਣਾ ਪਿਆ, ਸ਼ਹੀਦੀਆਂ ਪਾਉਣੀਆਂ ਪਈਆਂ, ਔਰ ਜੇ ਪੰਜਾਬੀ ਸੂਬਾ ਦਿੱਤਾ ਵੀ ਤਾਂ ਐਨ ਲੱਤਾਂ ਬਾਹਾਂ ਵੱਢ ਕੇ ਲੰਗੜਾ ਲੂਲਾ ਕਰਕੇ। ਉਹ ਇਲਾਕੇ ਜਿਹੜੇ ਠੇਠ ਪੰਜਾਬੀ ਇਲਾਕੇ ਸਨ ਉਹ ਪੰਜਾਬ ਤੋਂ ਕੱਟ ਕੇ ਬਾਹਰ ਕੀਤੇ ਗਏ, ਮਤਲਬ ਕਿ ਸ਼ੁਰੂ ਤੋਂ ਲੈ ਕੇ ਹੀ ਪੰਜਾਬ ਨਾਲ ਅਤੇ ਖਾਸ ਤੌਰ 'ਤੇ ਸਿੱਖਾਂ ਨਾਲ ਵਿਤਕਰਾ ਕੀਤਾ ਜਾਂਦਾ ਰਿਹਾ, ਜੋ ਅਜੇ ਤੱਕ ਵੀ ਚੱਲਿਆ ਆ ਰਿਹਾ। ਜਦੋਂ ਆਜ਼ਾਦੀ ਦੀ ਜੰਗ ਚੱਲਦੀ ਸੀ ਉਦੋਂ ਜਵਾਹਰ ਲਾਲ ਨਹਿਰੂ ਵਰਗੇ ਬਿਆਨ ਦਿੰਦੇ ਨੇ ਕਿ ਆਜ਼ਾਦ ਭਾਰਤ ਵਿੱਚ ਸਿੱਖਾਂ ਵਾਸਤੇ ਵੀ ਇੱਕ ਐਸਾ ਖਿੱਤਾ ਹੋਵੇਗਾ
ਜਿੱਥੇ ਸਿੱਖ ਵੀ ਪੂਰਨ ਤੌਰ 'ਤੇ ਆਜ਼ਾਦੀ ਦਾ ਨਿੱਘ ਮਾਣ ਸਕਣ। ਮੋਹਨਦਾਸ ਕਰਮਚੰਦ ਵਰਗੇ ਆਪਣੇ ਆਪ ਨੂੰ ਮਹਾਤਮਾ ਕਹਾਉਣ ਵਾਲੇ ਗਾਂਧੀ ਹੋਰੀ ਇਹ ਕਹਿੰਦੇ ਨੇ ਕਿ ਜੇ ਕਦੇ ਸਿੱਖਾਂ ਦੇ ਹੱਕਾਂ ਨੂੰ ਕੋਈ ਦਬਾਵੇ, ਜੇ ਸਿੱਖ ਮਹਿਸੂਸ ਕਰਨ ਕਿ ਸਾਨੂੰ ਸਾਡੇ ਹੱਕ ਜਿਹੜੇ ਨੇ ਉਹ ਦਿੱਤੇ ਨਹੀਂ ਜਾ ਰਹੇ, ਤਾਂ ਸਿੱਖ ਇੱਕ ਮਾਰਸ਼ਲ ਕੌਮ ਹੈ, ਇਹਨਾਂ ਨੂੰ ਪੂਰਨ ਤੌਰ 'ਤੇ ਹੱਕ ਹੈ ਕਿ ਇਹ ਆਪਣੇ ਹੱਕ ਜਿਹੜੇ ਨੇ ਇਹ ਤੇਗ ਦੇ ਜ਼ੋਰ ਨਾਲ, ਸ਼ਸਤਰਾਂ ਦੇ ਜ਼ੋਰ ਨਾਲ ਲੈ ਸਕਦੇ ਨੇ। ਇਹੋ ਜਿਹੀਆਂ ਗੱਲਾਂ ਉਦੋਂ ਕਰਦੇ ਰਹੇ। ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬੇ ਦਾ ਮੋਰਚਾ ਚੱਲਿਆ ਜਦੋਂ ਨਹਿਰੂ ਵਰਗਿਆਂ ਨੂੰ ਉਹਨਾਂ ਦੀਆਂ ਉਹ ਗੱਲਾਂ ਚੇਤੇ ਕਰਾਈਆਂ ਗਈਆਂ ਕਿ ਤੁਸੀਂ ਆਪ ਹੀ ਕਿਹਾ ਸੀ ਕਿ ਪੰਜਾਬ ਇੱਕ ਇਹੋ ਜਿਹਾ ਖਿੱਤਾ ਦੇਸ਼ ਦੇ ਵਿੱਚ ਸਿੱਖਾਂ ਨੂੰ ਜਿਹੜਾ ਉਹ ਮਿਲੇਗਾ ਜਿੱਥੇ ਸਿੱਖ ਪੂਰਨ ਤੌਰ 'ਤੇ ਆਜ਼ਾਦੀ ਦਾ ਨਿੱਘ ਮਾਣ ਸਕਣ। ਬੜੀ ਬੇਸ਼ਰਮੀ ਦੇ ਨਾਲ ਖਚਰੀ ਜੀ ਹਾਸੀ ਹੱਸਦਿਆਂ ਨਹਿਰੂ ਨੇ ਜਵਾਬ ਦਿੱਤਾ ਸੀ, ਤਬ ਬਾਤ ਔਰ ਥੀ, ਅਬ ਬਾਤ ਔਰ ਹੈ। ਬਹੁਤੀ ਲੰਮੀ ਵਿਆਖਿਆ ਦਾ ਸਮਾਂ ਨਹੀਂ। ਕਿਹੜਾ ਉਹ ਪੱਖ ਹੈ ਜਿਹੜੇ ਪੱਖ 'ਤੇ ਸਿੱਖਾਂ ਦੇ ਬਹੁਗਿਣਤੀ ਵਾਲੇ ਇਸ ਸੂਬੇ ਪੰਜਾਬ ਨਾਲ ਧੱਕਾ ਨਹੀਂ ਕੀਤਾ ਗਿਆ? ਚਾਹੇ ਪਾਣੀਆਂ ਦਾ ਮਸਲਾ ਹੋਵੇ, ਚਾਹੇ ਭਾਸ਼ਾ ਆਧਾਰਿਤ ਸੂਬਾ ਬਣਾਏ ਜਾਣ ਦਾ ਮਸਲਾ ਹੋਵੇ, ਸੋ ਹਰ ਪੱਖ ਤੋਂ ਹੀ ਅਤੇ ਨਾਲ ਦੀ ਨਾਲ ਧਾਰਮਿਕ ਤੌਰ 'ਤੇ ਵੀ ਸਾਡੇ ਉੱਪਰ ਹਮਲੇ, ਨਕਲੀ ਗੁਰੂ ਡੰਮ ਖੜ੍ਹਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਗੁਰਤਾ ਗੱਦੀ ਨੂੰ ਚੁਣੌਤੀ ਦੇ ਕੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਤਾਂ ਕਿ ਸਾਡੀਆਂ ਜੜ੍ਹਾਂ ਕਮਜ਼ੋਰ ਹੋ ਜਾਣ, ਇਹ ਸਿੱਖ ਜਿਹੜੇ ਨੇ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਨਿਤਾਣੇ ਅਤੇ ਸਾਹ ਸਤਹੀਣ ਹੋ ਜਾਣ। ਇਉਂ ਸਮੇਂ ਸਮੇਂ ਮੁਤਾਬਕ ਕਿਧਰੇ ਕਿਸਾਨੀ ਨੂੰ ਰੋਲਿਆ ਗਿਆ, ਕਿਧਰੇ ਹੋਰ ਪਾਸਿਆਂ ਤੋਂ ਵਿਤਕਰੇ। ਦੇਸ਼ ਆਜ਼ਾਦ ਹੋਣ ਵੇਲੇ ਇਹ ਪ੍ਰਣ ਕੀਤਾ ਗਿਆ, ਇਹ ਵਾਅਦੇ ਕੀਤੇ ਗਏ ਕਿ ਜੋ ਰੱਖਿਆ ਮੰਤਰਾਲਾ ਹੈ, ਡਿਫੈਂਸ ਮਿਨਿਸਟਰੀ ਹੈ, ਇਹ ਹਮੇਸ਼ਾ ਸਿੱਖਾਂ ਕੋਲ ਰਹੇਗੀ। ਪਰ 47 ਵਿੱਚ ਇੱਕ ਵਾਰ ਬਲਦੇਵ ਸਿੰਘ ਜਿਹੜਾ ਸੀ ਉਹਦੇ ਰੱਖਿਆ ਮੰਤਰੀ ਬਣਨ ਤੋਂ ਬਾਅਦ ਦੁਬਾਰਾ ਇਹ ਅਹਿਮ ਅਹੁਦਾ ਕਦੇ ਵੀ ਸਿੱਖਾਂ ਦੇ ਕੋਲ ਨਾ ਆਇਆ। ਕਹਿਣ ਤੋਂ ਭਾਵ ਕਿ ਬੇਅੰਤ ਨਿੱਕੀਆਂ ਨਿੱਕੀਆਂ ਐਸੀਆਂ ਗੱਲਾਂ ਨੇ ਜੋ ਕਹਿਣ ਮਾਤਰ ਨੂੰ ਜਾਂ ਸੁਣਨ ਨੂੰ ਨਿੱਕੀਆਂ, ਪਰ ਉਹਨਾਂ ਦੇ ਮਾਇਨੇ, ਉਹਨਾਂ ਦੇ ਅਰਥ ਬੜੇ ਵੱਡੇ ਨੇ। ਪੰਜਾਬੀਆਂ ਨਾਲ ਅਤੇ ਖਾਸ ਤੌਰ 'ਤੇ ਸਿੱਖਾਂ ਦੇ ਨਾਲ ਵਿਤਕਰੇ ਕੀਤੇ ਗਏ। ਜਦੋਂ ਵੀ ਸਿੱਖਾਂ ਨੇ ਕਿਸੇ ਵੀ ਰੂਪ ਵਿੱਚ ਆਪਣੇ ਹੱਕ ਮੰਗੇ, ਉਦੋਂ ਹੀ ਡਾਂਗਾਂ ਦੇ ਨਾਲ ਮਾਰ ਕੁਟਾਈ ਕਰਕੇ ਦਬਾਇਆ ਗਿਆ, ਗੋਲੀਆਂ ਵਰਸਾਈਆਂ ਗਈਆਂ, ਜੇਲ੍ਹਾਂ ਵਿੱਚ ਬੰਦ ਕੀਤੇ ਗਏ। 20ਵੀਂ ਸਦੀ ਦੇ ਵਿੱਚ ਵੀ ਸਿੱਖ ਪੰਥ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਰਚਾ ਲਗਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ 4 ਅਗਸਤ ਨੂੰ ਇਹ ਮੋਰਚਾ ਆਰੰਭ ਕੀਤੇ ਤੋਂ ਪਹਿਲਾਂ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਲੋਂ ਵੀ ਸਿੱਖ ਹੱਕਾਂ ਦੀ ਮੰਗੀ ਸਿੱਖ ਮੰਗਾਂ ਦੇ ਵਾਸਤੇ

ਹੁੰਦੀਆਂ ਅਤੇ ਇੱਥੋਂ ਫਿਰ ਜਿਹੜੇ ਜੱਥੇ ਸਨ ਉਹ ਮਾਰਚ ਕਰਦੇ ਹੋਏ ਕੋਤਵਾਲੀ ਤੱਕ ਜਾਂਦੇ ਗ੍ਰਿਫਤਾਰੀ ਦੇਣ ਵਾਸਤੇ, ਜਿੱਥੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਦੀਆਂ ਵੱਖੋ ਵੱਖਰੀਆਂ ਜੇਲ੍ਹਾਂ ਵਿੱਚ ਭੇਜਿਆ ਜਾਂਦਾ ਰਿਹਾ। ਜਦੋਂ ਜੇਲ੍ਹਾਂ ਇਉਂ ਨੱਕਾ ਨੱਕ ਭਰ ਗਈਆਂ ਤਾਂ ਟੈਂਟ ਵਗੈਰਾ ਲਗਾ ਕੇ ਵੀ ਜੇਲ੍ਹਾਂ ਦੇ ਇਉਂ ਆਰਜ਼ੀ ਪ੍ਰਬੰਧ ਸਰਕਾਰ ਨੂੰ ਕਰਨੇ ਪਏ। ਜਦੋਂ ਉੱਥੇ ਵੀ ਸੰਗਤ ਨਾ ਸਮਾਈ, ਮੋਰਚੇ ਪ੍ਰਤੀ ਉਤਸ਼ਾਹ ਹੀ ਇੰਨਾ ਜ਼ਿਆਦਾ ਸੀ ਸੰਗਤਾਂ ਦੇ ਵਿੱਚ, ਫਿਰ ਇਉਂ ਜ਼ਬਰਦਸਤੀ ਰਿਹਾਅ ਵੀ ਕੀਤੇ ਜਾਣ ਲੱਗੇ। ਸਿੰਘ ਬਾਹਰ ਆਉਣਾ ਨਹੀਂ ਸੀ ਚਾਹੁੰਦੇ ਅਤੇ ਸਰਕਾਰ ਉਹਨਾਂ ਨੂੰ ਜ਼ਬਰਦਸਤੀ ਇਉਂ ਜੇਲ੍ਹਾਂ ਵਿੱਚ ਲਿਜਾ ਕੇ ਅਤੇ ਕੁਝ ਦਿਨ ਰੱਖ ਕੇ ਅਤੇ ਜ਼ਬਰਦਸਤੀ ਜੇਲ੍ਹਾਂ ਦੇ ਵਿੱਚੋਂ ਕੱਢ ਦਿੰਦੀ ਸੀ। ਇਉਂ ਲੰਮਾ ਸਮਾਂ ਇਹ ਕਾਰਜ ਚੱਲਦਾ ਰਿਹਾ। ਇੱਕ ਵੀ ਮੰਗ, ਜਿਹੜੀਆਂ ਉਹ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਸਨ, ਉਹਨਾਂ ਵਿੱਚ ਇੱਕ ਵੀ ਮੰਗ ਐਸੀ ਨਹੀਂ ਸੀ ਜਿਹੜੀ ਸਿੱਖਾਂ ਵੱਲੋਂ ਨਜਾਇਜ਼ ਤੌਰ 'ਤੇ ਕੀਤੀ ਹੋਵੇ ਅਤੇ ਜਿਹੜੀ ਇਸ ਦੇਸ਼ ਦੀ ਏਕਤਾ ਔਰ ਅਖੰਡਤਾ ਦੇ ਵਾਸਤੇ ਖਤਰਾ ਬਣਦੀ ਹੋਵੇ। ਸਾਰੀਆਂ ਹੀ ਹੱਕੀ ਸਨ, ਸਾਰੀਆਂ ਹੀ ਮੰਨੀਆਂ ਜਾ ਸਕਦੀਆਂ ਸਨ, ਪਰ ਹਕੂਮਤ ਦੀ ਹੱਠ ਧਰਮੀ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਹੈ। ਕਿਉਂਕਿ ਜਦੋਂ 1975 ਈਸਵੀ ਦੇ ਵਿੱਚ ਸਮੇਂ ਦੀ ਇੰਦਰਾ ਸਰਕਾਰ ਦੇ ਵੱਲੋਂ ਵਿਰੋਧੀਆਂ ਨੂੰ ਦਬਾਉਣ ਦੇ ਵਾਸਤੇ ਐਮਰਜੈਂਸੀ ਲਗਾਈ ਗਈ ਸੀ, ਕੋਈ ਜਲਸਾ ਜਲੂਸ ਨਹੀਂ ਹੋ ਸਕਦਾ, ਕੋਈ 4-5 ਮਨੁੱਖ ਇਕੱਤਰ ਹੋ ਕੇ ਕੋਈ ਵਿਚਾਰਾਂ ਨਹੀਂ ਕਰ ਸਕਦੇ, ਕੋਈ ਕਿਸੇ ਪ੍ਰਕਾਰ ਸਰਕਾਰ ਦੇ ਖਿਲਾਫ ਬੋਲ ਨਹੀਂ ਸਕਦਾ, ਸਾਰਾ ਹਿੰਦੁਸਤਾਨ ਕੁਸਕਿਆ ਤੱਕ ਨਹੀਂ ਸੀ, ਤਾਂ ਉਦੋਂ ਵੀ ਇਹ ਸਿੱਖ ਹੀ ਸਨ, ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਹੀ ਸੀ ਜਿਨ੍ਹਾਂ ਨੇ ਹਕੂਮਤ ਦੀ ਇਸ ਧੱਕੇਸ਼ਾਹੀ ਦੇ ਵਿਰੁੱਧ ਜ਼ੋਰਦਾਰ ਸੰਘਰਸ਼ ਕੀਤਾ। ਅਤੇ ਉਸ ਸਮੇਂ ਦੌਰਾਨ ਹੀ ਕਲਗੀਧਰ ਪਾਤਸ਼ਾਹੀ ਦੀ ਵਰਸਾਈ ਹੋਈ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਉਹ ਐਮਰਜੈਂਸੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦਿਆਂ ਹੋਇਆਂ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 300 ਸਾਲਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਪੰਜਾਬ ਦੇ ਕੋਨੇ ਕੋਨੇ ਵਿੱਚ ਮਹਾਨ 37 ਨਗਰ ਕੀਰਤਨ ਕੀਤੇ ਸਨ, ਜਿਨ੍ਹਾਂ ਦੇ ਵਿੱਚ ਬੇਅੰਤ ਸੰਗਤਾਂ ਜੁੜਦੀਆਂ ਰਹੀਆਂ। ਇਹਨਾਂ ਸਮਿਆਂ ਦੌਰਾਨ ਹੀ ਸਮੇਂ ਦੀ ਹਕੂਮਤ ਦੇ ਵੱਲੋਂ ਪਰਿਵਾਰ ਨਿਯੋਜਨ ਦੇ ਨਾਮ ਹੇਠਾਂ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦਾ ਬੜਾ ਭੈੜਾ ਯਤਨ ਕੀਤਾ ਗਿਆ। ਇਹਨਾਂ ਸਮਿਆਂ ਵਿੱਚ ਹੀ ਆਪਣੇ ਆਪ ਨੂੰ ਸੰਤ ਨਿਰੰਕਾਰੀ ਕਹਾਉਣ ਵਾਲੇ ਪਖੰਡੀ ਬੂਟਾ ਸਿਉਂ, ਉਹਦਾ ਪੁੱਤਰ ਅਵਤਾਰ ਸਿਉਂ ਅਤੇ ਅਗਾਂਹ ਉਹਦਾ ਪੁੱਤਰ ਦੁਸ਼ਟ ਗੁਰਬਚਨਾ, ਸੋ ਇਹਨਾਂ ਨੂੰ ਸਮੇਂ ਸਮੇਂ ਮੁਤਾਬਕ ਉਭਾਰਿਆ ਗਿਆ, ਜਿਨ੍ਹਾਂ ਨੇ ਸਤਿਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਤੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤ ਸਰੋਵਰ ਦੇ ਪ੍ਰਤੀ ਬੜੀਆਂ ਭੈੜੀਆਂ ਗੱਲਾਂ ਜਿਹੜੀਆਂ ਸਨ ਆਪਣੀਆਂ ਕਵਿਤਾਵਾਂ ਯੁੱਗ ਪੁਰਸ਼ ਅਤੇ ਅਵਤਾਰ ਬਾਣੀ ਨਾਮ ਦੀਆਂ ਪੁਸਤਕਾਂ ਦੇ ਵਿੱਚ ਲਿਖੀਆਂ। ਅਤੇ ਜਦੋਂ ਸਿੱਖਾਂ ਦੇ ਵੱਲੋਂ ਇਸ ਸਾਬ ਕਾਸੇ ਦਾ ਇਤਰਾਜ਼ ਕੀਤਾ ਗਿਆ, ਸਿੱਖਾਂ ਦੇ ਇਤਰਾਜ਼ ਨੂੰ ਬਿਲਕੁਲ ਹੀ ਦਰਕਿਨਾਰ ਕੀਤਾ ਗਿਆ। 1978 ਈਸਵੀ ਦੀ ਵਿਸਾਖੀ ਆਪਾਂ ਸਾਰਿਆਂ ਨੂੰ ਚੇਤੇ ਹੈ, ਜਦੋਂ ਕਿ ਸਿੱਖ ਕੌਮ ਦੇ ਗੜ੍ਹ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਵਾਲੇ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਉਹਨਾਂ ਨਕਲੀ ਨਿਰੰਕਾਰੀਆਂ ਦੇ ਵੱਲੋਂ ਵੱਡਾ ਸੰਮੇਲਨ ਕੀਤਾ ਗਿਆ, ਜਿਹਦੇ ਵਿੱਚ ਸਤਿਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਨੂੰ ਵੀ ਚੈਲੰਜ ਸੀ ਅਤੇ ਹੋਰ ਵੀ ਸਿੱਖ ਕੌਮ ਦੀਆਂ ਰਵਾਇਤਾਂ ਦਾ ਮੌਜੂ ਉਡਾਇਆ ਜਾਂਦਾ ਸੀ। ਸੋ ਉਸ ਵਕਤ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਲੋਂ ਰੋਸ ਮੁਜ਼ਾਹਰਾ ਕਰਨ ਦੇ ਵਾਸਤੇ ਸੋ ਸਿੰਘ ਭੇਜੇ ਗਏ ਸਨ ਸ਼ਾਂਤਮਈ ਰੂਪ ਵਿੱਚ, ਜਿਨ੍ਹਾਂ ਦੀ ਅਗਵਾਈ ਦਮਦਮੀ ਟਕਸਾਲ ਦੇ ਵੱਲੋਂ ਸੋ ਬਾਬਾ ਦਰਸ਼ਨ ਸਿੰਘ ਜੀ ਮਹਿਤਾ ਅਤੇ ਅਖੰਡ ਕੀਰਤਨੀ ਜਥੇ ਵੱਲੋਂ ਪਰਮ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਫੌਜਾ ਸਿੰਘ ਜੀ, ਸੋ ਇਹ ਕਾਫੀ ਸਿੰਘਾਂ ਦਾ ਜਥਾ ਲੈ ਕੇ ਸ਼ਾਂਤਮਈ ਰੋਸ ਮੁਜ਼ਾਹਰਾ ਕਰਨ ਵਾਸਤੇ ਗਏ ਸਨ, ਪਰ ਸ਼ਾਂਤਮਈ ਰੋਸ ਮੁਜ਼ਾਹਰਾ ਕਰਨ ਗਿਆ ਉੱਪਰ ਉਹਨਾਂ ਦੁਸ਼ਟਾਂ ਵੱਲੋਂ ਗੋਲੀਆਂ ਦਾ ਮੀਂਹ ਵਰਾਇਆ ਗਿਆ, ਜਿਸ ਦੇ ਵਿੱਚ ਭਾਈ ਫੌਜਾ ਸਿੰਘ ਜੀ ਬਾਬਾ ਦਰਸ਼ਨ ਸਿੰਘ ਜੀ ਸਮੇਤ 13 ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਔਰ 80 ਦੇ ਕਰੀਬ ਜ਼ਖਮੀ ਹੋਏ ਸਨ। ਸੋ ਇਸ ਪ੍ਰਕਾਰ ਫਿਰ ਉਹ ਮੁਕੱਦਮਾ ਚੱਲਿਆ, ਕਾਂਡ ਅੰਮ੍ਰਿਤਸਰ ਸ਼ਹਿਰ ਵਿਖੇ ਵਰਤਿਆ, ਮੁਕੱਦਮਾ ਜਿਹੜਾ ਸੀ ਅੰਮ੍ਰਿਤਸਰ ਤੋਂ ਬਾਅਦ ਕਰਨਾਲ ਦੀ ਅਦਾਲਤ ਵਿੱਚ ਲਿਜਾਇਆ ਗਿਆ ਅਤੇ 13 ਸਿੰਘਾਂ ਦੇ ਸ਼ਰੇਆਮ ਕਤਲਾਂ ਦੇ ਜ਼ਿੰਮੇਵਾਰ ਗੁਰਬਚਨੇ ਨਰਕ ਧਾਰੀਏ ਨੂੰ ਬਾ ਇੱਜ਼ਤ ਬਰੀ ਕਰ ਦਿੱਤਾ ਗਿਆ ਉਹਦੇ ਚੇਲਿਆਂ ਦੇ ਸਮੇਤ। ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਉਸ ਵੇਲੇ ਇਹਨਾਂ ਲੋਕਾਂ ਨੂੰ ਨਰਕਧਾਰੀ ਕਹਿ ਕੇ ਦੁਰਕਾਰਿਆ ਗਿਆ ਅਤੇ ਸਿੱਖ ਪੰਥ ਨੂੰ ਇਹ ਕਰੜੀ ਹਦਾਇਤ ਹੀ ਕੀਤੀ ਗਈ ਕਿ ਇਹਨਾਂ ਦੇ ਨਾਲ ਜਾਂ ਇਹਨਾਂ ਨੂੰ ਮੰਨਣ ਵਾਲਿਆਂ ਦੇ ਨਾਲ ਰੋਟੀ ਬੇਟੀ ਦੀ ਕੋਈ ਸਾਂਝ ਕਿਸੇ ਪ੍ਰਕਾਰ ਦੀ ਨਾ ਰੱਖੀ ਜਾਵੇ। ਅੱਜ ਤੱਕ ਗੁਰੂ ਕਾ ਖਾਲਸਾ ਪੰਥ ਇਸ ਆਦੇਸ਼ ਦੀ ਪਾਲਣਾ ਕਰਦਾ ਆ ਰਿਹਾ ਅਤੇ ਕਰਦਾ ਰਹੇਗਾ। ਸੋ ਹੋਰ

ਸਮੇਂ ਸਮੇਂ ਮੁਤਾਬਕ ਐਸੀਆਂ ਅਨੇਕਾਂ ਘਟਨਾਵਾਂ ਵਰਤਦੀਆਂ ਰਹੀਆਂ। ਇੱਕ ਵਿਸ਼ੇਸ਼ ਅਖਬਾਰ ਸਮੂਹ ਦੇ ਵੱਲੋਂ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਜਾਂਦਾ ਰਿਹਾ ਅਤੇ ਜਦੋਂ ਇਉਂ ਸਿੱਖ ਨੌਜਵਾਨਾਂ ਨੇ ਆਪਣੇ ਹੱਕ ਆਪ ਲੈਣੇ ਆਰੰਭ ਕੀਤੇ ਮਹਾਤਮਾ ਗਾਂਧੀ ਦੇ ਕਹੇ ਅਨੁਸਾਰ ਤਾਂ ਉਹ ਹਕੂਮਤ ਦੀਆਂ ਅੱਖਾਂ ਵਿੱਚ ਰੜਕੇ। ਪਹਿਲਾਂ ਹੀ ਸੋ ਐਸਾ ਖਿਆਲ ਕੀਤਾ ਜਾਂਦਾ ਕਿ ਨੌਜਵਾਨਾਂ ਨੂੰ ਇਸ ਰਾਹੇ ਚੱਲਣ ਦਾ ਸੋ ਕਿਸੇ ਪ੍ਰਕਾਰ ਸੋ ਲੋੜ ਨਾ ਪੈਂਦੀ, ਜ਼ਰੂਰਤ ਨਾ ਪੈਂਦੀ, ਇਨਸਾਫ ਦਿੱਤਾ ਜਾਂਦਾ। ਪਰ ਇਨਸਾਫ ਨਾਂ ਦੀ ਚੀਜ਼ ਤੋਂ ਤਾਂ ਅੱਜ ਤੱਕ ਸਾਨੂੰ ਵਾਂਝਿਆ ਰੱਖਿਆ ਜਾ ਰਿਹਾ। ਕਾਰਨ ਇਹੀ ਸੀ, ਸਿੱਖ ਪੰਥ ਦੀ ਮੰਗ ਇਹੀ ਸੀ ਕਿ ਆਪਾਂ 90-93% ਕੁਰਬਾਨੀਆਂ ਜਿਹੜੀਆਂ ਇਕੱਲੇ ਸਿੱਖਾਂ ਨੇ ਦੇਸ਼ ਦੇ ਵਾਸਤੇ ਦਿੱਤੀਆਂ ਸ਼ੁਰੂ ਤੋਂ ਲੈ ਕੇ, ਅਤੇ ਅਸੀਂ ਕੋਈ ਆਪਣੇ ਲਈ ਵਿਸ਼ੇਸ਼ ਅਧਿਕਾਰ ਵੀ ਨਹੀਂ ਮੰਗਦੇ ਕਿ ਸਾਨੂੰ ਦੂਜਿਆਂ ਨਾਲੋਂ ਵਿਸ਼ੇਸ਼ ਜਾਣਿਆ ਜਾਵੇ। ਹਾਂ, ਬਰਾਬਰ ਦੇ ਅਧਿਕਾਰ ਜਿਹੜੇ ਨੇ ਜ਼ਰੂਰ ਚਾਹੀਦੇ ਨੇ। ਸਾਨੂੰ ਦੂਜੇ ਦਰਜੇ ਦੇ ਸ਼ਹਿਰੀ ਨਹੀਂ ਬਲਕਿ ਬਰਾਬਰ ਦੇ ਸ਼ਰੀਕ ਬਣਾ ਕੇ ਰੱਖਿਆ ਜਾਵੇ। ਕੋਈ ਗਲਤ ਗੱਲ ਨਹੀਂ ਸੀ, ਪਰ ਇਹੀ ਜਿਹੜੀ ਉਹ ਕਿਹੜੇ ਸੀ ਸਮੇਂ ਦੀ ਪ੍ਰਧਾਨ ਮੰਤਰੀ ਦੇ ਮਨ ਵਿੱਚ ਕਿ ਸਾਰੇ ਦੇਸ਼ ਵਿੱਚੋਂ ਹੋਰ ਕੋਈ ਤਾਂ ਮੇਰੇ ਅੱਗੇ ਕੁਸਕਿਆ ਨਹੀਂ, ਐਮਰਜੈਂਸੀ ਵੇਲੇ ਸਿੱਖਾਂ ਨੇ ਹੀ ਮੇਰਾ ਵਿਰੋਧ ਕੀਤਾ ਅਤੇ ਮੋਰਚੇ ਲਾਏ ਸੀ। ਸਮੇਂ ਦੀ ਤਾਕ ਦੇ ਵਿੱਚ ਸੀ ਕਿ ਕਿਸ ਪ੍ਰਕਾਰ ਇਹਨਾਂ ਸਿੱਖਾਂ ਨੂੰ ਕੁਚਲਿਆ ਜਾਵੇ ਅਤੇ ਨੇਸ ਤੋਂ ਨਾਬੂਦ ਕੀਤਾ ਜਾਵੇ। ਚਕਰਾਤਾ ਦੇਹਰਾਦੂਨ ਤੋਂ ਪਰੇ ਪਹਾੜੀਆਂ ਦੇ ਵਿੱਚ ਸੋ ਉੱਥੇ ਫੌਜੀ ਹਮਲੇ ਦੇ ਅਭਿਆਸ ਕਰਾਏ ਗਏ, ਤਿਆਰੀਆਂ ਕਰਾਈਆਂ ਗਈਆਂ। ਜੂਨ 84 ਵਿੱਚ ਹਮਲਾ ਹੋਇਆ, 6-7 ਮਹੀਨੇ ਪਹਿਲੇ ਉੱਥੇ ਹਰਿਮੰਦਰ ਸਾਹਿਬ ਦਾ ਮਾਡਲ ਬਣਾ ਕੇ ਸੋ ਉੱਥੇ ਤਿਆਰੀਆਂ ਕੀਤੀਆਂ ਗਈਆਂ ਔਰ ਫਿਰ ਇਹ ਜਿਹੜੇ ਦਿਨ ਸਨ ਇਹ ਹਮਲੇ ਦੇ ਵਾਸਤੇ ਚੁਣੇ ਗਏ। ਜੇਠ ਸੁਦੀ ਚੌਥ 1663 ਬਿਕਰਮੀ ਨੂੰ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਲਾਹੌਰ ਵਿਖੇ ਹੋਈ ਸੀ ਔਰ ਉਸ 1984 ਦੇ ਵਿੱਚ ਉਹ ਜਿਹੜਾ ਸ਼ਹੀਦੀ ਦਿਹਾੜਾ ਅੱਜ ਦੇ ਦਿਨ ਸੀ 3 ਜੂਨ ਨੂੰ। ਪਹਿਲਾਂ ਤਾਂ 1 ਜੂਨ ਨੂੰ ਤਕਰੀਬਨ 12 ਵਜੇ ਦੁਪਹਿਰ ਤੋਂ ਲੈ ਕੇ ਸ਼ਾਮ 8 ਵਜੇ ਤੱਕ ਬਿਨਾਂ ਕਿਸੇ ਭੜਕਾਟ, ਬਿਨਾਂ ਕਿਸੇ ਗੱਲਬਾਤ ਦੇ BSF CRP ਦੇ ਵੱਲੋਂ ਗੋਲਾਬਾਰੀ ਲਗਾਤਾਰ ਕੀਤੀ ਗਈ। ਕੋਈ ਮਤਲਬ ਬਣਦਾ ਹੀ ਨਹੀਂ ਸੀ ਉਸ ਗੋਲਾਬਾਰੀ ਦਾ, ਅਤੇ ਜਦੋਂ ਉਹਦੇ ਬਾਰੇ ਸਿੱਖ ਲੀਡਰਾਂ ਨੇ ਸਮੇਂ ਦੀ ਹਕੂਮਤ ਨਾਲ ਸੈਂਟਰ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਕੋਈ ਫੋਨ ਨਹੀਂ ਉਠਾਏ ਗਏ। ਦੋਗਲੇ ਚਿਹਰੇ ਵਾਲੀ ਪ੍ਰਧਾਨ ਮੰਤਰੀ ਇੱਕ ਪਾਸੇ ਤਾਂ ਭਾਸ਼ਣ ਦੇ ਰਹੀ ਸੀ ਕਿ ਖੂਨ ਨਾ ਵਹਾਓ, ਨਫ਼ਰਤ ਕੋ ਵਹਾਓ, ਅਤੇ ਦੂਸਰੇ ਪਾਸੇ ਵੱਡੀ ਪੱਧਰ 'ਤੇ ਸਿੱਖਾਂ ਦਾ ਖੂਨ ਵਹਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਉਹ 1 ਜੂਨ ਵਾਲੀ ਜਿਹੜੀ ਗੋਲਾਬਾਰੀ ਸੀ, ਸਿੰਘਾਂ ਨੇ ਵੀ ਬਹੁਤ ਸੰਜਮ ਦੇ ਨਾਲ ਉਹਦਾ ਜਵਾਬ ਦਿੱਤਾ, ਜਿਹੜੀ ਉਹਨਾਂ ਦੀ ਮਨਸਾ ਸੀ ਕਿ ਟੋਹ ਲਗਾਈ ਜਾਵੇ ਕਿ ਕਿੱਥੋਂ ਕਿੱਥੋਂ ਜਵਾਬ ਆਉਂਦਾ, ਕਿੱਥੇ ਕਿੱਥੇ ਮੋਰਚੇ ਨੇ। ਹਕੂਮਤ ਦੀ ਉਹ ਚਾਲ ਅਸਲ ਵਿੱਚ ਸਿੰਘਾਂ ਸਫਲ ਨਹੀਂ ਸੀ ਆਉਣ ਦਿੱਤੀ। ਭਾਈ ਰਾਮ ਸਿੰਘ, ਭਾਈ ਬਾਜ ਸਿੰਘ, ਭਾਈ ਮਹਿੰਗਾ ਸਿੰਘ ਬੱਬਰ ਸੋ ਇਹਨਾਂ ਸਮੇਤ ਤਕਰੀਬਨ 10-11 ਸਿੰਘਾਂ ਦੀਆਂ ਸ਼ਹਾਦਤਾਂ 1 ਜੂਨ ਵਾਲੇ ਦਿਨ ਹੋਈਆਂ ਸਨ। ਜਦੋਂ ਇਉਂ ਲੰਮੀ ਗੋਲਾਬਾਰੀ 8 ਘੰਟੇ ਹੋਈ ਤਾਂ ਕੁਦਰਤੀ ਸੀ, ਜਿਵੇਂ ਕਿ ਸਾਡਾ ਸਿੱਖਾਂ ਦਾ ਇਹ ਸੁਭਾਅ ਹੈ ਕਿ ਵੇਖਣ ਵਾਸਤੇ ਆਉਣਾ ਕਿ ਦੇਖੀਏ ਗੁਰੂ ਘਰ ਇਹ ਜਾ ਕੇ ਕੀ ਬਿਰਤਾਂਤ ਵਰਤਿਆ। ਬੇਅੰਤ ਸੰਗਤਾਂ ਇਸ ਰੂਪ ਦੇ ਵਿੱਚ ਵੀ ਆਈਆਂ। ਧਰਮ ਯੁੱਧ ਮੋਰਚੇ ਚੱਲ ਰਹੇ ਜਥੇ ਗ੍ਰਿਫਤਾਰੀ ਵਾਸਤੇ ਉਹਨਾਂ ਜਥਿਆਂ ਵਿੱਚ ਸ਼ਾਮਿਲ ਹੋਣ ਵਾਸਤੇ ਵੀ ਸੋ ਸੰਗਰੂਰ ਇਲਾਕੇ ਤੋਂ ਨਛੱਤਰ ਸਿੰਘ ਭਲਵਾਨ ਦੀ ਅਗਵਾਈ ਹੇਠ ਜਥਾ ਆਇਆ। ਇਸੇ ਤਰ੍ਹਾਂ ਹੋਰ ਵੀ ਇੱਥੇ ਗੁਰੂ ਕੇ ਸਾਜੇ ਨਿਵਾਜੇ ਸਿੰਘ, ਗੁਰੂ ਕੇ ਖਾਲਸੇ, ਬੇਅੰਤ ਆਮ ਸੰਗਤਾਂ ਔਰ 3 ਜੂਨ ਨੂੰ ਸਤਿਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੋਣ ਵਾਸਤੇ ਉਹ ਸ਼ਹੀਦੀ ਦਿਹਾੜਾ ਮਨਾਉਣ ਲਈ ਵੀ ਬੇਅੰਤ ਸੰਗਤਾਂ ਪਹੁੰਚੀਆਂ ਹੋਈਆਂ ਸਨ। ਪਹੁੰਚੀਆਂ ਜ਼ਰੂਰ ਪਰ ਵਾਪਸ ਨਹੀਂ ਜਾ ਸਕੀਆਂ ਕਿਉਂਕਿ 3 ਜੂਨ ਦੀ ਸ਼ਾਮ ਨੂੰ ਹੀ ਸਮੁੱਚੇ ਪੰਜਾਬ ਦੇ ਵਿੱਚ ਕਰੜੇ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ। ਜਿਨ੍ਹਾਂ ਕੋਲ ਪਹਿਲਾਂ ਕਰਫਿਊ ਪਾਸ ਸੀ ਉਹ ਕੈਂਸਲ ਕਰ ਦਿੱਤੇ ਗਏ, ਨਵੇਂ ਕਿਸਮ ਦੇ ਪਾਸ ਜਾਰੀ ਕੀਤੇ ਗਏ, ਪਰ ਉਹ ਹੁਣ ਬਣਵਾਉਣ ਕੋਈ ਜਾਵੇ ਕਿੱਥੇ, ਜਾ ਹੀ ਨਹੀਂ ਸੀ ਸਕਦਾ। ਇਉਂ ਪੂਰੇ ਦਾ ਪੂਰਾ ਪੰਜਾਬ ਜਿਹੜਾ ਸੀ 3 ਜੂਨ ਨੂੰ ਸ਼ਾਮ ਨੂੰ ਸੀਲ ਕਰ ਦਿੱਤਾ ਗਿਆ। ਜਿੱਥੇ ਜਿੱਥੇ ਕੋਈ ਸੀ ਉੱਥੇ ਦਾ ਉੱਥੇ ਹੀ ਉਹ ਰਹਿ ਗਿਆ। 4 ਜੂਨ ਨੂੰ ਤੜਕਸਾਰ ਅੰਮ੍ਰਿਤ ਵੇਲੇ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ ਔਰ ਉੱਧਰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਕੀਰਤਨ ਦੀ ਆਰੰਭਤਾ ਅਜੇ ਹੋਈ ਹੀ ਸੀ, 4:40 'ਤੇ ਪਹਿਲਾ ਗੋਲਾ ਤੋਪ ਦਾ ਸਿੱਧਾ ਹੀ ਆਇਆ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਆ ਕੇ ਸੋ ਵਿਹੜੇ ਵਿੱਚ ਵੱਜਾ ਸੀ। ਦੂਜਾ ਸਰੋਵਰ 'ਚ ਆ ਕੇ ਵੱਜਾ, ਤੀਜਾ ਫਿਰ ਅਕਾਲ ਤਖਤ ਸਾਹਿਬ ਵੱਲੇ ਆਇਆ ਅਤੇ ਉਹਦੇ ਤੋਂ ਬਾਅਦ ਅੰਧਾਧਾਰ ਜਿਹੜਾ ਗੋਲੀਆਂ ਦਾ ਮੀਂਹ ਵਰਨਾ ਸ਼ੁਰੂ ਹੋ ਗਿਆ ਸੀ। ਗੁਰੂ ਕੇ ਖਾਲਸੇ ਨੇ ਵੀ ਉਸ ਵਕਤ ਖਾਲਸਾਈ ਰਵਾਇਤਾਂ ਦੇ ਮੁਤਾਬਕ ਅੱਗੋਂ ਜਵਾਬ ਦੇਣਾ ਆਰੰਭ ਕੀਤਾ।
ਸੋ ਇਹ ਬਿਰਤਾਂਤ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਸੰਗਤਾਂ ਸਰਵਣ ਕਰਨਗੀਆਂ। ਹੱਕ ਮੰਗੇ ਗੋਲੀਆਂ ਮਿਲੀਆਂ, ਤੋਪਾਂ ਅਤੇ ਟੈਂਕਾਂ ਦੇ ਗੋਲੇ ਮਿਲੇ। ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਗਿਆ। ਬੇਅੰਤ ਅੱਜ ਦੇ ਭੁੱਲਣ ਲੋਕ। ਸੋ ਕਈ ਵਾਰ ਇਹ ਗੱਲਾਂ ਬਾਤਾਂ ਕਰਦਿਆਂ ਆਪਣੀਆਂ ਲਿਖਤਾਂ ਲਿਖਦਿਆਂ ਹੋਇਆਂ ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ ਨਾਲ ਦੇ ਸਿੰਘਾਂ ਨੂੰ ਦੋਸ਼ੀ ਠਹਿਰਾਉਣ ਦਾ ਯਤਨ ਕਰਦੇ ਨੇ, ਪਰ ਨਹੀਂ ਸਾਧ ਸੰਗਤ ਜੀ, ਮਹਾਂਪੁਰਖਾਂ ਨੇ ਤਾਂ ਸਿੱਖ ਹੱਕਾਂ ਦੇ ਵਾਸਤੇ ਜੰਗ ਲੜੀ, ਸੰਘਰਸ਼ ਕੀਤਾ। ਕਸੂਰ ਤਾਂ ਸਰਕਾਰੀ ਧਿਰਾਂ ਦਾ ਹੈ, ਜਿਨ੍ਹਾਂ ਨੇ ਸਾਡੇ ਹੱਕ ਦੇਣ ਦੀ ਬਜਾਏ ਸਗੋਂ ਸਾਨੂੰ ਸਮੇਂ ਸਮੇਂ 'ਤੇ ਕੁੱਟਣ ਦਾ ਹੀ ਯਤਨ ਕੀਤਾ, ਅਤੇ ਅੱਜ ਵੀ ਉਹ ਯਤਨ ਜਿਉਂਦੇ ਤਿਉਂ ਜਾਰੀ ਨੇ। ਪਰ ਧੰਨ ਉਹ ਗੁਰੂ ਕੇ ਖਾਲਸੇ, ਜਿਨ੍ਹਾਂ ਨੇ ਜਾਨਾਂ ਦੀ ਪਰਵਾਹ ਨਾ ਕੀਤੀ ਔਰ ਇਉਂ ਗੁਰਧਾਮਾਂ ਦੀ ਰੱਖਿਆ ਦੇ ਵਾਸਤੇ ਅਤੇ ਸਿੱਖ ਹੱਕਾਂ ਦੇ ਵਾਸਤੇ ਜੂਝੇ, ਚੜ੍ਹ ਕੇ ਆਈਆਂ ਫੌਜਾਂ ਦਾ ਦ੍ਰਿੜਤਾ ਦੇ ਸਹਿਤ ਟਾਕਰਾ ਕੀਤਾ। ਬੜੀਆਂ ਸੁੰਦਰ ਲਾਈਨਾਂ ਉਸ ਵਕਤ ਭਾਈ ਬਲਵੰਤ ਸਿੰਘ ਪ੍ਰੇਮੀ ਹੋਰਾਂ ਨੇ ਲਿਖੀਆਂ ਕਿ ਦਰਬਾਰ ਸਾਹਿਬ ਦੀ ਰਾਖੀ ਕਰਦੇ ਵਾਰ ਗਏ ਸੀ ਜਾਨਾਂ, 20ਵੀਂ ਸਦੀ ਵਿੱਚ ਸਿੱਖ ਧਰਮ ਦੀਆਂ ਉੱਚੀਆਂ ਕਰ ਗਏ ਸ਼ਾਨਾਂ। ਸੋ ਉਹਨਾਂ ਸਾਰੇ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ। ਅੱਜ ਆਪਾਂ 42ਵੀਂ ਵਰ੍ਹੇ ਗੰਢ ਉਸ ਸ਼ਹੀਦੀ ਘੱਲੂਘਾਰੇ ਦੀ ਮਨਾ ਰਹੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਪੰਥ ਦੇ ਸਿਰ 'ਤੇ ਆਪ ਹੀ ਮਿਹਰ ਭਰਿਆ ਹੱਥ ਰੱਖਣ, ਕਿਸੇ ਭੁਲੇਖਿਆਂ ਦਾ ਆਪਾਂ ਸ਼ਿਕਾਰ ਨਾ ਹੋਈਏ, ਪੰਥ ਪ੍ਰਸਤ ਹੋਈਏ ਔਰ ਇਉਂ ਆਪ ਅੰਮ੍ਰਿਤਧਾਰੀ ਹੋ ਕੇ ਰਹਿਤ ਮਰਜ਼ਾਦਾ ਵਿੱਚ ਤਿਆਰ ਬਰ ਤਿਆਰ ਹੋ ਕੇ ਪੰਥ ਦੇ ਵਫ਼ਾਦਾਰ ਹੋ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ ਕੌਮੀ ਸੇਵਾ ਦੇ ਵਿੱਚ। ਸੋ ਆਪਾਂ ਤਤਪਰ ਹੋਈਏ। ਆਓ ਇੱਥੇ ਹੀ ਮੈਂ ਵਿਚਾਰ ਨੂੰ ਸੰਕੋਚਦਾ ਹਾਂ। ਅਗਲੇ ਦਿਨਾਂ ਵਿੱਚ ਸੰਗਤਾਂ ਗੁਰਮੁਖਾਂ ਤੋਂ ਸਰਵਣ ਕਰਨਗੀਆਂ। ਅੱਜ ਦੇ ਦਿਨ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਅੰਮ੍ਰਿਤ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਇਸ ਦੀ ਕਥਾ ਵਿਚਾਰ ਦੇ ਨਾਲ

0: ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕੇ ਪੰਜਵੇਂ ਸਰੂਪ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਪਰ ਉਪਕਾਰੀ ਬਾਣੀ ਕੇ ਬੋਹਿਤ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਿਲਾਵਲ ਰਾਗ ਵਿੱਚ ਪਾਵਨ ਸ਼ਬਦ ਉਚਾਰਨ ਕਰ ਉਪਦੇਸ਼ ਬਖਸ਼ਦੇ ਨੇ। ਇਹ ਸ਼ਬਦ ਸਤਿਗੁਰੂ ਜੀ ਨੇ ਸਾਨੂੰ ਬੇਨਤੀ ਕਰਨ ਦੀ ਜਾਚ ਸਿਖਾਉਂਦਿਆਂ ਹੋਇਆਂ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਸਨਮੁਖ ਬੇਨਤੀ ਰੂਪ ਉਚਾਰਨ ਕੀਤਾ ਹੈ।
1: ਜਿਉਂ ਭਾਵੈ ਤਿਉਂ ਮੋਹੇ ਪ੍ਰਤਪਾਲ।
0: ਸ੍ਰੀ ਵਾਹਿਗੁਰੂ ਜੀ ਕਾ ਧਿਆਨ ਧਾਰਨ ਕਰਕੇ ਸਤਿਗੁਰਾਂ ਦੇ ਅੱਗੇ ਇਹ ਅਰਦਾਸ ਬੇਨਤੀ ਕਰੀਏ। ਹੇ ਸਤਿਗੁਰੂ ਸੱਚੇ ਪਾਤਸ਼ਾਹ, ਹੇ ਸਰਬ ਵਿਆਪਕ ਸਰਬ ਕਲਾ ਸਮਰੱਥ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ, ਜਿਉਂ ਭਾਵੈ ਜਿਵੇਂ ਆਪ ਜੀ ਨੂੰ ਭਾਉਂਦਾ ਹੈ, ਜਿਵੇਂ ਵੀ ਚੰਗਾ ਲੱਗਦਾ ਹੈ, ਜਿਵੇਂ ਵੀ ਆਪ ਯੋਗ ਜਾਣਨਾ ਕਰੋ, ਤਿਉਂ ਮੋਹੇ ਪ੍ਰਤਪਾਲ, ਤਿਵੇਂ ਆਪ ਕਿਰਪਾ ਕਰਕੇ ਮੈਨੂੰ ਪ੍ਰਤਪਾਲੋ, ਮੇਰੀ ਪ੍ਰਤਪਾਲਣਾ ਕਰੋ। ਸਾਧ ਸੰਗਤ ਜੀ, ਵਾਹਿਗੁਰੂ ਪ੍ਰਤਪਾਲਣਾ ਸਾਰਿਆਂ ਦੀ ਕਰਦਾ ਹੈ। ਪਹਿਲੋਂ ਦੇ ਤੈ ਰਿਜਕ ਸਮਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਜਿਹੜਾ ਵੀ ਜੀਵ ਸੰਸਾਰ ਵਿੱਚ ਵਾਹਿਗੁਰੂ ਨੇ ਭੇਜਿਆ, ਪਹਿਲਾਂ ਉਹਦਾ ਰਿਜਕ ਪੈਦਾ ਕੀਤਾ ਅਤੇ ਫਿਰ ਇਹਨੂੰ ਸੰਸਾਰ ਦੇ ਵਿੱਚ ਭੇਜਣਾ ਕੀਤਾ। ਸਤਿਗੁਰੂ ਮਹਾਰਾਜ ਜੀ ਕੇ ਪਾਵਨ ਬਚਨ ਸੋਦਰ ਰਹਿਰਾਸ ਸਾਹਿਬ ਦੇ ਵਿੱਚ ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ। ਕਾਹੇ ਰੇ ਮਨ ਚਿਤਵਹਿ ਉੱਦਮ ਜਾ ਆਹਰ ਹਰ ਜੀਓ ਕਰਿਆ, ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਆਗੈ ਕਰ ਧਰਿਆ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਤੂੰ ਕਾਹੇ ਡੋਲਹਿ ਪ੍ਰਾਣੀਆਂ, ਤੁਧ ਰੱਖੇਗਾ ਸਿਰਜਣਹਾਰ, ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ, ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਸੋ ਇਸ ਪ੍ਰਕਾਰ ਸਰਬ ਜੀਆਂ ਦੀ ਪ੍ਰਤਪਾਲਣਾ ਸ੍ਰੀ ਅਕਾਲ ਪੁਰਖ ਵਾਹਿਗੁਰੂ ਕਰਦਾ। ਫਿਰ ਉਚੇਚੇ ਤੌਰ 'ਤੇ ਇਹ ਬੇਨਤੀ ਕਰਨ ਦੀ ਕਿਉਂ ਜ਼ਰੂਰਤ ਪੈ ਗਈ ਜੀ, ਜਿਵੇਂ ਭਾਉਂਦਾ ਹੈ ਮੇਰੀ ਪ੍ਰਤਪਾਲਣਾ ਕਰੋ। ਇਹ ਬੇਨਤੀ ਸਾਧ ਸੰਗਤ ਜੀ ਆਤਮਿਕ ਰੂਪ ਵਿੱਚ ਹੈ। ਜਿਵੇਂ ਸਾਡੇ ਸਰੀਰ ਦਾ ਭੋਜਨ ਅੰਨ ਅਨਾਜ ਇਤਿਆਦਿਕ ਹੈ, ਇਵੇਂ ਸਾਡੇ ਹਿਰਦੇ ਦਾ, ਸਾਡੇ ਮਨ ਦਾ, ਸਾਡੀ ਆਤਮਾ ਦਾ ਭੋਜਨ ਹੈ ਅੰਮ੍ਰਿਤ ਰੂਪ ਗੁਰੂ ਕੀ ਬਾਣੀ, ਅਤੇ ਇਉਂ ਮਨ ਨੂੰ ਤਕੜਿਆ ਕਰਨ ਵਾਲੀ ਖੁਰਾਕ ਹੈ ਸ਼ੁਭ ਗੁਣ, ਸੱਤ, ਸੰਤੋਖ, ਦਇਆ, ਧਰਮ ਵਿਚਾਰ, ਧੀਰਜ, ਸ਼ਾਂਤੀ, ਨਿਮਰਤਾ ਇਤਿਆਦਿਕ ਅਨੇਕਾਂ ਗੁਣ। ਹੇ ਸਤਿਗੁਰੂ ਸੱਚੇ ਪਾਤਸ਼ਾਹ, ਕਿਰਪਾ ਕਰੋ, ਇਹਨਾਂ ਸ਼ੁਭ ਗੁਣਾਂ ਦੀ ਦਾਤ ਬਖਸ਼ਿਸ਼ ਕਰਕੇ ਮੇਰੀ ਪ੍ਰਤਪਾਲਣਾ ਕਰੋ। ਆਤਮਿਕ ਤੌਰ 'ਤੇ ਮਹਾਰਾਜ ਮੈਨੂੰ ਪਾਲਣਾ ਕਰੋ, ਕਿਰਪਾ ਕਰੋ। ਗੁਰੂ ਗਰੀਬ ਨਿਵਾਸ ਜੀ, ਨਾਮ ਰੂਪੀ ਭੋਜਨ ਬਖਸ਼ ਕੇ ਮੇਰੀ ਪ੍ਰਤਪਾਲਣਾ ਕਰੋ, ਜਿਸ ਦੇ ਬਾਰੇ ਬਚਨ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਧਨ ਰਸਨਾ ਨਾਮ ਧਿਆਇਆ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਮੈਨੂੰ ਨਾਮ ਰੂਪੀ ਭੋਜਨ ਬਖਸ਼ੋ, ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ, ਜਿਤ ਖਾਇਆ ਹਮ ਕੋ ਤ੍ਰਿਪਤ ਭਈ, ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਇਉਂ ਆਪਣਾ ਨਾਮ ਰੂਪੀ ਭੋਜਨ ਦੇ ਕੇ, ਨਾਮ ਰੂਪੀ ਬਸਤਰ ਦੇ ਕੇ, ਔਰ ਨਾਲ ਸ਼ੁਭ ਗੁਣਾਂ ਰੂਪੀ ਖੁਰਾਕ ਦੇ ਕੇ ਸਤਿਗੁਰੂ ਜੀ ਸਾਡੀ ਪ੍ਰਤਪਾਲਣਾ ਕਰੋ, ਜਿਵੇਂ ਵੀ ਆਪ ਜੀ ਨੂੰ ਭਾਉਂਦਾ ਹੈ।
1: ਪਾਰ ਬ੍ਰਹਮ ਪਰਮੇਸ਼ਰ ਸਤਿਗੁਰ।
0: ਪਾਰ ਬ੍ਰਹਮ, ਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ, ਬ੍ਰਹਮ ਵਿਆਪਕ ਸਰੂਪ, ਪਾਰ ਬ੍ਰਹਮ ਪਰਮੇਸ਼ਰ, ਪਰਮ ਐਸ਼ਵਰਜ ਵਾਲੇ, ਸਭ ਤੋਂ ਵੱਡੇ ਦੁਨੀਆਂ ਦੇ ਈਸ਼ ਮਾਲਕ, ਸਤ ਚੇਤਨ ਰੂਪ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀਓ।
1: ਹਮ ਬਾਰਕ ਤੁਮ ਪਿਤਾ ਕਿਰਪਾਲ।
0: ਅਸੀਂ ਤਮਾਮ ਜਿੰਨੇ ਜੀਵ ਹਾਂ, ਹਮ ਬਾਰਕ, ਅਸੀਂ ਆਪ ਜੀ ਕੇ ਬਾਲਕ ਹਾਂ, ਆਪ ਜੀ ਕੇ ਬੱਚੇ ਹਾਂ। ਤੁਮ ਪਿਤਾ, ਤੁਸੀਂ ਸਾਡੇ ਸਾਰਿਆਂ ਦੇ ਪਿਤਾ ਰੂਪ ਹੋ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈਂ ਤਾਂ ਭਾਉ ਕਿਹਾ ਕਾੜਾ ਜੀਓ। ਮਹਾਰਾਜ, ਆਪ ਜੀ ਸਾਡੇ ਪਿਤਾ ਹੋ, ਅਸੀਂ ਆਪ ਜੀ ਕੇ ਬੱਚੇ ਹਾਂ। ਹਮ ਬਾਰਕ ਪਿਤਾ ਪ੍ਰਭ ਦਾਤਾ। ਮਹਾਰਾਜ, ਆਪ ਜੀ ਪਿਤਾ ਕੈਸੇ ਹੋ? ਕਿਰਪਾਲ, ਕਿਰਪਾ ਦੇ ਘਰ, ਕਿਰਪਾਲੂ, ਕਿਰਪਾ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਸਾਰੀਆਂ ਦਾਤਾਂ ਬਖਸ਼ਿਸ਼ ਵਾਲੇ ਸਾਡੇ ਪਿਤਾ ਰੂਪ ਹੋ ਆਪ ਜੀ।
1: ਰਹਾਓ,
0: ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ,
1: ਗੋਹੇ ਨਿਰਗੁਣ ਗੁਣ ਨਾਹੀ ਕੋਈ।
0: ਹੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ, ਹੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ, ਮੋਹੇ ਨਿਰਗੁਣ, ਮੈਂ ਗੁਣਾਂ ਤੋਂ ਹੀਣਾ ਹਾਂ, ਗੁਣ ਨਹੀਂ ਕੋਈ, ਕੋਈ ਸ਼ੁਭ ਗੁਣ ਮੇਰੇ ਸੁਭਾਅ ਵਿੱਚ ਸ਼ਾਮਿਲ ਨਹੀਂ। ਜਿੰਨੇ ਸ਼ੁਭ ਗੁਣ ਕਹੇ ਜਾਂਦੇ ਨੇ, ਹਮ ਅਵਗੁਣ ਭਰੇ, ਏਕ ਗੁਣ ਨਾਹੀਂ। ਔਗੁਣਾਂ ਦੇ ਤਾਂ ਨੱਕੋ ਨੱਕ ਭਰੇ ਪਏ ਹਾਂ, ਸ਼ੁਭ ਗੁਣ ਇੱਕ ਵੀ ਸਾਡੇ ਵਿੱਚ ਨਹੀਂ, ਅਤੇ ਉਹਨਾਂ ਔਗੁਣਾਂ ਦੇ ਵਸੀਕਾਰ ਹੋ ਕੇ ਅੰਮ੍ਰਿਤ ਛਾੜ ਵਿਖੇ ਵਿਖ ਖਾਈ। ਨਾਮ ਅੰਮ੍ਰਿਤ ਨੂੰ ਛੱਡ ਕੇ ਵਿਸ਼ੇ ਵਿਕਾਰਾਂ ਦੀ ਜ਼ਹਿਰ ਆਪਾਂ ਨਿਤਾ ਪ੍ਰਤੀ ਖਾਈ ਖਾ ਰਹੇ ਹਾਂ, ਖਾਈ ਖਾਧੀ ਹੈ। ਵਿਸ਼ਿਆ ਵਿਕਾਰਾਂ ਦੇ ਵਿੱਚ ਹੀ ਗਲਤਾਨ ਹੋਏ ਹੋਏ ਹਾਂ, ਔਗੁਣਾਂ ਦੇ ਭਰੇ ਹੋਏ ਹੋਣ ਕਰਕੇ, ਸ਼ੁਭ ਗੁਣਾਂ ਤੋਂ ਹੋਣ ਕਰਕੇ। ਮਾਇਆ ਮੋਹ ਭਰਮ ਪੈ ਭੂਲੇ, ਭਰਮ ਭੁਲੇਖੇ ਵਿੱਚ ਪੈ ਕੇ, ਝੂਠੀ ਮਾਇਆ ਦੇ ਮੋਹ ਨੂੰ ਸੱਚ ਮੰਨ ਕੇ ਇਹਦੇ ਵਿੱਚ ਪੈ ਕੇ ਆਪਾਂ ਭੁੱਲੇ ਹੋਏ ਹਾਂ। ਸੁਤਦਾਰਾ ਸਿਉ ਪ੍ਰੀਤ ਲਗਾਈ, ਇਸਤਰੀ ਪੁੱਤਰਾਂ ਦੇ ਨਾਲ, ਦੁਨਿਆਵੀ ਸੰਬੰਧਾਂ ਦੇ ਨਾਲ, ਜੋ ਕਿ ਬਿਨਸ ਜਾਣ ਵਾਲੇ, ਨਾਸ ਹੋ ਜਾਣ ਵਾਲੇ, ਉਹਨਾਂ ਨਾਲ ਹੀ ਪ੍ਰੀਤੀ ਲਗਾਈ ਹੋਈ ਹੈ। ਇਉਂ ਅਸੀਂ ਔਗੁਣਾਂ ਦੇ ਭਰੇ ਅਤੇ ਗੁਣਾਂ ਤੋਂ ਹੀਣੇ ਹਾਂ। ਪਰ ਮਹਾਰਾਜ ਜੀਓ, ਇੱਕ ਉੱਤਮ ਪੰਥ ਸੁਣਿਓ, ਗੁਰਸੰਗਤ ਤੇ ਮਿਲਾਂਤ ਜਮ ਤਰਾਸ ਮਿਟਾਈ। ਸੁਣਿਆ ਹੈ ਕਿ ਸਭ ਨਾਲੋਂ ਉੱਤਮ ਪੰਥ, ਉੱਤਮ ਰਸਤਾ ਮਾਰਗ, ਸੰਸਾਰ ਨੂੰ, ਜੀਵਨ ਨੂੰ ਸਫਲ ਕਰਨ ਦਾ ਇੱਕੋ ਇੱਕ ਆਪ ਜੀ ਕੀ ਸਾਜੀ ਨਿਵਾਜੀ ਸਤਸੰਗਤ ਹੈ, ਜਿਸ ਵਿੱਚ ਮਿਲ ਕੇ ਜਮਾਂ ਦਾ ਡਰ ਮਿਟ ਜਾਂਦਾ ਹੈ। ਇਸ ਲਈ ਇੱਕ ਅਰਦਾਸ ਭਾਟ ਕੀਰਤ ਕੀ, ਮਹਾਰਾਜ ਮੇਰੀ ਕੀਰਤ ਭੱਟ ਦੀ ਸਭ ਸੰਸਾਰ ਦੇ ਵੱਲੋਂ ਆਪ ਜੀ ਦੇ ਚਰਣਾਂ ਵਿੱਚ ਇੱਕ ਅਰਦਾਸ ਬੇਨਤੀ ਹੈ, ਗੁਰ ਰਾਮਦਾਸ ਰੱਖ ਹੋ ਸਰਣਾਈ। ਹੇ ਸਤਿਗੁਰੂ ਰਾਮਦਾਸ ਜੀ, ਆਪ ਹੀ ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਰੱਖ ਲਓ। ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁੱਲ ਢੰਗ ਨਾ ਮਿੱਠੇ ਬੈਣਾ। ਮਹਾਰਾਜ ਇਉਂ ਔਗੁਣਾਂ ਦੇ ਭਰੇ ਹੋਏ ਹਾਂ, ਮੋਹੇ ਨਿਰਗੁਣ, ਮੈਂ ਨਿਰਗੁਣ ਹਾਂ, ਸ਼ੁਭ ਗੁਣਾਂ ਤੋਂ ਖਾਲੀ ਹਾਂ। ਗੁਣ ਨਹੀਂ ਕੋਈ, ਕੋਈ ਗੁਣ ਨਹੀਂ ਮੇਰੇ ਵਿੱਚ, ਕੋਈ ਸ਼ੁਭ ਵਿਚਾਰ ਨਹੀਂ, ਕੋਈ ਚੰਗੀ ਵਿਸ਼ੇਸ਼ਤਾ ਨਹੀਂ।
1: ਪਹੁੰਚ ਨਾ ਸਾਕੋ ਤੁਮਰੀ ਘਾਲ,
0: ਜੋ ਆਪ ਜੀ ਕੀ ਘਾਲ ਹੈ, ਹੇ ਵਾਹਿਗੁਰੂ ਜੀ, ਆਪ ਜੀ ਕੀ ਮੁਸ਼ਕਤ ਹੈ, ਸਾਰੇ ਜੀਵਾਂ ਨੂੰ ਪੈਦਾ ਕਰਨਾ, ਫਿਰ ਉਹਨਾਂ ਦਾ ਰੋਜ਼ੀ ਰੋਟੀ ਦਾ ਪ੍ਰਬੰਧ ਕਰਨਾ, ਸਾਰਿਆਂ ਦੀ ਪ੍ਰਤਪਾਲਣਾ ਕਰਨੀ। ਮਹਾਰਾਜ, ਇਸ ਘਾਲ ਤੱਕ ਮੈਂ ਪਹੁੰਚ ਨਹੀਂ ਸਕਦਾ, ਭਾਵ ਕਿ ਮੈਂ ਇਸ ਦਾ ਅੰਤ ਨਹੀਂ ਲੈ ਸਕਦਾ। ਪਹੁੰਚ ਨਾ ਸਕੋ ਤੁਮਰੀ ਘਾਲ, ਤੁਹਾਡੇ ਮਿਲਾਪ ਦੀ ਅਵਸਥਾ ਦੇ ਵਿੱਚ ਮੈਂ ਕਿਸੇ ਆਪਣੀ ਘਾਲ ਕਮਾਈ ਕਰਕੇ ਨਹੀਂ ਪਹੁੰਚ ਸਕਦਾ। ਮੇਰੇ ਰਾਮ ਰਾਏ, ਮੁਝ ਤੇ ਕਛੂ ਨਾ ਹੋਈ, ਮੇਰੇ ਕੋਲੋਂ ਕੁਝ ਨਹੀਂ ਹੋ ਸਕਦਾ। ਮਹਾਰਾਜ, ਆਪ ਜੀ ਸਮਰੱਥ ਹੋ ਔਰ ਸਰਬੱਗ ਹੋ, ਮੈਂ ਅਲਪੱਗ ਹਾਂ, ਸ਼ੁਭ ਗੁਣਾਂ ਤੋਂ, ਸਮਰੱਥਾ ਤੋਂ ਹੀਣਾ ਹਾਂ।
1: ਤੁਮਰੀ ਗਤ ਮਿਤ ਤੁਮ ਹੀ ਜਾਣੋ,
0: ਆਪ ਜੀ ਕੀ ਗਤ ਪ੍ਰਾਪਤੀ ਦੀ ਜਿਹੜੀ ਮਿਤ ਮਰਜ਼ਾਦਾ ਹੈ, ਤੁਮ ਹੀ ਜਾਣੋ, ਹੇ ਵਾਹਿਗੁਰੂ ਜੀ, ਆਪ ਜੀ ਹੀ ਕਿਰਪਾ ਕਰਕੇ ਜਾਣਦੇ ਹੋ। ਆਪ ਜੀ ਕੀ ਵਡਿਆਈ, ਆਪ ਜੀ ਕੀ ਮਿਤ ਮਰਜ਼ਾਦਾ, ਔਰ ਇਸੇ ਪ੍ਰਕਾਰ ਆਪ ਜੀ ਕਾ ਕੁੱਲ ਸੰਸਾਰ ਦੀ ਉਤਪਤੀ ਪੈਦਾ, ਉਤਪਤੀ ਪਾਲਣਾ ਤੇ ਲੈਤਾ ਕਰਨ ਵਾਲਾ ਕਰਤੱਬ, ਇਸ ਸਾਰੀ ਗਤਮਿਤ ਨੂੰ ਤੁਸੀਂ ਆਪ ਹੀ ਜਾਣਦੇ ਹੋ। ਹੇ ਵਾਹਿਗੁਰੂ ਜੀ,
1: ਜੀਓ ਪਿੰਡ ਸਭ ਤੁਮਰੋ ਮਾਲ,
0: ਮੇਰਾ ਇਹ ਜਿਹੜਾ ਪਿੰਡ ਭਾਵ ਇਹ ਪੰਚ ਭੌਤਿਕ ਸਰੀਰ ਹੈ, ਇਹਦੇ ਵਿੱਚ ਵਸਦਾ ਹੋਇਆ ਜੀਓ ਜੀਵ ਆਤਮਾ ਹੈ, ਵਾਹਿਗੁਰੂ ਜੀ, ਇਹ ਆਪ ਜੀ ਦਾ ਹੀ ਦਿੱਤਾ ਹੈ, ਇਹਦੇ ਮਾਲਕ ਵੀ ਆਪ ਜੀਓ। ਅਤੇ ਜੋ ਮੇਰੇ ਕੋਲ ਮਾਲ, ਧਨ ਦੌਲਤ, ਅਸਬਾਬ ਜਾਂ ਹੋਰ ਜਾਇਦਾਦ ਜੋ ਕੁਝ ਵੀ ਹੈ, ਇਹ ਸਾਰਾ ਮਾਲ ਵੀ ਤੁਹਾਡਾ ਹੀ ਹੈ। ਤਨ ਮਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ। ਸਰੀਰ ਵੀ ਆਪ ਜੀ ਕਾ, ਮਨ ਵੀ ਆਪ ਜੀ ਕਾ, ਧਨ ਦੌਲਤ ਵੀ ਆਪ ਜੀ ਕਾ, ਤੁਸਾਂ ਹੀ ਸਭ ਕੁਝ ਬਖਸ਼ਿਆ, ਤੁਸੀਂ ਆਪ ਹੀ ਸਭ ਕਾਸੇ ਦੇ ਮਾਲਕ ਹੋ। ਹੇ ਵਾਹਿਗੁਰੂ ਜੀ,
1: ਅੰਤਰ ਜਾਮੀ ਪੁਰਖ ਸੁਆਮੀ,
0: ਹੇ ਹਰ ਇੱਕ ਦੇ ਮਨਾਂ ਦੇ ਅੰਦਰ ਦੀ ਜਾਣਨ ਵਾਲੇ ਪਰਿਪੂਰਨ ਪੁਰਖ ਸਰੂਪ ਸਵਾਮੀ ਮਾਲਕ ਵਾਹਿਗੁਰੂ ਜੀਓ।
1: ਅਨਬੋਲਤ ਹੀ ਜਾਣੋ ਹਾਲ,
0: ਬਿਨਾਂ ਬੋਲਿਆਂ ਹੀ ਸਾਡੇ ਅੰਦਰ ਦਾ ਹਾਲ ਆਪ ਜੀ ਸੰਪੂਰਨ ਰੂਪ ਵਿੱਚ ਜਾਣਦੇ ਹੋ। ਬੋਲ ਕੇ ਕੁਝ ਇਸੇ ਪ੍ਰਕਾਰ ਉੱਚੀ ਉੱਚੀ ਕੂਕਾਂ ਪੁਕਾਰਾਂ ਕਰਕੇ ਦੱਸਣ ਦੀ ਲੋੜ ਨਹੀਂ, ਬਿਨ ਬੋਲਿਆਂ ਹੀ ਸਭ ਕੁਝ ਜਾਣਦੇ ਹੋ। ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਆਗਿਆ ਕੀਚੈ ਅਰਦਾਸ, ਸਦ ਸੁਣਦਾ ਸਦ ਵੇਖਦਾ। ਮਹਾਰਾਜ, ਸਦਾ ਸਭ ਕੁਝ ਸੁਣ ਰਹੇ ਹੋ, ਸਦਾ ਸਭ ਕੁਝ ਵੇਖ ਰਹੇ ਹੋ। ਸੋ ਮਹਾਰਾਜ, ਅਨ ਬੋਲੇ ਕੋ ਤੁਹੀ ਪਛਾਣੈ, ਜੋ ਜੀਅਨ ਮੈਂ ਹੋਤਾ, ਜੋ ਸਾਡੇ ਜੀ ਵਿੱਚ ਸਾਡੇ ਚਿੱਤ ਵਿੱਚ ਹੁੰਦਾ, ਮਹਾਰਾਜ ਬਿਨਾਂ ਬੋਲੇ ਤੁਸੀਂ ਪਛਾਣਦੇ ਹੋ ਮਨੁੱਖ ਕੀ ਕਰ ਰਿਹਾ, ਕੀ ਬੋਲ ਰਿਹਾ, ਜਾਂ ਆਪਣੀ ਚਿੱਤ ਅੰਦਰ, ਆਪਣੀ ਬੁੱਧ ਅੰਦਰ, ਆਪਣੇ ਮਨ ਅੰਦਰ ਕੀ ਸੋਚ ਰਿਹਾ, ਇਉਂ ਸਭ ਕੁਝ ਹੀ ਆਪ ਜੀ ਜਾਣਦੇ ਹੋ। ਅਤੇ ਸਾਡਾ ਜਿਹੜਾ ਹਾਲ ਹੈ, ਹੇ ਸਤਿਗੁਰੂ ਸੱਚੇ ਪਾਤਸ਼ਾਹ, ਸ਼ੁਭ ਗੁਣਾਂ ਤੋਂ ਹੀਣੇ, ਗੁਣਹੀਣ ਹੋਣ ਕਰਕੇ ਅਨੇਕ ਪ੍ਰਕਾਰ ਦੇ ਅਪਰਾਧਾਂ ਪਾਪਾਂ ਵਿੱਚ ਫਸੇ ਹੋਏ ਅਤੇ ਤਿੰਨਾਂ ਦੇ ਕਰਕੇ ਮਿਲਣ ਵਾਲੇ ਅੰਦਰੂਨੀ ਬਾਹਰੀ ਦੁੱਖ, ਉਹ ਸਾਡੇ ਅੰਦਰ ਦੀ ਜਿਹੜੀ ਬਿਰਥਾ ਹੈ ਨਾ, ਉਹਦਾ ਹਾਲ ਵੀ ਬਿਨਾਂ ਬੋਲਿਆਂ ਆਪ ਜੀ ਸਭ ਕੁਝ ਜਾਣਦੇ ਹੋ।
1: ਤਨ ਮਨ ਸੀਤਲ ਹੋਏ ਹਮਾਰੋ।
0: ਹੇ ਵਾਹਿਗੁਰੂ ਜੀ, ਸਾਡੇ ਤੇ ਕਿਰਪਾ ਕਰ ਦਿਓ, ਸਾਡਾ ਇਹ ਤਨ ਵੀ ਤੇ ਮਨ ਵੀ ਸੀਤਲ ਠੰਡਾ ਠਾਰ ਹੋ ਜਾਵੇ, ਸ਼ਾਂਤ ਹੋ ਜਾਵੇ।
1: ਨਾਨਕ ਪ੍ਰਭ ਜੀਓ ਨਦਰ ਨਿਹਾਲ।
0: ਸਤਿਗੁਰੂ ਫਰਮਾਉਂਦੇ ਨੇ ਕਿ ਪ੍ਰਭ ਜੀਓ, ਹੇ ਪ੍ਰਭੂ ਜੀ, ਹੇ ਸਰਬਕਲਾ ਸਮਰੱਥ, ਹੇ ਰੱਖਿਅਕ ਸਰੂਪ ਵਾਹਿਗੁਰੂ, ਨਦਰ ਨਿਹਾਲ, ਆਪਣੀ ਕਿਰਪਾ ਭਰੀ ਨਜ਼ਰ ਦੇ ਨਾਲ ਸਾਨੂੰ ਨਿਹਾਲਣਾ ਕਰੋ, ਭਾਵ ਤੱਕਣਾ ਕਰੋ। ਨਿਹਾਲ ਤੋਂ ਭਾਵ ਹੈ ਨਿਹਾਰ, ਨਿਹਾਰ ਦਾ ਅਰਥ ਹੈ ਦੇਖਣਾ, ਨਦਰ ਨਿਹਾਲ, ਆਪਣੀ ਨਰਦਰ ਦੇ ਨਾਲ ਮਿਹਰ ਭਰੀ ਦ੍ਰਿਸ਼ਟੀ ਨਾਲ ਜੇ ਆਪ ਜੀ ਸਾਡੇ ਵੱਲ ਆਪ ਜੀ ਤੱਕ ਲਵੋ ਤਾਂ ਆਪ ਜੀ ਕੀ ਉਸ ਇੱਕ ਤੱਕਣੀ ਦੇ ਨਾਲ ਹੀ ਸਾਡਾ ਮਨ ਵੀ ਠੰਡਾ ਠਾਰ ਹੋ ਜਾਵੇ, ਸਾਡਾ ਸਰੀਰ ਵੀ ਵਿਕਾਰਾਂ ਵੱਲੋਂ ਸੀਤਲ ਅਤੇ ਸ਼ਾਂਤ ਹੋ ਜਾਵੇ। ਇਹ ਕਿਰਪਾ ਕਰੋ ਸਤਿਗੁਰੂ ਜੀ, ਆਪਣੀ ਨਦਰ ਨਾਲ ਤੱਕ ਕੇ ਨਿਹਾਲ ਦੁੱਖਾਂ ਤੋਂ ਰਹਿਤ ਕਿਰਪਾ ਕਰਕੇ ਕਰ ਦਿਓ।
1: ਸਲੋਕ ਮਹੱਲਾ ਪਹਿਲਾ।
0: ਸਤਿਗੁਰਾਂ ਦੀ ਕਿਰਪਾ ਸਦਕਾ ਜੋ ਲੜੀਵਾਰ ਕਥਾ ਵਿਚਾਰ ਇਸ ਅਸਥਾਨ ਤੇ ਚੱਲ ਰਹੀ ਹੈ, ਮਾਰੂ ਰਾਗ ਦੀ ਵਾਰ ਸਲੋਕਾਂ ਦੇ ਸਮੇਤ 14 ਪੌੜੀਆਂ ਦੀ ਕਥਾ ਪਿੱਛੇ ਸੰਪੂਰਨ ਹੋ ਚੁੱਕੀ ਹੈ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ 15ਵੀਂ ਪੌੜੀ ਸਲੋਕਾਂ ਸਮੇਤ ਉਚਾਰਨ ਕਰਦਿਆਂ ਫੁਰਮਾਨ ਕਰਦੇ ਨੇ। ਸਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜੀ ਸਲੋਕ ਉਚਾਰਨ ਕਰਕੇ ਉਪਦੇਸ਼ ਬਖਸ਼ਦੇ ਨੇ।
1: ਸੁਣੀਐ ਏਕ ਵਖਾਣੀਐ।
0: ਸੁਣੀਐ ਏਕ ਵਖਾਣੀਐ, ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਸੁਣਨਾ ਕਰੀਏ ਅਤੇ ਇੱਕੋ ਦਾ ਹੀ ਵਖਿਆਨ ਆਪਣੀ ਰਸਨਾ 'ਤੇ ਕਰੀਏ। ਸੁਣੀਐ ਏਕ, ਭਾਈ ਸੁਣਿਆ ਜਾਂਦਾ ਹੈ ਸ਼ਾਸਤਰਾਂ ਦੇ ਕੋਲੋਂ, ਸੁਣਿਆ ਜਾਂਦਾ ਧਰਮ ਗ੍ਰੰਥਾਂ ਦੇ ਕੋਲੋਂ, ਔਰ ਵਖਾਣੀ ਹੈ ਵਖਿਆਨ ਕਰਕੇ ਪਰਮਾਤਮਾ ਦੇ ਸਾਜੇ ਨਿਵਾਜੇ ਸਾਧੂ ਸੰਤ ਮਹਾਤਮਾ ਇਹੀ ਸਾਨੂੰ ਸੁਣਾਉਂਦੇ, ਇਹੀ ਦੱਸਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਇੱਕੋ ਇੱਕ ਹੈ।
1: ਸੁਰਗ ਮ੍ਰਿਤ ਪਾਇਆਲ।
0: ਉਹ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਸੁਰਗ ਸਵਰਗ ਲੋਕ ਦੇ ਵਿੱਚ ਵੀ ਹੈ। ਮ੍ਰਿਤ, ਇਹ ਮ੍ਰਿਤ ਮੰਡਲ ਜਿੱਥੇ ਕਿ ਜੀਵਨ ਤੋਂ ਬਾਅਦ ਮੌਤ ਵੀ ਹੈ, ਮਾਤ ਲੋਕ, ਇਹਦੇ ਵਿੱਚ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਵਿਆਪਕ ਹੈ, ਅਤੇ ਪਿਆਲ ਜਿਹੜਾ ਪਤਾਲ ਲੋਕ ਹੈ, ਸੁਰਗ ਲੋਕ, ਮਾਤ ਲੋਕ, ਪਾਤਾਲ ਲੋਕ, ਤਿੰਨਾਂ ਲੋਕਾਂ ਵਿੱਚ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਆਪ ਵਰਤ ਰਿਹਾ, ਸਰਬ ਵਿਆਪਕ ਹੈ, ਜਿੱਥ ਉਹ ਵੰਨਿਆ ਜਾਏ ਤਿਥਾਉ ਮੌਜੂਦ ਸੋਏ। ਇਹ ਵਖਿਆਨ ਜਿਹੜਾ ਇਹ ਸੁਣਿਆ ਜਾਂਦਾ ਹੈ,
1: ਹੁਕਮ ਨਾ ਜਾਈ ਮੇਟਿਆ।
0: ਭਾਵੇਂ ਸੁਰਗ ਲੋਕ ਦੇ ਦੇਵਤੇ ਨੇ, ਭਾਵੇਂ ਮਾਤ ਲੋਕ ਦੇ ਮਨੁੱਖ ਤੇ ਹੋਰ ਜੀਵ ਨੇ, ਤੇ ਚਾਹੇ ਪਾਤਾਲ ਲੋਕ ਦੇ ਰਾਕਸ਼ ਦੈਂਤ ਕਹੇ ਜਾਂਦੇ ਨੇ, ਕਿਸੇ ਵੱਲੋਂ ਵੀ ਹੁਕਮ ਨਾ ਜਾਈ ਮੇਟਿਆ। ਸ੍ਰੀ ਅਕਾਲ ਪੁਰਖ ਵਾਹਿਗੁਰੂ ਕਾ ਜਿਹੜਾ ਹੁਕਮ ਹੈ ਉਹ ਮੇਟਿਆ ਨਹੀਂ ਜਾ ਸਕਦਾ। ਹੁਕਮ ਹੈ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੇ ਜਵਾਬਾ। ਸਾਰਾ ਸੰਸਾਰ, ਸਾਰਾ ਬ੍ਰਹਿਮੰਡ, ਸਵਰਗ ਲੋਕ, ਮਾਤ ਲੋਕ, ਪਾਤਾਲ ਲੋਕ, ਸਾਰੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਨੇ। ਕਿਸ ਦੀ ਕੁਦਰਤ ਹੈ, ਕਿਸ ਦੀ ਤਾਕਤ ਹੈ, ਕਿਸ ਦੀ ਸ਼ਕਤੀ ਹੈ ਕਿ ਕੋਈ ਪਰਮਾਤਮਾ ਦਾ ਹੁਕਮ ਮੰਨਣ ਤੋਂ ਜਵਾਬ ਦੇ ਦੇਵੇ, ਇਨਕਾਰ ਕਰ ਦੇਵੇ? ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਮੇਟਿਆ ਨਹੀਂ ਜਾ ਸਕਦਾ।
1: ਜੋ ਲਿਖਿਆ ਸੋ ਨਾਲ,
0: ਜੋ ਕੁਝ ਅਕਾਲ ਪੁਰਖ ਵਾਹਿਗੁਰੂ ਨੇ ਲੇਖ ਲਿਖ ਦਿੱਤਾ ਸੋ ਸਾਡੇ ਨਾਲ ਹੈ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀਅੜੇ ਪਾਸ। ਮਸਤਕ ਉੱਪਰ, ਮੱਥੇ ਉੱਪਰ ਲੇਖਾਂ ਦੀ ਧੁਰੋਂ ਕਲਮ ਜਿਹੋ ਜੀ ਪਰਮਾਤਮਾ ਵੱਲੋਂ ਚੱਲ ਗਈ, ਉਹੋ ਜੀ ਤਕਦੀਰ, ਉਹ ਕਿਸਮਤ ਜਿਹੜੀ ਹੈ ਉਹ ਸਾਡੇ ਨਾਲ ਹੈ, ਸਾਰਾ ਜੀਵਨ ਨਾਲ ਹੈ। ਸੋ ਇਸ ਪ੍ਰਕਾਰ ਜੋ ਉਸ ਪਰਮਾਤਮਾ ਨੇ ਲਿਖਿਆ ਹੈ ਉਹੀ ਸਾਡੇ ਨਾਲ ਹੈ, ਉਹੀ ਸਾਡੇ ਨਾਲ ਹੁੰਦਾ ਹੈ, ਉਹ ਸਭ ਕੁਝ ਵਰਤ ਰਿਹਾ ਹੈ।
1: ਕੌਣ ਮੂਆ ਕੌਣ ਮਾਰਸੀ।
0: ਜਗਤ ਦੀ ਵਿਸ਼ਾਲਤਾ ਔਰ ਵਾਹਿਗੁਰੂ ਕੇ ਕੌਤਕਾਂ ਦੇ ਵੱਲ ਤੱਕਦਿਆਂ ਹੋਇਆਂ ਗੁਰਸਿੱਖਾਂ ਦਾ ਸਵਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਰਣਨ ਕਰਦੇ ਨੇ। ਕੌਣ ਮੂਆ, ਕੌਣ ਮਰਿਆ ਹੋਇਆ ਹੈ ਇਸ ਸੰਸਾਰ ਦੇ ਵਿੱਚ, ਕੌਣ ਮਾਰਸੀ, ਕੌਣ ਮਾਰਦਾ ਹੈ ਦੁਨੀਆਂ ਵਿੱਚ ਦੂਸਰਿਆਂ ਨੂੰ,
1: ਕੌਣ ਆਵੇ ਕੌਣ ਜਾਏ,
0: ਕੌਣ ਆਉਂਦਾ ਹੈ ਜਨਮ ਲੈ ਕੇ ਤੇ ਕੌਣ ਮਰ ਕੇ ਜਾਂਦਾ ਹੈ,
1: ਕੌਣ ਰਹਿਸੀ ਨਾਨਕਾ।
0: ਤੇ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਕਿ ਕੌਣ ਰਹਿਸੀ, ਕੌਣ ਜਿਹੜਾ ਹੈ ਉਹ ਸਦੀਵ ਕਾਲ ਰਹਿੰਦਾ ਹੈ ਇੱਕ ਰਸ,
1: ਕਿਸ ਕੀ ਸੁਰਤ ਸਮਾਏ,
0: ਤੇ ਕਿਸ ਦੀ ਜਿਹੜੀ ਸੁਰਤ ਹੈ ਉਹ ਪਰਮਾਤਮਾ ਵਿੱਚ ਸਮਾ ਜਾਂਦੀ ਹੈ। ਸੋ ਕਿਸ ਦੀ ਸੁਰਤ ਸਮਾਏ, ਸੁਰਤ ਸੁਣਨ ਸ਼ਕਤੀ ਦੇ ਸਦਕਾ ਗੁਰੂ ਕੇ ਬਚਨਾਂ ਨੂੰ ਸੁਣ ਕੇ ਕੌਣ ਸਮਾ ਜਾਂਦਾ ਹੈ ਸ੍ਰੀ ਅਕਾਲ ਪੁਰਖ ਵਾਹਿਗੁਰੂ ਵਿੱਚ? ਇਹ 6 ਸਵਾਲ ਇਹਨਾਂ ਪੰਕਤੀਆਂ ਵਿੱਚ ਆਏ ਹਨ।
1: ਮਹੱਲਾ ਪਹਿਲਾ।
0: ਅਗਲੇ ਸਲੋਕ ਵਿੱਚ ਪਹਿਲੇ ਪਾਤਸ਼ਾਹ ਇਹਨਾਂ ਸਵਾਲਾਂ ਦੇ ਜਵਾਬ ਫੁਰਮਾਨ ਕਰਦੇ ਹਨ।
1: ਹਉ ਮੁਆ ਮੈਂ ਮਾਰਿਆ।
0: ਹਉ ਮੁਆ ਕਿਸਕੀ ਸੁਰਤ ਸਮਾਏ, ਕਿਹਦੀ ਸੁਰਤ ਜਾ ਕੇ ਸਮਾਉਂਦੀ ਹੈ ਪਰਮਾਤਮਾ ਵਿੱਚ? ਕੌਣ ਮੂਆ, ਕੌਣ ਮਰਿਆ ਹੈ ਜੀਵਤ ਭਾਵ ਤੋਂ ਜਿਸ ਕਰਕੇ ਵਾਹਿਗੁਰੂ ਵਿੱਚ ਅਭੇਦਤਾ ਹਾਸਲ ਹੋ ਜਾਵੇ? ਹਉ ਮੂਆ ਭਾਈ, ਜਿਹੜਾ ਹੰਕਾਰ ਹੈ ਇਹ ਮੂਆ ਇਹ ਮਰਿਆ ਹੈ ਗੁਰੂ ਕੀ ਕਿਰਪਾ ਦੇ ਨਾਲ ਸਿੱਖ ਦੇ ਮਨ ਵਿੱਚੋਂ। ਮੈਂ ਮਾਰਿਆ, ਮੈਂ ਜਿਹੜਾ ਮਮਤਵਪੁਣਾ ਹੈ ਕਿ ਆਹ ਵਸਤੂ ਮੇਰੀ ਹੈ, ਦੁਨੀਆਂ ਦੀ ਪਕੜ ਹੈ, ਸੋ ਇਸ ਨੂੰ ਮਾਰਨਾ ਕੀਤਾ ਗੁਰੂ ਕੀ ਕਿਰਪਾ ਦੇ ਨਾਲ।
1: ਪੌਣ ਵਹਿ ਦਰੀਆਓ,
0: ਤੇ ਇਸੇ ਪ੍ਰਕਾਰ ਪੌਣ ਵਹਿ ਦਰੀਆਓ, ਪੌਣ ਜੋ ਵਾਸ਼ਨਾ ਰੂਪੀ ਜਿਹੜੀ ਪੌਣ ਹੈ ਨਾ, ਇਹ ਵਗ ਰਹੀ ਹੈ ਕੁੱਲ ਸੰਸਾਰ ਦੇ ਅੰਦਰ, ਸੋ ਇਹ ਸੰਸਾਰ ਰੂਪੀ ਜਿਹੜਾ ਦਰਿਆ ਹੈ ਵਾਸ਼ਨਾ ਵੱਧਾ ਆਵੇ ਜਾਵੇ। ਸਵਾਲ ਸੀ ਨਾ ਕੌਣ ਆਵੇ ਕੌਣ ਜਾਏ, ਕੌਣ ਆਉਂਦਾ ਤੇ ਕੌਣ ਜਾਂਦਾ ਹੈ, ਸੋ ਵਾਸ਼ਨਾ ਦੇ ਵੱਧੇ ਹੋਏ ਜੀਵ ਸੰਸਾਰ ਤੇ ਆਉਂਦੇ ਨੇ, ਇਹੀ ਕਾਰਨ ਬਣਦਾ ਦੁਨੀਆਂ ਦੇ ਆਉਣ ਦਾ, ਤੇ ਵਾਸ਼ਨਾਵਾਂ ਦਾ ਵੱਧਾ ਹੋਇਆ ਜੀਵ ਹੀ ਸੰਸਾਰ ਤੋਂ ਚੱਲਿਆ ਜਾਂਦਾ ਹੈ। ਇਉਂ ਵਾਸ਼ਨਾਵਾਂ ਰੂਪੀ ਪੌਣ ਜਿਹੜੀ ਹੈ ਇਹ ਵਗ ਰਹੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਜਦੋਂ ਸਾਧ ਸੰਗਤ ਜੀ ਇਹ ਹੰਗਤਾ ਮਮਤਾ ਨਾਸ ਹੁੰਦੀ ਹੈ ਤਾਂ ਵਾਸ਼ਨਾਵਾਂ ਰੂਪੀ ਪੌਣ ਨੂੰ ਵੀ ਸਤਿਗੁਰੂ ਜੀ ਕਿਰਪਾ ਕਰਕੇ ਮੇਟ ਦਿੰਦੇ ਨੇ।
1: ਤ੍ਰਿਸ਼ਨਾ ਥੱਕੀ ਨਾਨਕਾ,
0: ਤੇ ਫਿਰ ਜਿਹੜੀ ਤ੍ਰਿਸ਼ਨਾ ਹੈ ਨਾ ਮਨ ਅੰਦਰ, ਹੋਰ ਤੋਂ ਹੋਰ ਵਧੇਰੇ ਵਸਤੂ ਪ੍ਰਾਪਤ ਕਰਨ ਦੀ, ਆਹ ਵੀ ਮਿਲ ਜਾਵੇ ਉਹ ਵੀ ਮਿਲ ਜਾਵੇ, ਇਹ ਵੀ ਥੱਕੀ ਥਕਤ ਹੋ ਗਈ, ਰਹਿ ਗਈ, ਨਾਸ ਹੋ ਗਈ।
1: ਜਾਂ ਮਨ ਰੱਤਾ ਨਾ,
0: ਜਦੋਂ ਮਨ ਵਾਹਿਗੁਰੂ ਕੇ ਨਾਮ ਦੀ ਰੰਗਣ ਵਿੱਚ ਰੰਗਿਆ ਗਿਆ, ਸੋ ਇਸ ਪ੍ਰਕਾਰ ਜਾ ਮਨ ਰੱਤਾ ਨਾ ਏ ਹਉ ਮੂਆ, ਜਦੋਂ ਮਨ ਪਰਮਾਤਮਾ ਦੇ ਨਾਮ ਦੀ ਰੰਗਣ ਵਿੱਚ ਰੰਗਿਆ ਗਿਆ ਤਾਂ ਹੰਕਾਰ ਮਰ ਗਿਆ। ਜਾ ਮਨ ਰੱਤਾ ਨਾ ਏ ਮੈਂ ਮਾਰਿਆ, ਜਦੋਂ ਮਨ ਪਰਮਾਤਮਾ ਦੀ ਨਾਮ ਰੰਗਣ ਵਿੱਚ ਰੰਗਿਆ ਗਿਆ ਤਾਂ ਮਮਤਵਪੁਣਾ ਮਨ ਦੇ ਵਿੱਚੋਂ ਮਰ ਗਿਆ, ਤੇ ਪੌਣ ਵਹਿ ਦਰਿਆਓ, ਸੰਸਾਰ ਰੂਪੀ ਸਮੁੰਦਰ ਵਿੱਚ ਵਾਸ਼ਨਾ ਰੂਪੀ ਪੌਣ ਜਿਹੜੀ ਆ ਇਹ ਵਗ ਰਹੀ ਹੈ, ਜਦੋਂ ਮਨ ਨਾਮ ਦੀ ਰੰਗਣ ਵਿੱਚ ਰੰਗਿਆ ਗਿਆ ਤਾਂ ਵਾਸ਼ਨਾਵਾਂ ਰੂਪੀ ਪੌਣ ਜਿਹੜੀ ਸੀ ਇਹ ਵੀ ਨਾਸ ਹੋ ਗਈ, ਜਦੋਂ ਮਨ ਪਰਮਾਤਮਾ ਵਾਹਿਗੁਰੂ ਕੇ ਨਾਮ ਦੀ ਰੰਗਣ ਵਿੱਚ ਰੰਗਿਆ ਗਿਆ।
1: ਲੋਇਣ ਰੱਤੇ ਲੋਇਣੀ,
0: ਲੋਇਣ ਜਿਹੜੇ ਨੇਤਰ ਹਨ ਰੱਤੇ ਰੰਗੇ ਗਏ, ਲੋਇਣੀ ਪ੍ਰਕਾਸ਼ਤਾ ਰੂਪ ਜੋ ਸ੍ਰੀ ਅਕਾਲ ਪੁਰਖ ਵਾਹਿਗੁਰੂ ਹੈ, ਜੋ ਪ੍ਰਕਾਸ਼ ਪੁੰਜਾਂ ਨੂੰ ਵੀ ਪ੍ਰਕਾਸ਼ ਦੇਣ ਵਾਲਾ ਹੈ, ਸੂਰਜ ਅਤੇ ਚੰਦ ਨੂੰ ਵੀ ਪ੍ਰਕਾਸ਼ਣ ਵਾਲਾ, ਉਸ ਨੂੰ ਕਿਹਾ ਜਾਂਦਾ ਪ੍ਰਕਾਸ਼ਤਾ। ਲੋਇਣੀ ਜੋ ਪ੍ਰਕਾਸ਼ਤਾ ਰੂਪ ਅਕਾਲ ਪੁਰਖ ਵਾਹਿਗੁਰੂ ਹੈ, ਜਦੋਂ ਪ੍ਰਤੱਖ ਨੇਤਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਦੀ ਰੰਗਣ ਵਿੱਚ ਰੰਗੇ ਗਏ, ਜਦੋਂ ਮਨ ਅਤੇ ਬੁੱਧ ਰੂਪੀ ਨੇਤਰ ਵਾਹਿਗੁਰੂ ਕੇ ਵੈਰਾਗ ਔਰ ਵਿਵੇਕ ਰੂਪੀ ਰੰਗਣ ਦੇ ਵਿੱਚ ਰੰਗੇ ਗਏ,
1: ਕੰਨੀ ਸੁਰਤ ਸਮਾਏ,
0: ਤੇ ਕੰਨਾਂ ਵਿੱਚ ਸੁਰਤ ਸੁਣਨ ਸ਼ਕਤੀ ਸਮਾ ਰਹੀ ਹੈ ਪਰਮਾਤਮਾ ਦੇ ਨਾਮ ਨੂੰ ਸੁਣਨ ਦੀ, ਸੋ ਕੰਨੀ ਵਾਹਿਗੁਰੂ ਕਾ ਨਾਮ ਸੁਣਨ ਦੀ ਸੁਰਤ ਜਿਹੜੀ ਆ ਇਹ ਪ੍ਰਪੱਕ ਹੋਈ।
1: ਜੀਵ ਰਸਾਇਨ ਚੂਨੜੀ,
0: ਤੇ ਜਿਹੜੀ ਜੀਵ ਹੈ ਇਹ ਰਸਾਂ ਦਾ ਘਰ ਬਣ ਗਈ ਹੈ ਚੂਨੜੀ, ਜਦੋਂ ਕਿ ਐਨ ਅਕਾਲ ਪੁਰਖ ਵਾਹਿਗੁਰੂ ਦੇ ਰੱਤ ਵਿੱਚ ਇਹ ਚੁੰਨੀ ਗਈ, ਇੱਕ ਮਿਕ ਹੋ ਗਈ, ਸੋ ਇਸ ਪ੍ਰਕਾਰ ਗੜੁੱਚ ਹੋ ਗਈ ਪਰਮਾਤਮਾ ਦੇ ਨਾਮ ਦੇ ਰਸ ਵਿੱਚ, ਤੇ ਇਸ ਪ੍ਰਕਾਰ ਇਹ ਜਿਹੜੀ ਰਸਨਾ ਹੈ ਵਾਹਿਗੁਰੂ ਦੇ ਨਾਮ ਦੇ ਰਸ ਵਿੱਚ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਇਕਮਿਕ ਹੋ ਗਈ ਹੈ। ਰਸਨਾ ਗਿੱਧੀ ਬੋਲਤ ਰਾਮ,
1: ਰੱਤੀ ਲਾਲ ਲਵਾਏ,
0: ਲਾਲ ਜੋ ਪਿਆਰਾ ਅਕਾਲ ਪੁਰਖ ਵਾਹਿਗੁਰੂ ਹੈ ਉਸ ਪਰਮਾਤਮਾ ਦੇ ਲਵਾਏ ਅਭੇਦਤਾ ਦੇ ਵਾਸਤੇ ਰਸਨਾ ਜਿਹੜੀ ਹੈ ਨਾਮ ਰੰਗਣ ਵਿੱਚ ਰੰਗੀ ਗਈ, ਸੁਰਤ ਪਰਮਾਤਮਾ ਦੇ ਸਿਮਰਨ ਦੇ ਰੰਗ ਵਿੱਚ ਰੰਗੀ ਗਈ।
1: ਅੰਦਰ ਮੁਸਕ ਚਕੋਲਿਆ,
0: ਤੇ ਫਿਰ ਜੀਵ ਦੇ ਅੰਦਰ ਮੁਸ਼ਕੰਬਰ ਦੀ ਤਰ੍ਹਾਂ ਭਾਉ ਭਗਤੀ ਦੀ ਸੁਗੰਧੀ ਪੈ ਗਈ, ਚਕੋਲਿਆ ਜਿਵੇਂ ਦਹੀਂ ਨੂੰ ਰਿੜਕ ਕੇ ਵਿੱਚੋਂ ਮੱਖਣ ਕੱਢ ਲਿਆ ਜਾਂਦਾ ਹੈ, ਇਉਂ ਭਾਈ ਨਾਮ ਅੰਮ੍ਰਿਤ ਨੂੰ ਰਿੜਕਣਾ ਕਰਕੇ ਉਹਦੇ ਵਿੱਚੋਂ ਆਤਮਿਕ ਗਿਆਨ ਚਕੋਲ ਕੇ ਕੱਢ ਲਿਆ।
1: ਕੀਮਤ ਕਹੀ ਨਾ ਜਾਏ,
0: ਉਸ ਆਤਮਿਕ ਆਨੰਦ ਦੀ ਜਿਹੜੀ ਕੀਮਤ ਹੈ ਉਹ ਕਹੀ ਨਹੀਂ ਜਾ ਸਕਦੀ, ਉਹਦੇ ਬਾਰੇ ਵਰਣਨ ਨਹੀਂ ਕੀਤਾ ਜਾ ਸਕਦਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀ ਹੈ, ਗੁੰਗੇ ਵਿਅਕਤੀ ਨੇ ਗੁੜ ਛਕਿਆ ਮਠਿਆਈ ਛਕੀ, ਉਹਨੂੰ ਪੁੱਛੀਏ ਕਿ ਕਿਹੋ ਜਿਹਾ ਸਵਾਦ ਆਇਆ, ਕੈਸਾ ਰਸ, ਕੈਸੀ ਮਿਠਾਸ ਆਈ, ਉਹ ਮੂੰਹੋਂ ਕੁਝ ਕਹਿ ਨਹੀਂ ਸਕਦਾ। ਇਹੋ ਹਰ ਰਸ ਸਿਆਈ ਜਾਣਦੇ, ਜਿਉਂ ਗੂੰਗੇ ਮਿਠਿਆਈ ਖਾਈ। ਇਉਂ ਨਾਮ ਰਸ ਦਾ ਜਿਹੜਾ ਆਨੰਦ ਹੈ, ਜੋ ਆਤਮਿਕ ਗਿਆਨ ਦਾ ਆਨੰਦ ਹੈ, ਉਸ ਦੀ ਕੀਮਤ ਭਾਈ ਕਹੀ ਨਹੀਂ ਜਾ ਸਕਦੀ।
1: ਪੌੜੀ
0: ਪੌੜੀ ਵਿੱਚ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਫੁਰਮਾਨ ਕਰਦੇ ਨੇ,
1: ਇਸ ਯੁਗ ਮਹਿ ਨਾਮ ਨਿਧਾਨ ਹੈ।
0: ਇਸ ਯੁਗ ਮਹਿ, ਯੁਗ ਦਾ ਅਰਥ ਸਮਾਂ ਵੀ ਹੈ, ਯੁਗ ਦਾ ਅਰਥ ਜੀਵਨ ਵੀ ਹੈ। ਯੁਗ ਇਹ ਜਿਹੜਾ ਕਲਯੁਗ ਦਾ ਸਮਾਂ ਹੈ ਨਾ ਸਾਧ ਸੰਗਤ ਜੀ, ਇਹਦੇ ਵਿੱਚ ਸਭ ਤੋਂ ਵੱਡਾ ਖਜ਼ਾਨਾ ਹੈ ਸ੍ਰੀ ਅਕਾਲ ਪੁਰਖ ਵਾਹਿਗੁਰੂ ਕਾ ਨਾਮ। ਇਸ ਯੁਗ ਮਹਿ ਨਾਮ ਨਿਧਾਨ ਹੈ, ਇਹ ਜਿਹੜਾ ਜੀਵਨ ਹੈ, ਪਰਮਾਤਮਾ ਦਾ ਨਾਮ ਹੀ ਸਭ ਨਾਲੋਂ ਵੱਡਾ ਖਜ਼ਾਨਾ ਹੈ। ਧਨ ਦੌਲਤ ਦੇ ਵੀ ਖਜ਼ਾਨੇ ਹੁੰਦੇ ਨੇ, ਹੀਰਾ ਜਵਾਹਰਾਤ ਸੋਨਾ ਚਾਂਦੀ ਇਤਿਆਦਿਕਾਂ ਦਾ ਇਕੱਠ ਵੀ ਖਜ਼ਾਨਿਆਂ ਵਿੱਚ ਹੁੰਦਾ, ਪਰ ਉਹ ਸਾਰੇ ਖਜ਼ਾਨੇ ਬਿਨਸਣਹਾਰ ਨਾਸ਼ ਹੋ ਜਾਣ ਵਾਲੇ, ਅਤੇ ਕਿਸੇ ਵੇਲੇ ਆਪਾਂ ਵੀ ਸਭ ਕਾਸੇ ਨੂੰ ਛੱਡ ਕੇ ਚਲਿਆ ਜਾਣਾ। ਜੇ ਕੋਈ ਖਜ਼ਾਨਾ ਪਰਪੱਕ ਰਹਿਣ ਵਾਲਾ ਹੈ ਤਾਂ ਉਹ ਹੈ ਪਰਮਾਤਮਾ ਦਾ ਨਾਮ, ਜਿਹੜਾ ਕਦੇ ਵੀ ਸਾਡਾ ਸਾਥ ਨਹੀਂ ਛੱਡਦਾ। ਦੁਨੀਆਂ ਦੇ ਖਜ਼ਾਨੇ ਜਿਉਂ ਜਿਉਂ ਖਰਚੀ ਜਾਵਾਂਗੇ, ਵਰਤੀ ਜਾਵਾਂਗੇ, ਘਟਦੇ ਜਾਣਗੇ, ਮੁੱਕ ਜਾਣਗੇ, ਪਰ ਵਾਹਿਗੁਰੂ ਕਾ ਨਾਮ ਰੂਪੀ ਖਜ਼ਾਨਾ ਐਸਾ ਹੈ ਕਿ ਖਾਵਹਿ ਖਰਚਹਿ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਜਿਉਂ ਜਿਉਂ ਖਾਇਆ ਖਰਚਿਆ ਜਾਵੇ, ਖਾਣਾ ਕੀ ਹੈ ਆਪ ਜਪਣਾ, ਖਰਚਣਾ ਕੀ ਹੈ ਦੂਜਿਆਂ ਨੂੰ ਜਪਾਉਣਾ, ਜਿਵੇਂ ਜਿਵੇਂ ਖਾਧਾ ਖਰਚਿਆ ਜਾਵੇ ਇਹਦੇ ਵਿੱਚ ਤੋਟ ਨਹੀਂ ਆਉਂਦੀ, ਇਹ ਤਾਂ ਸਗੋਂ ਵੱਧਦਾ ਹੀ ਜਾਂਦਾ ਹੈ। ਇਹ ਨਾਮ ਰੂਪੀ ਸੱਚਾ ਖਜ਼ਾਨਾ ਹੈ ਇਸ ਜੀਵਨ ਵਿੱਚ, ਇਸ ਸਮੇਂ ਦੇ ਵਿੱਚ।
1: ਨਾਮੋ ਨਾਲ ਚੱਲੇ,
0: ਦੁਨੀਆਂ ਦੇ ਬਾਕੀ ਖਜ਼ਾਨੇ ਤਾਂ ਸਾਰੇ ਇੱਥੇ ਪਏ ਰਹਿ ਜਾਣੇ ਨੇ ਜਦੋਂ ਆਪਾਂ ਦੁਨੀਆਂ ਤੋਂ ਜਾਵਾਂਗੇ। ਨਾਮੋ ਨਾਲ ਚੱਲੇ, ਵਾਹਿਗੁਰੂ ਜੀ ਕਾ ਨਾਮ ਹੀ ਸਾਡੇ ਨਾਲ ਅੱਗੇ ਵੀ ਚੱਲਦਾ ਹੈ, ਲੋਕ ਪਰਲੋਕ ਦਾ ਸੰਗੀ ਤੇ ਸਾਥੀ ਹੈ। ਸਤਿਗੁਰੂ ਅਰਜਨ ਦੇਵ ਜੀ ਕੇ ਪਾਵਨ ਬਚਨ ਆਪਾਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਸੁਣਦੇ ਹਾਂ। ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਜਹਿ ਮਹਾਂ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰਾ ਚੱਲੈ। ਜਹਿ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿੰਨ ਮਾਹੀ ਉਧਾਰੀ। ਅਨਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰਹਰੈ। ਇਸੇ ਅਸ਼ਟਪਦੀ ਵਿੱਚ ਅੱਗੇ ਜਾ ਕੇ ਮਹਾਰਾਜ ਨੇ ਬਚਨ ਕਹੇ, ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਜਿਹੇ ਪੈਟੈ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸੰਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ। ਜਹ ਮਹਾਂ ਭਿਆਨ ਤਪਤ ਬਹੁ ਘਾਮ, ਤਹਿ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਹਾਂ ਤ੍ਰਿਖਾ ਮਨ ਤੁਝ ਆਕਰਖੈ, ਤਹਿ ਨਾਨਕ ਹਰ ਹਰੇ ਅੰਮ੍ਰਿਤ ਵਰਖੈ। ਇਉਂ ਵਾਹਿਗੁਰੂ ਕਾ ਨਾਮ ਹੀ ਅੱਗੇ ਵੀ ਨਾਲ ਚੱਲਦਾ ਹੈ।
1: ਇਹੋ ਅਖੁੱਟ ਕਦੇ ਨਾਨਖੁੱਟਾਈ,
0: ਨਾਮ ਰੂਪੀ ਖਜ਼ਾਨਾ ਜਿਹੜਾ ਅਖੁੱਟ ਹੈ, ਅਮੁੱਕ ਹੈ, ਕਦੇ ਨਾ ਨਿਖੁੱਟਈ, ਕਦੇ ਵੀ ਨਿਖੁੱਟਦਾ ਨਹੀਂ, ਕਦੇ ਵੀ ਘਟਦਾ ਨਹੀਂ, ਕਦੇ ਗੁਆਚਦਾ ਨਹੀਂ, ਕਿਤੇ ਨਾਸ ਨਹੀਂ ਹੁੰਦਾ, ਸਦਾ ਇੱਕ ਰਸ ਕਾਇਮ ਰਹਿੰਦਾ ਹੈ।
1: ਖਾਏ ਖਰਚਿਓ ਪੱਲੇ,
0: ਜਿੰਨਾ ਮਰਜ਼ੀ ਨਾਮ ਰੂਪੀ ਖਜ਼ਾਨੇ ਨੂੰ ਖਾ ਲਈਏ, ਜਪ ਲਈਏ, ਖਰਚ ਲਈਏ, ਜਪਾ ਲਈਏ, ਔਰ ਬੁੱਧੀ ਰੂਪੀ ਹਿਰਦੇ ਰੂਪੀ ਪੱਲੇ ਵਿੱਚ ਬੰਨ ਲਈਏ, ਇਹ ਖਜ਼ਾਨਾ ਵੱਧਦਾ ਜਾਂਦਾ, ਨਿਖੁੱਟਦਾ ਨਹੀਂ।
1: ਹਰ ਜਨ ਨੇੜ ਨਾ ਆਵਈ,
0: ਜਦੋਂ ਨਾਮ ਰੂਪੀ ਖਜ਼ਾਨਾ ਹਿਰਦੇ ਵਿੱਚ ਵੱਸ ਗਿਆ ਤਾਂ ਹਰ ਜਨ ਬਣ ਗਏ ਪ੍ਰਭੂ ਦੇ ਪਿਆਰੇ, ਤੇ ਫੇਰ ਭਾਈ ਨੇੜੇ ਨਹੀਂ ਆਉਂਦਾ ਕੌਣ।
1: ਜਮ ਕੰਕਰ ਜਮ ਕਲ,
0: ਜਮ ਕੰਕਰ, ਜਮ ਜੋ ਧਰਮ ਰਾਜਾ ਹੈ ਉਹਦੇ ਕੰਕਰ ਦਾਸ ਜਮ ਦੂਤ। ਸੋ ਜਮ ਕਲ ਹੈ, ਜੋ ਜਮ ਦੀ ਕਲਾ ਲੈ ਕੇ, ਸ਼ਕਤੀ ਲੈ ਕੇ ਜੀਵ ਕੋਲ ਆਉਂਦੇ ਨੇ, ਤੇ ਚੰਗੇ

0: ਉਹੀ ਸੱਚੇ ਬਣਜਾਰੇ ਸੱਚ ਦੇ ਵਪਾਰੀ ਹਨ,
1: ਜਿਨ ਹਰ ਧਨ ਪੱਲੇ,
0: ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ ਵਿੱਚ ਪਰਮਾਤਮਾ ਦਾ ਨਾਮ ਰੂਪੀ ਧਨ ਵਸਦਾ ਹੈ। ਜਿਨ ਕੈ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ, ਜਿਨ੍ਹਾਂ ਦੇ ਕੋਲੇ ਦੁਨੀਆਂ ਦਾ ਧਨ ਲੱਖਾਂ ਕਰੋੜਾਂ ਅਰਬਾਂ ਖਰਬਾਂ ਦੀ ਗਿਣਤੀ ਵਿੱਚ ਪਿਆ, ਉਹ ਤਾਂ ਅਸਲ ਵਿੱਚ ਗਰੀਬ ਨੇ, ਕਿਉਂਕਿ ਜਦੋਂ ਜਾਣਗੇ ਖਾਲੀ ਹੱਥ ਜਾਣਗੇ। ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਨਾਮ ਰੂਪ ਹੋ ਕੇ ਤੂੰ ਵੱਸਦਾ, ਉਹ ਗੁਣਾਂ ਦੇ ਭੰਡਾਰੇ ਹਨ। ਜਿਨ੍ਹਾਂ ਦੇ ਪੱਲੇ ਨਾਮ ਰੂਪੀ ਧਨ ਹੈ, ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ।
1: ਹਰ ਕਿਰਪਾ ਤੇ ਹਰ ਪਾਈ,
0: ਹਰੀ ਵਾਹਿਗੁਰੂ ਕੀ ਕਿਰਪਾ ਦੇ ਨਾਲ ਹੀ ਹਰੀ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਪ੍ਰਾਪਤ ਹੁੰਦਾ ਹੈ। ਨਾਮ ਜਪਣ ਨਾਲ ਵਾਹਿਗੁਰੂ ਕੀ ਪ੍ਰਾਪਤੀ ਵੀ ਵਾਹਿਗੁਰੂ ਕੀ ਆਪਣੀ ਕਿਰਪਾ ਨਾਲ ਹੀ ਹੁੰਦੀ ਹੈ।
1: ਆਪ ਹਰ ਘੱਲੈ,
0: ਜਦੋਂ ਆਪ ਅਕਾਲ ਪੁਰਖ ਵਾਹਿਗੁਰੂ ਘੱਲਦਾ ਭੇਜਦਾ ਹੈ ਸੰਸਾਰ ਵਿੱਚ ਜੀਵਾਂ ਨੂੰ, ਤੇ ਉਹਨਾਂ ਨੂੰ ਭੇਜ ਦਿੰਦਾ ਹੈ ਸਤਿਗੁਰਾਂ ਦੇ ਪਾਸ। ਜਦੋਂ ਗੁਰੂ ਕੀ ਸ਼ਰਨ ਵਿੱਚ ਜੀਵ ਨੂੰ ਭੇਜ ਦੇਵੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਸ਼ੁਭ ਮਤ ਬਖਸ਼ਿਸ਼ ਕਰਕੇ, ਫਿਰ ਉਸ ਵਾਹਿਗੁਰੂ ਕੇ ਪ੍ਰਤੱਖ ਰੂਪ ਸਤਿਗੁਰਾਂ ਦੀ ਕਿਰਪਾ ਨਾਲ ਨਾਮ ਰੂਪੀ ਧਨ ਦੀ ਪ੍ਰਾਪਤੀ ਹੁੰਦੀ ਹੈ, ਤੇ ਨਾਮ ਰੂਪੀ ਧਨ ਦੇ ਸਦਕਾ ਉਸ ਅਕਾਲ ਪੁਰਖ ਵਾਹਿਗੁਰੂ ਕੀ ਪ੍ਰਾਪਤੀ ਹੋ ਜਾਂਦੀ ਹੈ। ਇਹ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਣੀ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6866 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

ਗੁਰ ਰਖਵਾਲਾ ਹੋਆ, ਸਤਿਗੁਰ ਰਖਵਾਲਾ ਹੋਆ, ਸਤਿਗੁਰ

0: ਬਰਨ ਨਾ ਸਾਕੋ ਤੂੰ ਠਾਕੁਰ ਯੂਚ ਤੂੰ ਠਾਕੁਰ ਯੂਚ ਭਗਵਾਨਾ
1: ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਇ ਮਾਇਆ ਮੋਹ ਭਰਮ ਪੈ ਭੁਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ।

0: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਆਸਾ ਮਹਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਢੂੰਡੇ ਅਸਰਾ ਜੇ ਕੀ ਤੁਨੀ ਸਲੋਕ ਮਹਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਵਾਲਾ ਗਿਵਾਰ ਮਹਲਾ ਦੂਜਾ ਜੇ ਸਾਉ ਚੰਦਾ ਯੁਗ ਵੈ ਸੂਰਜ ਚਾਰ ਇਹ ਤੇ ਚਾਨਣ ਹੁੰਦਿਆਂ ਗੁਰਬਿੰਦ ਕੋਹਰ ਅੰਧਾਰ ਮਹਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਅਪਸੁਚੇਤ ਛੁੱਟੈ ਤਿਲਬਾੜ ਜਿਉ ਸੁੰਜੈ ਅੰਦਰ ਖੇਤ ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ ਫਲੀਐ ਫੁਲੀਐ ਬਪੜੇ ਪੀ ਤਨ ਵਿੱਚ ਸਵਾਹ ਔੜੀ ਆਪੇ ਨੈ ਆਪ ਸਾਜਿਓ ਆਪੀ ਨੈ ਰਚਿਓ ਨਾ ਤੁਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਓ ਤਤ ਕਰਤ ਆਪੂ ਉਸ ਦੇ ਬਹਿ ਕਰੈ ਪਸਾਓ ਤੂੰ ਜੜੋ ਸਭ ਸਹਿ ਦੇ ਲੈ ਸਹਿ ਜਿੰਦ ਕਵਾਓ ਕਰ ਆਸਣ ਡਿੱਠੋ ਚਾਓ ਡਿੱਠੋ ਚਾਓ ਡਿੱਠੋ
0: ਚਾਓ ਔੜੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾ ਦੋਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੈ ਪਸਾਓ ਤੂੰ ਜਾਣੋ ਹੀ ਸਭ ਸਹਿ ਦੇ ਲੈ ਸਹਿ ਜਿੰਦ ਕਵਾ ਕਰ ਡਿੱਠੋ ਚਾਓ ਕਰ ਆਸਣ ਡਿੱਠੋ ਚਾਓ।

0: ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇ ਵਿਸਮਾਦ ਜੀ ਵਿਸਮਾਦ ਹੈ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾ ਕੇ ਫਿਰੇ ਜਨ ਵਿਸਮਾਦ ਪੌਣ ਵਿਸਮਾਦ ਪਾਣੀ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਡਾਣ ਰਿਹਾ ਵਿਸਮਾਦ ਨਾਨਕ ਪੂਜਨ ਪੂਰੇ ਭਾਵ ਮਹੱਲਾ ਪਹਿਲਾ
1: ਕੁਦਰਤ ਸਹਿ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਦੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਬਿਮਾਨ ਕੁਦਰਤ ਪੌਣ ਪਾਣੀ

ਮਹੱਲਾ ਪਹਿਲਾ ਭੈ ਵਿੱਚ ਬਨਵ ਹੈ ਸਦਵਾ ਭੈ ਵਿੱਚ ਚੱਲੇ ਲੱਖ ਦਰੀਆ ਭੈ ਵਿੱਚ ਅਗਨ ਕੱਢੇ ਵੇ ਗਾਰ ਭੈ ਵਿੱਚ ਧਰਤੀ ਦੱਬੀ ਪਹਾੜ ਭੈ ਵਿੱਚ ਇੰਦ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ

0: ਆਵੇ ਪੂਰ ਸਗਲਿਆ ਭਉ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏ ਪਹਿਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਵਾਲ ਕੀਤੀਆਂ ਕਨ ਕਹਾਣੀਆਂ ਕਿਤੇ ਬੇਦ ਵਿਚਾਰ ਕਿਤੇ ਨੱਚੇ ਮੰਗ ਤੇ ਗੜਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ ਜਿੱਤ ਤਨ ਪਾਈਏ ਨਾ ਕਾਸੇ ਤਨ ਹੋਵੇ ਚਾਰ ਗਿਆਨ ਗੱਲੀ ਢੁੰਦੀ ਹੈ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ ਆਪਣੀ ਤਾਨਤ ਸਤਿਗੁਰ ਪਾਇਆ ਇਹੋ ਜੀ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀ ਵਡਦਾਤਾ ਕੋ ਰਹੀ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸੱਚ ਬੁਝਾਇਆ ਸੱਚ ਬੁਝਾਇਆ
0: ਥੋੜੀ ਨਦਰ ਕਰੇ ਜੇ ਆਪਣੀ ਨਦਰ ਸਤਿਗੁਰ ਪਾਇਆ ਇਹ ਜੀ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸਵਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

0: ਮਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਤਨ ਗੋਪਾਲ ਗਹਿਣੇ ਪੌਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜਨ ਜਾਲ ਨਾਨਕ ਮੂਸੇ ਗਿਆਨ ਵੀ ਹੋਣੀ ਹਾਇ ਗਿਆ ਜਮਕਾ ਮਹੱਲਾ ਪਹਿਲਾ
1: ਵਾਇਨ ਚੇਲੇ ਨੱਚਣ ਪੁਰ ਪੈਰ ਹਿਲਾਏ ਨ ਫਿਰਨ ਸਿਰ ਉੱਡ ਉੱਡਣਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਘਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਨ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਗੋਲੂ ਚਰਖਾ ਚੱਕੀ ਚੱਕ ਥਲ ਵਾਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਅਨਗਾਹ ਪੰਖੀ ਪਾਉਂਦੀਆਂ ਲੈ ਨਸਾ ਸੂਐ ਝਾੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤਨ ਅੰਤ ਬੰਧਨ ਬੰਦ ਪਵਾਏ ਸੋਏ ਭਇਆ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੈ ਚੱਲੇ ਸੇ ਰੋਏ ਉੱਡ ਨ ਜਾਹੀ ਸਿੱਧ ਨਾ ਹੋ ਨੱਚਣ ਕੁੱਦਣ ਮਨ ਕਾ ਚਾਓ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ।

0: सदाए टिंजर वाड़ा पर है जरवेस करेल दी आइए को रहे ना परिये पाइए परिये पाइए
1: ਚੰਗਾ ਆਪਣਾ ਕਰਪਨੋ ਨੀ ਸਦਾਈਏ ਜੇ ਜਰਵਾਣਾ ਪਰ ਹਰ ਜਰਵੇਸ ਕਰੀਦੀ ਆਈਏ ਕੁਰਹਿਨ ਭਰੀਏ ਪਾਈਏ ਕੁਰਹਿਨ ਭਰੀਏ ਪਾਈਏ।

0: ਮੁਸਲਮਾਨਾ ਸਿਫ ਸਰੀਅਤ ਪੜਤਰੇ ਬੇਟਾ ਬੰਦੇ ਸੇਜੇ ਪੋਏ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਈ ਸਾਲਾਨ ਦਰਸ਼ਨ ਰੂਪਿਆ ਪਾਰ ਤੀਰਥ ਨਾਵੇ ਅਰਚਾ ਪੂਜਾ ਦਰਵਾਸ ਵੇਪਾਰ ਜੋਗੀ ਸੁਣ ਧਿਆਉਣ ਜਿੱਤੇ ਅਲਖ ਨਾਮ ਕਰਤਾ ਸੁਖ ਮੁਰਤ ਨਾਮ ਨਿਰੰਜਨ ਸਤੀਆ ਮਨ ਸੰਗਤੋਂ ਗੁਬਜੇ ਦੇਣ ਕੇ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਾ ਤੈ ਕੁੜਿਆਰਾ ਖਾਰਾ ਬਾਵੇ ਕਾਰ ਇੱਕ ਹੋਦਾ ਖਾਏ ਚਲੇ ਅਥਾਉ ਤਿਨਾ ਪੀ ਕਾਏ ਕਾਰ ਜਲ ਥਲ ਜੀਆਂ ਪੁਰੀਆਂ ਲੋਹ ਕਾਰਾ ਕਾਰ ਓਏ ਜੇ ਆਖੇ ਸੋ ਤੂੰ ਹੈ ਜਾਣੇ ਤਿਨਾ ਪੀ ਤੇਰੀ ਸਾਰ ਨਾਨਕ ਭਗਤਾ ਭੁੱਖ ਸਰਾਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਸਦਾ ਆਨੰਦ ਰਹੇ ਦਿਨ ਰਾਤੀ ਬਣਿਆ ਪਛਾਰ ਮਹਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਭੇੜੇ ਪਈ ਘੁਮਿਆਰ ਘੜ ਪਾਂਡੇ ਇੱਟਾ ਕੀਆ ਜਲ ਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੇ ਕਰਤਾਰ ਪੌੜ ਬਿਨ ਸਤਿਗੁਰ ਕਿਨੈ ਨ ਪਾਇਓ ਬਿਨ ਸਤਿਗੁਰ ਕਿਨੈ ਨ ਪਾਇਓ ਸਤਿਗੁਰ ਵਿੱਚ ਆਪ ਰੱਖਿਓ ਹਰ ਪ੍ਰਗਟ ਆਖ ਸੁਣੈ ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਟਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਦਾਤਾ ਪਾਇਆ ਦਾਤਾ ਪਾਇਆ
2: ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟਾਕ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਮੋਹ ਚੁਕਾਇਆ ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ

0: Homet, Homet, Homet, the Mayor, Homet, Moore, Homet, the Ta, Homet, Lea, Homet, Katia, Homet, Homet, Satya, Kudea, Homet, Papa, Homet, Nerk Surgata, Homet, Hase, Homet, Rove, Homet, Paria, Homet, Hove, Homet, Jati, Dinsi, Kove, Homet, Murik. ਹਾਂ ਵਿੱਚ ਸਿਆਣਾ ਮੁੱਖ ਮੁਕਤ ਕੀ ਸਾਰ ਨਾ ਜਾਣਾ ਹਾਂ ਵਿੱਚ ਮਾਇਆ ਹਾਂ ਵਿੱਚ ਛਾਇਆ ਹਾਂ ਮੈਂ ਕਰ ਕਰ ਜੰਤੀ ਉਪਾਇਆ ਹਾਂ ਮੈਂ ਬੁਝੇ ਤਾ ਦਰ ਸੁਝੇ ਗਿਆਨ ਬੁਝਣਾ ਕਗਤ ਲੂਝੇ ਨਾਨਕ ਹੁਕਮੀ ਲਿਖੀਏ ਲੇਖ ਜੇ ਹਵੇ ਕਹਿ ਤੇ ਹਵੇ ਮਹਲਾ ਦੂਜਾ
1: ਹਾਂ ਮੈਂ ਇਹਾ ਜਾਤ ਹੈ ਹਾਂ ਮੈਂ ਕਰਮ ਕਮਾਹੇ ਹਾਂ ਮੈਂ ਇਹ ਬੰਦਨਾ ਫਿਰ ਫਿਰ ਜੋ ਨਹੀਂ ਪਾਹੇ ਹਾਂ ਮੈਂ ਕਿੱਥੋਂ ਉਪਜੈ ਕਿਨਸਨ ਇਹੋ ਜਾਏ ਹਾਂ ਮੈਂ ਇਹੋ ਹੁਕਮ ਹੈ ਪਾਇਆ ਕਿਰਤ ਫਿਰਾ ਹੈ ਹਾਂ ਮੈਂ ਤੀਰਕ ਰੋਗ ਹੈ ਦਾਰੂ ਪੀ ਸਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾ ਨਾਨਕ ਕਹਿ ਸੁਣੋ ਜਣਹੋ ਇਤ ਸੰਜਮ ਦੁੱਖ ਜਾਹੇ ਪੌੜੀ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਤੇ ਆਇਆ ਉਹ ਨਿਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ

0: ਸਾਰੀ ਦੁਨੀਆਂ ਤੋੜੇ ਬੰਧਨਾਂ ਨੂੰ ਖਾਇਆ, ਤੂੰ ਬਖਸ਼ੀ ਸੀ ਅਗਲਾ ਨਿੱਤੇ ਵਿਚੜੇ ਸਵਾਇਆ, ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ।
1: ਗੁਰ

ਮਹੱਲਾ ਪਹਿਲਾ ਪੁਰਖਾ ਬਿਰਖਾ ਤੀਰਤਾ ਤੱਟਾ ਮੇਗਾ ਖੇਤਾ ਦੀਪਾ ਲਵਾਂ ਮੰਡਲਾ ਖੰਡਾਵਰ ਭੰਡਾ ਅੰਡ ਜੇਰ ਜੁਤ ਬੁਰਾ ਹਾੜੀ ਸੇਤ ਜਾ ਸੋਮ ਜਾਣੇ ਨਾਨਕ ਸਾਰਾ ਮੇਰਾ ਜਨਤਾ ਨਾਨਕ ਜਨ ਤੋਂ ਪਾਏ ਗਿਆ ਸਭ ਮਾੜੇ ਸਭਨਾ ਕਰਤੇ ਕਰਨਾ ਕੀ ਆ ਚਿੰਤਾ ਵੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਗ ਤਿਸ ਦੁਹਾਰੀ ਸਵਸਤਿਸ ਤਿਸ ਦੀ ਬਾਹਣੀਆਂ ਪਾਤੋ।

ਸਾਹਿਬ ਇੱਕ ਤੋਂ ਜਿਨ ਸੱਚੋ ਸੱਚ ਵਰਤਾਇਆ, ਜਿਸ ਤੋਂ ਕਿਤੇ ਸਿਮਰੇ ਸੱਚ ਤਤਰੀ ਸੱਚ ਕਮਾਇਆ। ਸਤਿਗੁਰੂ ਨੇ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਵਿੱਚ ਦੁਨੀਆਂ ਕਾਹਿਆ, ਵਿੱਚ ਦੁਨੀਆਂ ਕਾਹੇ ਆਇਆ।

0: ਚੱਕੜਾ ਚਾਕ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਾਕੜਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ। ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸ਼ਾਹਵੇ ਦੀਆ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ। ਬਸਤਰਾ ਪਹਿਰੇ ਅਹਿਨਸ ਕਹਿਰੇ, ਮੌਨ ਵਿਗੂਤਾ ਕਿਉਂ ਜਾਗੇ ਗੁਰਬਿਣ ਸੂਤਾ। ਪੱਗ ਪੇ ਤਾਣਾ ਆਪਣਾ ਕੀਆ ਕਮਾਣ, ਹਲ ਮਲ ਖਾਈ ਸਿਰ ਖਾਈ ਪਾਈ। ਮੂਰਖ ਅੰਧੇ ਪਤ ਗਵਾਈ, ਬਿਣ ਨਾ ਵਹ ਕਿਛ ਤਾਏ ਨਾ ਪਾਈ। ਰਹਿ ਬਾਣੀ ਮੜੀ ਮਸਾਣੀ, ਅੰਦ ਨਾ ਜਾਣੇ ਫਿਰ ਪਛਤਾਣੀ। ਰਹਿ ਬਾਣੀ ਮੜੀ ਮਸਾਣੀ, ਅੰਦ ਜਾਣੇ ਫਿਰ ਪਛਤਾਣੀ। ਸਤ ਗੁਰ ਭੇਟੈ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ। ਨਾਨਕ ਨਦਰ ਕਰੇ ਸੋ ਪਾਏ, ਆਸ ਅੰਧੇ ਸਹਿ ਤੇ ਨਹਿ ਕੇ ਮੈਂ ਸ਼ਬਦ ਜਲਾਏ। ਪੌੜੀ ਭਗਤ ਤੇਰੇ ਮਨ ਭਾਮ ਦੇ, ਦਰਸੋ ਹਰ ਕੀਰਤ ਕਾਮ ਦੇ। ਨਾਨਕ ਕਰਮਾ ਬਾਹਰੇ, ਦਰ ਢੋਲ ਲੈਣੀ ਧਾਮ ਦੇ। ਇੱਕ ਮੂਲ ਨ

ਪਾਤਰ ਮਨ ਭਾਵਦੇ ਦਰਸੋਹਨ ਕੀਰਤ ਗਾਵਦੇ ਨਾਲ ਮੈਂ ਬਾਹਰੇ ਦਾ ਢੋਣਾ ਲੈਣੀ ਧਾਮਦੇ ਇੱਕ ਮੁੱਲ ਨਾ ਬੁੱਝਣ ਆਪਣਾ ਅਣਹੋਂਦਾ ਗਣਾਏ ਦੇ ਹਾਂ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੁਝੇ ਧਿਆਏ ਦੇ ਤਿੰਨ ਮੰਗਾ ਜੇ ਤੁਝੇ ਧਿਆਏ ਦੇ।

0: ਸੱਚ ਕਾਲ ਕੂੜ ਵਰਤਿਆ ਕਾਲ ਕਾਲਕ ਬੇਕਾਲ ਬੀਓ ਬੀਜ ਪਤ ਲੈ ਗਏ ਆਬਿਓ ਗਵੈਦਾਰ ਜੇ ਇੱਕ ਹੋਏ ਤਾਂ ਗਵੈ ਰੁਤੀ ਉਤ ਹੋਏ ਨਾਨਕ ਪਾਏ ਬਾਰਾ ਘੋਰੇ ਰਾਂ ਨਾ ਸੋਏ ਪੈ ਵਿੱਚ ਖੁੰਭ ਚੜਾਈਏ ਸਰਮ ਪਾਵ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਏ ਮਹਲਾ ਪਹਿਲਾ
1: ਲਾ ਪਾਪ ਦੇ ਰਾਜਾ ਮਹਿਤਾ ਕੂੜ ਹੋ ਅਸ਼ਿਕਦਾਰ ਕਾਮ ਨੇ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀਰੇ ਇਤ ਗਿਆਨ ਵੀ ਹੋਣੀ ਪਾਏ ਮਰੇ ਮੁਰਦਾਰ ਗਿਆਨੀ ਨੱਚੇ ਬਾਜੇ ਬਾਬੈ ਰੂਪ ਕਰੇ ਸ਼ਿੰਗਾਰ ਉੱਚੇ ਕੁਕਹਿ ਵਾਦਾ ਗਾਵੇ ਜੋਤਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰ ਪਿਆਰ ਧਰਮੀ ਧਰਮ ਕਰੇ ਗਾਵਾ ਵੈ ਮੰਗੇ ਮੁਖ ਦੁਆਰ ਜਤੀ ਸਦਾ ਵੈ ਜੁਗਤ ਨ ਜਾਣ ਛੱਡ ਬਹਿ ਕਰਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਏ ਨਾਨਕ ਤੋ ਲਿਆ ਜਾਪੇ ਮਹਲਾ ਪਹਿਲਾ
0: ਵਧੀ ਸਵਾ ਜਗ ਨਾਨਕਾ ਸੱਚਾ ਵੇਖੇ ਸੋ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਵਨ
1: ਜਿਨ ਕੀ ਲੇਖੇ ਪਤ ਪਵੇ ਸੇ ਪੌੜੀ ਧੁਰ ਕਰਮ ਜਿਨ

0: ਤਾਂ ਮਿਸਾ ਤਾਂ ਮਾਰੀਐ ਜਿਹਾ ਘਾਲੇ ਘਾਲਣਾ ਤੇ ਵੇ ਉਹਨਾਂ ਵਿਚਾਰੀਐ ਐਸੀ ਕਲਾ ਨਾ ਖੇਡੀਐ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੈ ਸੁ ਅੱਗੇ ਮਾਰੀਐ ਮੋਹ ਚੱਲੈ ਸੁ ਅੱਗੇ ਮਾਰੀਐ
1: ਦਰਸ਼ਨ ਮੰਗੋ ਦੇਹ ਪਿਆਰੇ ਦਰਸ਼ਨ

सतनाम श्री वाहे।

ਗੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇ ਸਵਾਰ ਤਰੀ ਖਾਣ ਪਾਨ ਸੌਦੇ ਸੁਖ ਪੁੱਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਹਰ ਬੰਧਵ ਬੂਜਨ ਕੀ ਸਭ ਸੂਝ ਪਰੀ ਬਰਮਾਨ ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਬਿਖਮ ਜਰੀ ਰਿਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸਵਾਮੀ ਏਕ ਕਰੀ ਕਰ ਗਏ ਰਹੋ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਭ੍ਰਮ ਭਰੀ ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤਬ ਕਰਤ ਮਹਾਮੁਗਨਾ ਸੰਪਤ ਦੋਲ ਚੋਲ ਸੰਗ ਝੂਲਤ ਮਾਇਆ ਮਗਨ ਪਰਮਤ ਕੁਗਨਾ ਸੁਤ ਬਣਤਾ ਸਾਜਨ ਸੁਖ ਬੰਧਪ ਤਾਂ ਸਿਓ ਮੋਹ ਬੜੋ ਸੋਕਨਾ ਬੋਇਓ ਬੀਜ ਅੰਕ ਮਮ ਅੰਕਰ ਬੀਤਤ ਔਧ ਕਰਤ ਅਗਨਾ ਮਿਰਤ ਮਝਾਰ ਪਸਾਰ ਮੁਖ ਨਿਰਖਤ ਪੁੰਚਿਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਿਆਲ ਸਤ ਸੰਗਤ।

0: ਪ੍ਰਾਣ ਮਾਨ ਦਮਗ ਜੋਹਨ ਈਤ ਚੀਤ ਦੇ ਲੇਲੇ ਪਾਰੀ ਸਾਜਨ ਸਹਿਨ ਮੀਤ ਸੁਤ ਪਾਈ ਤਾਹੂ ਤੇਲੇ ਰਖੀ ਨਰਾਰੀ ਤਾਮਨ ਪਾਵਨ ਕੂਰ ਕਮਨ ਇਹ ਬਿਦ ਕਰਤ ਔਦ ਧਨ ਜਾਰੀ ਕਰਮ ਧਰਮ ਸੰਜਮ ਸੁਚਨੇਮਾ ਚੰਚਲ ਸੰਗ ਸਗਲ ਬਿਦਹਾਰੀ ਪਸ ਪੰਖੀ ਬਿਰਖ ਅਸਥਾਵਰ ਬਹੁ ਬਿਦ ਜੋਨ ਪ੍ਰਮਿਓ ਅਤ ਪਾਰੀ ਖਿਨ ਪਲ ਚਸਾ ਨਾਮ ਦੀਨਾ ਨਾਥ ਪ੍ਰਾਣ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚਲੇ ਸਭ ਡਾਰੀ
1: ਬ੍ਰਹਮਾ ਦਿਕ ਸਿਵ ਸੰਦ ਮਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮਨਿੰਦਰ ਖੋਜ ਤੇ ਗੋਰਖ ਤਰਨ ਗਗਨ ਆਵਤ ਫੁਨ ਤਾਵਤ ਸਿੱਧ ਮਨੁੱਖ ਦੇਵ ਅਰ ਦਾਨਵ ਇਕ ਟਿਲ ਤਾਂ ਕੋ ਮਰਮ ਨਾ ਪਾਵਤ ਪ੍ਰੇਮ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਂ ਕੇ ਦਰਸ ਸਮਾਵਤ ਤਿਸੈ ਤਿਆਗ ਆਨ ਕੋ ਜਾਚੈ ਮੁਖ ਦੰਤ ਰਸਨ ਸਗਲ ਕਸ ਜਾਵਤ ਰੇ ਮਨ ਮੂੜ ਸਿਮਰ ਸੁਖਦਾਤਾ ਨਾਨਕ ਦਾਸ ਤੁਝੇ ਸਮਝਾਵਤ ਰੇ ਮਨ ਮੂੜ ਸਿਮਰ ਸੁਖਦਾਤਾ ਨਾਨਕ ਦਾਸ

ਆਕਾਸ ਨਾ ਮਾਵਤ ਬਿਸਟਾ ਅਸਤ ਕ੍ਰਿਮ ਉਦਰ ਭਰਿਓ ਹੈ ਦਹ ਦਿਸ ਧਾਏ ਮਹਾ ਭਿਖਿਆ ਕੋ ਪਰ ਧਨ ਸ਼ੀਨ ਅਗਿਆਨ ਹਰਿਓ ਹੈ ਜੋਬਨ ਬੀਤ ਜਰਾ ਰੋਗ ਗ੍ਰਸਿਓ

ਸਤ ਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰੇਤਯ ਤੈ ਮਾਣਿਓ ਰਾਮ ਰਘੁਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦੀਓ ਕਲਯੁਗ ਪਰਮਾਨ ਨਾਨਕ ਗੁਰ

माया मोह परम पुले सुत दारा सें प्रीतल उत्तम पंथ सुनयो।

ਮਹੱਲਾ ਪੰਜਵਾ। ਛੰਤ ਘਰ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰ ਮਿਲ ਲੱਦਾ ਜੀ, ਰਾਮ ਪਿਆਰਾ ਰਾਮ।

ਤਨ ਮਨ ਦਿੱਤਾ ਭਵ ਜਲ ਜਿੱਤਾ, ਚੋਕੇ ਕਾਣ ਜਮਾਣੇ ਅਸਥਰ ਥੀਆ ਅੰਮ੍ਰਿਤ ਪੀਆ, ਰਹਿਆ ਆਵਣ ਜਾਣੀ ਸੋ ਕਰ ਲੱਦਾ ਸਹਿਜ ਸਮਦਾ, ਹਰ ਕਾ ਨਾਮ ਅਧਾਰਾ ਕਹੋ ਨਾਨਕ ਸੁਖ ਮਾਣੇ ਰਲੀਆਂ, ਗੁਰ ਪੂਰੇ ਕੌ ਨਮਸਕਾਰਾ ਸੁਣ ਸੱਜਣ ਜੀ ਮੈਡੜੇ ਮੀਤਾ ਰਾਮਾ।

ਸੱਚ ਸ਼ਬਦ ਧਿਆਇਆ ਮੰਗਲ ਗਾਇਆ, ਚੂਕੇ ਮਨੋ ਅਦੇਸਾ। ਸੋ ਪ੍ਰਭ ਪਾਇਆ ਕਤਹ ਨਾ ਜਾਇਆ, ਸਦਾ ਸਦਾ ਸੰਗ ਬੈਸਾ। ਪ੍ਰਭ ਜੀ ਪਾਣਾ ਸੱਚਾ ਮਾਣਾ, ਪ੍ਰਭ ਹਰ ਤਨ ਸਹਿਜ ਦੀਤਾ। ਕਹੁ ਨਾਨਕ ਤਿਸ ਜਨ ਬਲਿਹਾਰੀ, ਤੇਰਾ ਦਾਨ ਸਭਨੀ ਹੈ ਲੀਤਾ। ਤਉ ਭਾਣਾ ਤਾ ਤਿਰਪਤ ਅਗਾਏ ਰਾਮ, ਮਨ ਥੀਆ ਠੰਡਾ ਸਭ ਤ੍ਰਿਸ਼ਨ ਬੁਝਾਏ ਰਾਮ। ਮਨ ਥੀਆ ਠੰਡਾ ਚੂਕੀ ਡੰਜਾ, ਪਾਇਆ ਬਹੁਤ ਖਜ਼ਾਨਾ। ਸਿੱਖ ਸੇਵਕ ਸਭ ਪੁੰਚਣ ਲਾਗੇ, ਹਉ ਸਤਿਗੁਰ ਕੈ ਕੁਰਬਾਨਾ। ਨਿਰਭਉ ਭਏ ਖਸਮ ਰੰਗ ਰਾਤੇ, ਜਮ ਕੇ ਤ੍ਰਾਸ ਬੁਝਾਏ। ਨਾਨਕ ਦਾਸ ਸਦਾ ਸੰਗ ਸੇਵਕ, ਤੇਰੀ ਭਗਤ ਕਰੋ ਲਿਵਲਾਏ। ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਮੋਹੇ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ। ਸਭ ਗੁਣ ਤੇਰੇ ਠਾਕੁਰ ਮੇਰੇ, ਕਿਤ ਮੁਖ ਤੁਧ ਸਾ ਲਾਹੀ। ਗੁਣ ਅਵਗੁਣ ਮੇਰਾ ਕਿਸ਼ਨਾ ਵਿਚਾਰਿਆ, ਬਖਸ ਲਿਆ ਖਿਨ ਮਾਹੀ। ਨੌਨਿਤ ਪਾਈ ਵਜੀ ਵਾਧਾਈ, ਵਾਜੇ ਅਨਹਦ ਤੂਰੇ। ਕਹੁ ਨਾਨਕ ਮੈਂ ਵਾਰ ਕਰ ਪਾਇਆ, ਮੇਰੇ ਲਾਥੇ ਜੀ ਸਗਲ ਵਿਸੂਰੇ। ਨੌਨਿਤ ਪਾਈ ਵਜੀ ਵਾਧਾਈ,

0: ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥ ਹੋ ਜੁਗ ਜੁਗ ਫੇਰ ਵਟਾਈਏ ਗਿਆਨੀ ਬੂਝੇ ਤਾਏ ਸਤ ਜੁਗ ਰਥ ਸੰਤੋਖ ਕਾ ਧਰਮ ਅਗੇ ਰਥਵਾਓ ਤ੍ਰਿਤ ਰਥ ਜਤੇ ਕਾ ਜੋਰ ਅਗੇ ਰਥਵਾਓ ਦੁਆਪਰ ਰਥ ਤਪੇ ਕਾ ਸਤ ਅਗੇ ਰਥਵਾਓ ਕਾਲ ਜੁਗ ਰਥ ਅਗਨ ਕਾ ਕੂੜ ਅਗੇ ਰਥਵਾਓ ਮਹੱਲਾ ਪਹਿਲਾ
1: ਸ਼ਾਂਤ ਹੈ ਸਿਤੰਬਰ ਸਵਾਮੀ ਸੱਚ ਮੈਂ ਸੱਚ ਰਹੇ ਸਭ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ, ਤੇਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਇ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਤਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ

ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ ਬੋਲੋ ਜੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖ

ਤਾਂ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹੇ ਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸਿਰ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗਾਂ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹੇ ਗੁਰੂ ਬੋਲੋ ਜੇ

ਆਪਣੇ ਪੰਥ ਦੇ ਸਦਾ ਸਹਾਇ ਦਾਤਾ ਰਜੀਆ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ।

ਗਿਆ ਹੈ। ਕਨਾ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਾਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖਾਂ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਮਲ ਰੁਖ ਸਰਾਇਰਾ ਅਤ ਦੀਰਗ ਅਤ ਮੁਤ ਓਏ ਜੇ ਆਵੇ ਆਸਕਾਰ ਜਾ ਇੰਦਰਾ ਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਾਮਨਾ ਹੋਏ ਪਤ ਮਿਠੀ ਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਵੇਂ ਆਪ ਕੋ ਪਰ ਕੋ ਨਵੇਂ ਨਾ ਕੋਏ ਅਰਥ ਰਾਜੂ ਤੋ ਲਈਏ ਨਿਵੇ ਸੋ ਗੋ ਰਹੋ ਪ੍ਰਾਪਤੀ ਦੂਣਾ ਨਿਵੇ ਜੋ ਹੰਤਾ ਮਿਰ ਗਾਏ ਖਿਆਤੀ ਹੈ ਚਾਰ ਦਿੱਖ ਸੁਦੇ ਜਾਏ ਮਹਲਾ ਪਹਿਲਾ
1: ਪਾਠ ਪੁਸਤਕ ਸੰਧਿਆ ਬਾਦੰ ਸਿਲ ਪੂਜਿਸ ਬਗਲ ਸਮਾਦੰ ਮੁੱਖ ਝੂਠ ਵਿਭੂਖਣ ਸਾਰੰ ਤ੍ਰੈ ਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰਗ ਧੋਤੀ ਵਸਤਰ ਕਪਾਟੰ ਜੇ ਚਾਣਸ ਬ੍ਰਹਮ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਕਹੋ ਨਾਨਕ ਨਿਸ਼ਚੋ ਧਿਆਵ ਵਿਣ ਸਤਿਗੁਰ ਬਾਟ ਨਾ ਪਾਵੇ ਔੜ ਕੱਪ

ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਘਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸਨੇ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੇ ਕਾ ਮੈਲ ਪਾਏ ਸੀ, ਖਸਮੇ ਭਾਵੈ ਸੋ ਕਰੇ ਮੈਨੂੰ ਚੰਦਿਆ ਸੋ ਫਲ ਪਾਏ ਸੀ, ਤਾਂ ਦਰਗਹਿ ਪੈ ਜਾਏ ਸੀ, ਤਾਂ ਦਰਗਹਿ ਪੈਂਦਾ ਜਾਏ ਸੀ।

ਬੜੀ ਤੁਰੇ ਬਲਾਣੇ ਪਾਉਣ ਦੇ ਗਰਮ ਗਰਮ ਸਵਾਰਿਆ, ਕੋਟੇ ਵੱਡਮ ਬਾੜੀਆਂ ਲਾਏ ਬੈਠੇ ਕਰ ਪਸਾਰਿਆ, ਚੀਜ਼ ਕਰਮਨ ਪੁੱਜਣ ਨਹੀਂ ਹਾਰਿਆ, ਕਰ ਫੁਰਮਾਇ ਸਿਖਾਇਆ, ਵੇਖ ਮੈਰਤ ਮਰਨ ਵਿਸਾਰਿਆ, ਜਰਿਆਈ ਜੋ ਬਣਹਾਰਿਆ, ਜਰਿਆਈ ਜੋ ਬਣਹਾਰਿਆ।

0: ਸ਼ਲੋਕ ਮਾਲਾ ਪਹਿਲਾ ਜੇਕਰ ਸੂਤਕ ਮੰਨੀਏ ਸਭੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਕਹਿ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਏ ਸੂਤਕ ਪਵੇ ਰਸੋਏ ਨਾਨਕ ਸੂਤਕ ਏਵਨਾ ਉਤਰੇ ਗਿਆਨ ਉਤਰੇ ਤੋਏ ਮਾਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤ੍ਰਿ ਪਰ ਧਨ ਰੂਪ ਕੰਨੀ ਸੂਤਕ ਕੰਨ ਪਹਿਲਾ ਇਤਬਾਰੀ ਖਾਇ ਨਾਨਕ ਹੰਸਾ ਆਦਮੀ ਬਦੇ ਜਮਪੁਰ ਜਾਹੇ ਮਹਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜਮਣ ਮਰਨਾ ਹੁਕਮ ਹੈ ਭਾਣ ਆਵੈ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋ ਰਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਪੁੱਜਿਆ ਤਿੰਨਾ ਸੂਤਕ ਨਾਹੇ ਔੜ ਸਤਿਗੁਰ ਵੱਡਾ ਕਰ ਸਾ ਲਾਹੀ ਹੈ ਜਿਸ ਵਿੱਚ ਵੱਡੀਆਂ ਵੱਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾ ਤਿਸ ਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ।

ਲਾਹੀਏ ਜਿਸ ਵਿੱਚ ਵਡਿਆ ਵਡਿਆਈਆਂ ਸਹਿ ਮਿਲੇ ਤੇ ਨਦਰੀਆਂ ਆਈਆਂ ਜਾਤ ਭਾਣਾ ਤਾਂ ਮਨ ਵਸਾਈਆਂ ਕਰ ਹੁਕਮਤ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌ ਨਿੰਦ ਪਾਈਆਂ ਸਹਿ ਤੁੱਠੇ ਨੌ ਨਿੰਦ ਪਾਈਆਂ ਗੁਰਸਿੱਖਾ ਮਨ ਹਰ

0: ਬਿਨ ਨਾਵੇ ਰਸ ਖਾਏ ਨਾਨਕੇ ਵੇ ਜਾਣੀਐ, ਨਾਨਕੇ ਵੇ ਜਾਣੀਐ ਤਿਤ ਮੁਖ ਥੁਕਾ ਪਏ ਮਹਲਾ ਪਹਿਲਾ।
1: ਭੰਡ ਜਮੀਐ ਭੰਡ ਨਿਮੀਐ ਭੰਡ ਮੰਗਣ ਵੀ ਆਹੋ, ਭੰਡੋ ਹੋਵੇ ਦੋਸਤੀ ਭੰਡੋ ਚਲੈ ਰਾਹੋ। ਭੰਡ ਮੂਆ ਭੰਡ ਭਾਲੀਐ ਭੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਐ ਜਿਤ ਜਮੇ ਰਾਜਾਨ, ਸੋ ਕਿਉਂ ਮੰਦਾ ਆਖੀਐ ਜਿਤ ਜਮੇ ਰਾਜਾਨ। ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨ ਕੋਏ, ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ, ਜਿਤ ਮੁਖ ਸਦਾ ਸਲਾਹੀਐ ਭਾਗਾ ਰਤੀ ਚਾਰ, ਨਾਨਕ ਤੇ ਮੁਖ

ਆਗੇ ਆਪਣਾ ਜਿਸ ਨਾ ਹੀ ਸੋਚਣ ਕੱਢੀਆ ਕੀਤਾ ਉਹ ਆਪਣਾ ਆਪ ਹੀ ਲੇਖਾ ਸੰਡੀਐ ਜਾ ਰਹਿਣਾ ਨਾ ਹੀ ਐਜਾ ਕਰ ਭਾਂਡੀਐ ਮੰਦਾ ਕਿਸੇ ਨਾ ਆਖੀਐ ਭੜਕਰ ਇਹੋ ਬੁੱਝੀਐ ਮੂਰਖ ਨਾਲ ਨਾ ਲੁੱਝੀਐ ਮੂਰਖ ਨਾਲ ਨਾ ਲੁੱਝੀਐ।

ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾਵੇਂ ਉਤਰੈ ਨਾਹੀਂ ਮੈਂ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨੇ ਹੋ ਲਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਏ ਪਰਵਾਹ ਨਾਹੀਂ ਕਿਸੈ ਕੇਰੀ ਬਾਜ ਸੱਚੈ ਨਾ ਦਰਵਾਟ ਉੱਪਰ ਖਰਚ ਮੰਗਾ ਜੱਬੈ ਦੇ ਤਾ ਖਾਹੇ ਦੀਵਾਨ ਏਕੋ ਕਲਮ ਏਕਾ।

ਪਹੀ ਤੇ ਧਾਰੀਐ, ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਐ, ਜੋ ਆਇਆ ਸੋ ਚਲਸੀ ਸਭ ਕੋਈ ਵਾਰੀਐ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਏ ਮਨੋ ਵਸਾਰੀਐ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ, ਆਪਣ ਹੱਥੀ ਆਪਣਾ।

ਜਿਵੇਂ ਸੁਖ ਪਾਈਏ ਸੋ ਸਾਹਿਬ ਦਾ ਸੰਭਾਲੀਆ ਜਿਤ ਕੀਤਾ ਪਾਈਏ ਆਪਣਾ ਸਾ ਘਾਲਪੁਰੀ ਕਿਉਂ ਘਾਲੀਏ ਮਤਲਬ ਬੋਲਣਾ ਕੀ ਚਾਹੀਦੇ ਲੰਬੀ ਨਦਰ ਨਿਹਾਲੀਏ ਜੋ ਸਾਹਿਬ ਨਾ ਨਿਹਾਰੀਏ ਤੇ ਵੇਹ ਪਾਸਾ ਢਾਲੀਏ ਕਿਛਲਾ ਉੱਪਰ ਘਾਲੀਏ ਕਿਛਲਾ ਹੈ ਉੱਪਰ ਘਾਲੀਏ।

0: ਪਿਛ ਪਾਏ ਮਾਂ ਨਾਨਕ ਜਿਸ ਨੂੰ ਲਗਾ ਤਿਸ ਮਿਲੇ ਲਗਾ ਸੋ ਪ੍ਰਵਾਹ ਮਹਲਾ ਦੂਜਾ ਜੋ ਜੀ ਹੋਏ ਸੋ ਕੋਈ ਮੌਕਾ ਕਿਆ ਵਾ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਨਿਆਓ ਮਹਲਾ ਦੂਜਾ
1: ਨਾ ਲਿਆਣੇ ਦੋਸਤੀ ਕਦੇ ਨਾ ਆਵੇ ਰਾਸ ਜੇ ਹਾ ਜਾਣੇ ਤੇ ਹੋ ਵਰਤੈ ਵੇਖੋ ਕੁਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਹੈ ਕੂੜੋ ਹੋਵੇ ਨਾਨਕ ਸਿਫਤ ਨਿਕਾਸ ਮਹਲਾ ਦੂਜਾ ਨਾਲ ਆਣੇ ਦੋਸਤੀ ਵੱਡਾ ਰੁਸਿਓ ਨੇ ਹੋ ਪਾਣੀ ਅੰਦਰ ਲੀਕ ਜਿਉਂ ਤਿਸਦਾ ਥਾਉ ਨਾ ਤੇ ਹੋ ਮਹਲਾ ਦੂਜਾ
0: ਓਏ ਆਣਾ ਕਰੇ ਕੰਮ ਆ ਨਾ ਸਕੇ ਰਾਸ ਜੇ ਇੱਕ ਅੱਧ ਚੰਗੀ ਕਰੇ ਜੇ ਇੱਕ ਅੱਧ ਚੰਗੀ ਕਰੇ
1: ਦੂਜੀ ਵੀ ਬੇਰਾਸ ਪੌੜੀ ਚੱਕਰ ਲੱਗੇ ਚੱਕਰੀ।

ਜੱਗ ਲਗੇ ਚਾਕਰੀ ਜੀ ਚੱਲਿਆ ਕਸਮੈ ਭਾਏ ਔਰ ਬੱਤੀ ਸੁਣੋ ਅਗਲੀ ਜੋ ਬੇਦੂ ਨਾ ਖਾ ਕਸਮੈ ਕਰੇ ਬਰਾਬਰੀ ਵੀਰ ਗੈਰ ਤੰਤਰ ਪਾਏ ਉਗਵਾਏ ਅਗਲਾ ਮੋਹ ਮੋਹ ਪਾਣਾ ਖਾ ਜਿਸਦਾ ਦਿੱਤਾ ਖਾਵਣਾ ਤਿਸ ਕਈ ਐਸਾ ਬਾਤ ਨਾਲ ਖਸਮ ਚੱਲੇ ਅਰਦਾਸ।

ਨਾਨਕ ਅੰਤ ਨਾ ਜਾ ਫਿਰ ਤਾਂ ਕਿ ਭਾਰ ਵਾਰ ਆਪ ਕਰਾਏ ਸਾਖਤੀ ਆਪ ਕਰਾਏ ਮਾਂ ਇੱਕ ਨਕਲੀ ਜੰਜੀਰੀਆਂ ਇੱਕ ਤੁਰੀ ਚਰੇ ਵਸਿਆਰ ਆਪ ਕਰਾਏ ਕਰੇ ਆਪ ਹਾਂ ਕੈਸੇ ਕਰੀ ਪੁਕਾਰ ਨਾਨਕ ਕਰਨਾ ਜੀਆ ਫਿਰ ਤੇ ਸੀ ਕਰਨੀ ਸਾ।

ਸਲੋਕ ਮਹਲਾ ਪਹਿਲਾ ਆਪੇ ਭਾਂਡੇ ਸਾਜੀਐਨ ਆਪੇ ਪੂਰਨ ਦੇ ਇੱਕ ਨੇ ਦੁੱਧ ਸਮਾਈਏ ਚੁੱਲ੍ਹੇ ਰਹਿਣ ਚੜੇ ਇੱਕ ਨੇ ਹਾਲੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਵੱਡੇ ਕੀਆਂ ਵੱਡੇ ਆਈਆਂ।

0: ਸਰਬ ਕਲਾ ਭਰਪੂਰ ਦੀ ਸਹਿਜਤ ਕਰਤਾ ਨਾਨਕ ਦਾ ਸਨ ਦਾਸ ਤਿਆ ਕੈ ਬਿਨਵਤਾ ਤੇਰਾ ਜੀ ਤੇਰਾ ਨਾਮ ਸਤ ਨਾਮ ਸਤ ਹੈ ਵਾਹਿਗੁਰੂ
1: ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ ਜੀਆ ਅੰਦਰ ਜੀ ਉਹ ਸਭ ਚ ਜਾਣ ਲਾ ਸਭ ਪਿਛ ਤੇਰਾ ਵਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਦੁੱਧ ਘਰ ਮਾਣ ਮਹਾਤਾ ਤੇਜ ਆਪਣਾ ਆਪ ਜਾ ਸਰਬ ਕਲਾ ਭਰਪੂਰ ਦੀ ਸਹਿਜਤ ਕਥਾ ਨਾਨਕ ਦੱਸਣ ਦਾ ਦਿਆ ਗੈ
0: ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾ ਆਖੇ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੇ ਹੈ ਘਰ ਨਾਉ ਨਿਧ ਆਵੈ ਤਾਇ, ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ, ਬੋਲੋ ਜੇ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੀਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀਤ ਸੀਸ ਦਿੱਤੇ, ਬੰਦ ਬੰਦ ਕਟਾਏ ਖੂਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬ

ਆਵੇ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛੇ ਆਰੇ ਆਇਤ। ਦੇਗ ਤੇਗ ਫਤਹੇ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੁਲਬਾਲੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੂਸਾ ਦਾਨ, ਦਾਨਾ ਸਿਰਦਾਨਾ ਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਗਿਆਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀਵਾਰ ਦੇ ਭੋਗ ਜੀ ਕੀ ਅਰਦਾਸ ਉਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰੂ ਪ੍ਰਸਾਦ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਨ ਸਕਤ ਕਹੇ ਅਚਲ ਮੂਰਤ ਅਨੁਭਉ ਪ੍ਰਕਾਸ਼ ਸੰਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਵਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ। ਜਬ ਲਉ ਨਹੀਂ ਭਾਗ ਲਲਾਰ ਉਦੈ ਤਬ ਲਉ ਭ੍ਰਮ ਤੇ ਫਿਰਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੂੜਤ ਥੇ ਕਬ ਹੋ ਮਿਟ ਹੈ ਨਹੀਂ ਰੇ ਪਛਤਾਇਓ ਤਾਤੀ ਵਿਚਾਰ ਜਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰ ਬਣਾ ਆਇਓ ਸੋਇ ਰਹੀ ਪ੍ਰਭ ਖਬਰ ਨਾ ਜਾਨੀ ਹੋਰ ਭਇਆ ਬਹੁਰ ਪਛਤਾਨੀ ਪ੍ਰੈ ਪ੍ਰੇਮ ਸਹਿਜ ਮਨ ਅੰਧ ਧਰੋਰੀ ਪ੍ਰਭ ਮਿਲ ਵੇ ਕੀ ਲਾਲਸਾ ਤਾਤੇ ਆਲਸ ਕਹਾ ਕਰੋਰੀ ਰਾਮਦਾਸ ਸਰੋਵਰ ਨਾਤੀ ਸਭ ਉਤਰੇ ਪਾਪ ਕਮਾਤੀ ਸੋਏ ਸਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਹਾਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਾਉ ਸਰਨਾਏ ਜੀਓ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਸੋ ਕਹੋ ਟਲ ਗੁਰ ਸੇਵੀਐ ਸਹਿਨਸ ਸਹਿਜ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਹੋਵੈ ਸਿਫਤ ਖਸਮ ਦੀ ਨੂਰ ਅਰਸਹੋਂ ਕੁਰਸਹੋਂ ਉਦਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਜਿਸ ਪਾਸ ਬੈਠੇ

ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸ਼ੰਤ ਘਰ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਗੁਰ ਮਿਲ ਲੱਦਾ ਜੀ, ਰਾਮ ਪਿਆਰਾ ਰਾਮ।

ਤਨ ਮਨ ਦਿੱਤਾ ਪਵ ਜਲ ਜਿੱਤਾ, ਚੁੱਕੇ ਕਾਣ ਜਮਾਣੇ ਅਸਥਰ ਥੀਆ ਅੰਮ੍ਰਿਤ ਪੀਆ, ਰਹਿਆ ਆਵਣ ਜਾਣੇ ਸੋ ਕਰ ਲੱਦਾ ਸਹਿਜ ਸਮਦਾ, ਹਰ ਕਾ ਨਾਮ ਅਧਾਰਾ ਕਹ ਨਾਨਕ ਸੁਖ ਮਾਣੇ ਰਲੀਆਂ, ਗੁਰਪੂਰੇ ਕੌ ਨਮਸਕਾਰਾ ਸੁਣ ਸੱਜਣ ਜੀ।

ਵੰਦਿਤਾਰਾਮ ਸਚ ਸ਼ਬਦ ਧਿਆਇਆ ਮੰਗਲ ਗਾਇਆ ਚੂਕੇ ਮਨਹੁ ਅਦੇਸਾ ਸੋ ਪ੍ਰਭ ਪਾਇਆ ਕਤਹ ਨਾ ਜਾਇਆ ਸਦਾ ਸਦਾ ਸੰਗ ਬੈਸਾ ਪ੍ਰਭ ਜੀ ਭਾਣਾ ਸੱਚਾ ਮਾਣਾ ਪ੍ਰਭ

ਜਮ ਕੇ ਤ੍ਰਾਸ ਬੁਝਾਏ। ਨਾਨਕ ਦਾਸ ਸਦਾ ਸੰਗ ਸੇਵਕ, ਤੇਰੀ ਭਗਤ ਕਰੋ ਲਿਵ ਲਾਏ। ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਮੋਹੇ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ। ਸਭ ਗੁਣ ਤੇਰੇ ਠਾਕੁਰ ਮੇਰੇ, ਕਿਤ ਮੁਖ ਤੁਧ ਸਾ ਲਾਹੀ। ਗੁਣ ਅਵਗੁਣ ਮੇਰਾ ਕਿਸ਼ਨਾ ਵਿਚਾਰਿਆ, ਬਖਸ ਲਿਆ ਖਿਨ ਮਾਹੀ। ਨਾ ਨਿਦ ਪਾਈ ਵਜੀ ਵਾਧਾਈ, ਵਾਜੇ ਅਨਹਦ ਤੂਰੇ। ਕਹੋ ਨਾਨਕ ਮੈਂ ਵਰ ਕਰ ਪਾਇਆ, ਮੇਰੇ ਲਾਥੇ ਜੀ ਸਗਲ ਵਿਸੂਰੇ। ਨਾ ਨਿਦ ਪਾਈ ਵਜੀ ਵਾਧਾਈ, ਵਾਜੇ ਅਨਹਦ ਤੂਰੇ। ਕਹੋ ਨਾਨਕ ਮੈਂ ਵਾਰ ਘਰ ਪਾਇਆ,

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਬੜਹੰਸ ਮਹੱਲਾ ਪੰਜਵਾਂ ਛੰਤ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮਿਲ ਲੱਦਾ ਜੀ ਰਾਮ ਪਿਆਰਾ ਰਾਮ ਇਹੋ ਤਨ ਮਨ ਦਿੱਤੜਾ ਵਾ।

ਕੀ ਹੋਇਆ? ਇਹ ਸੰਗਤ ਦੇ ਵਿੱਚ ਕੁਝ ਰੌਲਾ ਪੈ ਰਿਹਾ ਹੈ। ਬਾਬਾ ਜੀ ਨੇ ਸੇਵਾਦਾਰਾਂ ਨੂੰ ਬੁਲਾਇਆ, ਜਾਓ ਬਈ ਦੇਖੋ ਪਿੱਛੇ ਸੰਗਤ ਦੇ ਰੌਲਾ ਕਿਉਂ ਪੈ ਰਿਹਾ ਹੈ। ਇਹ ਪ੍ਰੇਮੀ ਆਖਣ ਲੱਗੇ, ਬਾਬਾ ਜੀ ਤੁਸੀਂ ਨੀਵੀਂ ਜਗ੍ਹਾ ਤੇ ਬੈਠੇ ਹੋ ਤੇ ਪਿੱਛੇ ਸੰਗਤਾਂ ਨੂੰ ਤੁਹਾਡੇ ਦਰਸ਼ਨ ਨਹੀਂ ਹੁੰਦੇ। ਤੁਸੀਂ ਉੱਚੇ ਆਸਨ ਲਾ ਕੇ ਬੈਠ ਜਾਓ ਤੇ ਸਾਰੀਆਂ ਸੰਗਤਾਂ ਦਰਸ਼ਨ ਕਰ ਲੈਣ। ਇੰਨੀ ਗੱਲ ਪ੍ਰੇਮੀਆਂ ਨੇ ਆਖੀ ਨਾ, ਬਾਬਾ ਜੀ ਦੇ ਅੱਖਾਂ ਵਿੱਚ ਹੰਝੂ ਪਾਰ ਆਏ। ਹਲਿਓ, ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤਖਤਾਂ ਤੇ ਬੈਠੇ ਹੋਣ ਉੱਥੇ ਮੇਰੀ ਕੀ ਮਜਾਲ ਹੈ, ਮੈਂ ਆਸਣ ਲਾ ਕੇ ਬੈਠ ਜਾ। ਆਚਾਤ ਮਾਰੋ, ਦੁਨੀਆਂ ਵਿੱਚ ਹੁਣ ਵੀ ਆਪਾਂ ਸੰਤ ਤੱਕੇ ਨੇ ਤੇ ਬਾਬਾ ਆਨੰਦ ਸਿੰਘ ਜੀ ਜਿਨ੍ਹਾਂ ਨੇ ਤਾਂ ਜ਼ਿੰਦਗੀ ਕਦੀ ਵੀ ਗੁਰੂ ਗ੍ਰੰਥ ਸਾਹਿਬ ਹਜ਼ੂਰੀ ਵਿੱਚ ਆਸਣ ਨਹੀਂ ਦੇ ਲਾਇਆ। ਮੇਰੀ ਕੀ ਮਜਾਲ ਹੈ, ਮੈਂ ਉੱਚਾ ਆਸਣ ਲਾ ਕੇ ਬੈਠਾ, ਨਾਲੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਕਰੋ। ਮੈਂ ਤੇ ਗੁਰੂ ਦੇ ਕੂਕਰਾਂ ਦਾ ਵੀ ਕੂਕਰ ਹਾਂ। ਨਾਲੇ ਬਾਬਾ ਜੀ ਵੈਰਾਗ ਵਿੱਚ ਭਿੱਜ ਕੇ ਇੰਨੀਆਂ ਗੱਲਾਂ ਆਖ ਰਹੇ ਨੇ ਤੇ ਨੌਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਕੋਲ ਪੁੱਜੇ ਤੇ ਚੌਰ ਲੈ ਕੇ ਖਲੋ ਗਏ। ਆਨੰਦ ਸਿੰਘ ਕੌਣ ਹੈ ਉੱਚੇ ਆਸਣਾਂ ਤੇ ਬੈਠਣ ਵਾਲਾ? ਚੌਰ ਲੈ ਕੇ ਖਲੋ ਤੇ

ਬਾਬਾ ਜੀ ਸੰਗਤ ਵਿੱਚ ਬੈਠੇ ਨੇ ਤੇ ਇੱਕ ਗੁਰਮੁਖ ਪਿਆਰਾ ਫਲਾਂ ਦੀ ਟੋਕਰੀ ਲਿਆ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਵਿੱਚ ਰੱਖੀ। ਬਾਬਾ ਜੀ ਆਖਣ ਲੱਗੇ, ਕਿਉਂ ਬੇ ਪੁਰਖਾ,

ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲੇ ਬਾਬਾ ਜੀ, ਜਾਣਾ ਤੇ ਉਹ ਵੀ ਸਾੜ ਦੇਣੀ, ਰਤੀ ਜਿੰਨਾ ਵੀ ਮੋਹ ਨਹੀਂ, ਸਾਰੀ ਜ਼ਿੰਦਗੀ ਪੈਸੇ ਨੂੰ ਹੱਥ ਨਹੀਂ ਲਾਇਆ। ਆਖਣ ਲੱਗੇ, ਕਿਉਂ ਬਈ ਪੁਰਖਾ, ਤੂੰ ਕੰਮ ਕੀ ਕਰਦਾ ਹੈ, ਕੀ ਕਾਰ ਵਿਹਾਰ ਹੈ ਤੇਰਾ? ਬਾਬਾ ਜੀ, ਮੈਂ ਜੱਜ ਹਾਂ।

ਬਾਜੀ ਓਏ ਭਲਿਆ, ਇਸ ਪਾਪ ਦੇ ਧਨ ਦੇ ਨਾਲ ਕਿੱਥੋਂ ਸੁੱਖ ਬਣਾਏਗਾ? ਜਿਸ ਪਾਪਾਂ ਦੀ ਕੀਤੀ ਕਮਾਈ ਦੇ ਵਿੱਚੋਂ ਦੁਨੀਆਂ ਦੇ ਸੁੱਖ ਬਣਾਏ ਨੇ, ਮੋਟਰਾਂ ਗੱਡੀਆਂ ਉੱਚੇ ਮਹਿਲ ਬਣਾਏ ਨੇ, ਪਾਪਾਂ ਦੀ ਕਮਾਈ ਦੇ ਨਾਲ ਉੱਥੋਂ ਕਿੱਥੇ ਸੁੱਖ ਮਾਣੇਗਾ? ਉਹਨਾਂ ਵਿੱਚੋਂ ਕਿੱਥੇ ਆਨੰਦ ਲਏਗਾ? ਉਹ ਪਾਪਾਂ ਦੀ ਕੀਤੀ ਕਮਾਈ ਦੇ ਵਿੱਚੋਂ ਬੱਚਿਆਂ ਨੂੰ ਭੋਜਨ ਛਕਾਇਆ ਹੈ ਤੇ ਤੇਰੇ ਬੱਚੇ ਕਿਉਂ ਨਾ ਮੰਦਾ ਬੋਲਣ? ਤੇਰੇ ਘਰ ਦੇ ਵਿੱਚ ਕਿਉਂ ਨਾ ਕਲੇਸ਼ ਰਹੇ? ਜੇ ਸੁੱਖ ਲੈਣਾ ਹੈ ਤੇ ਸਾਰਾ ਧਨ ਗਰੀਬਾਂ ਦੇ ਵਿੱਚ ਵੰਡ ਦੇ। ਧਰਮ ਦੀ ਕਿਰਤ ਕਰ, ਸੇਵਾ ਸਿਮਰਨ ਵਿੱਚ ਜੋੜ, ਦੇਖ ਫਿਰ ਤੇਰਾ ਮਨ ਕਿਵੇਂ ਸੁਖੀ ਹੁੰਦਾ ਹੈ। ਇੰਨੀਆਂ ਗੱਲਾਂ ਬਾਬਾ ਜੀ ਨੇ ਦੱਸੀਆਂ ਤੇ ਕੀ ਸੋਝੀ ਮਿਲਦੀ ਹੈ? ਅੱਜ ਇਹਨੇ ਗਰੀਬਾਂ ਦੇ ਵਿੱਚ ਬੇਸ਼ੁਮਾਰ ਧਨ ਵੰਡਿਆ। ਹੁਣ ਧਰਮ ਦੀ ਕਿਰਤ ਕਰਦਾ ਹੈ, ਸੁਬਹ ਸ਼ਾਮ ਸੰਗਤ ਵਿੱਚ ਬੈਠਦਾ ਹੈ ਤੇ ਕੁਝ ਹੀ ਮਹੀਨਿਆਂ ਬਾਅਦ ਕੀ ਰਹਿਮਤਾਂ ਹੋਈਆਂ ਨੇ, ਇਹ ਮਨ ਕਰਕੇ ਸੁਖੀ ਹੋ ਗਿਆ। ਕਦੀ ਇਹਦੇ ਘਰ ਵਿੱਚ ਲੜਾਈ ਝਗੜਾ ਨਹੀਂ, ਕਦੀ ਬੱਚੇ ਨਹੀਂ ਮੰਦਾ ਬੋਲੇ, ਆਪਣਾ ਘਰ ਇਹਨੂੰ ਸਵਰਗ ਨਜ਼ਰ ਆਉਣ ਲੱਗ ਪਿਆ। ਧੰਨ ਬਾਬਾ ਆਨੰਦ ਸਿੰਘ ਜੀ, ਤੁਸੀਂ ਕਿੰਨਿਆਂ ਨੂੰ ਉਤਾਰਿਆ ਹੈ, ਤੁਸੀਂ ਕਿੱਡਿਆਂ ਤੇ ਬਖਸ਼ਿਆ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

0: ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਆਸਾ ਕੀ ਵਾਰ ਇਸ ਦੀ ਲੜੀਵਾਰ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ। ਕਈ ਵਾਰੀ ਮਨੁੱਖੀ ਮਨ ਫੁਰਨੇ ਬਣਾ ਲੈਂਦਾ ਹੈ, ਇਹ ਕਿਉਂ ਹੋਇਆ, ਇਹ ਨਹੀਂ ਸੀ ਹੋਣਾ ਚਾਹੀਦਾ। ਪਰ ਮੈਂ ਇੱਕ ਬੇਨਤੀ ਕਰਨਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲੇ ਗੁਰਸਿੱਖੋ, ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਅੰਤਲੀਆਂ ਤੁਕਾਂ ਜ਼ਿੰਦਗੀ ਭਰ ਚੇਤੇ ਰੱਖਿਓ। ਬੇਨਤੀ ਹੈ, ਪਹਿਲੀ ਪੌੜੀ ਦੀਆਂ ਅੰਤਲੀਆਂ ਤੁਕਾਂ ਉਹ ਹੀ ਸਾਡੀ ਸਿੱਖੀ ਦਾ ਆਦ ਹੈ ਤੇ ਉਹ ਹੀ ਸਾਡੇ ਜੀਵਨ ਦੀ ਸੰਪੂਰਨਤਾ ਹੈ। ਉਹ ਤੁਕ ਖਾਸ ਕਰਕੇ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਮੈਂ ਫਤਿਹ ਬੁਲਾਉਣ ਤੋਂ ਪਹਿਲਾਂ ਇੱਕ ਅਰਜ਼ ਜ਼ਰੂਰ ਕਰਨੀ ਚਾਹਾਂਗਾ, ਕਿਉਂਕਿ ਬੰਦਾ ਚਾਹੁੰਦਾ ਹੈ ਮੇਰੀ ਮਰਜ਼ੀ ਮੁਤਾਬਕ ਹੀ ਸਭ ਕੁਝ ਹੋਵੇ। ਯਾਦ ਰੱਖਿਓ, ਜੇ ਬੰਦੇ ਦੀ ਮਰਜ਼ੀ ਮੁਤਾਬਕ ਹੋਵੇ ਤੇ ਸੱਕਾ ਭਰਾ ਵੀ ਦੂਜੇ ਭਰਾ ਨੂੰ ਰੋਟੀ ਨਾ ਖਾਣ ਦੇਵੇ। ਜੇ ਇਨਸਾਨ ਦੀ ਮਰਜ਼ੀ ਅਨੁਸਾਰ ਹਰ ਕੰਮ ਹੋਵੇ ਤੇ ਗੁਰੂ ਅਰਜੁਨ ਦੇਵ ਕਹਿੰਦੇ ਨੇ ਇਹ ਬੰਦਾ ਲੋਕਾਂ ਦੇ ਘਰ ਦਾ ਸਭ ਕੁਝ ਖੋ ਕੇ ਆਪਣੇ ਘਰ ਵਿੱਚ ਲੈ ਆਵੇ। ਸੁਖਮਨੀ ਸਾਹਿਬ ਚ ਇੱਕ ਬਚਨ ਹੈ ਜੀ, ਇਸ ਕਹਿ ਹਾਥ ਹੋਏ ਤਾਂ ਸਭ ਕਿਛ ਲੈ। ਜੇ ਬੰਦੇ ਦੇ ਹੱਥ ਵਿੱਚ ਹੋਵੇ ਤੇ ਸਭ ਕੁਝ ਲੈ ਲਏ। ਇੱਕ ਉਦਾਹਰਨ ਮੈਂ ਆਪ ਜੀ ਨੂੰ ਦੇਣੀ ਚਾਹੁੰਦਾ ਬਾਬੇ ਫਰੀਦ ਦੇ ਜੀਵਨ ਚੋਂ। ਇੰਨਾ ਮੀਂਹ ਪਿਆ, ਪੁੱਛੋ ਕੁਝ ਨਾ, ਦਰਿਆ ਦੇ ਜਿਹੜੇ ਕੰਢੇ ਨੇ ਉਹ ਟੁੱਟਣੇ ਸ਼ੁਰੂ ਹੋ ਗਏ, ਦਰਿਆ ਨੂੰ ਢਾਹ ਲੱਗ ਗਿਆ। ਤੇ ਜਿਨ੍ਹਾਂ ਨੂੰ ਪਤਾ ਢਾਹ ਦਾ ਅਰਥ ਕੀ ਹੈ ਕਿ ਪਾਣੀ ਦੀ ਛਲ ਜਦੋਂ ਟਕਰਾਂਦੀ ਏ ਉਹ ਥੱਲਿਓਂ ਮਿੱਟੀ ਖੋਰੀ ਜਾਂਦੀ ਏ, ਉਹਦੇ ਅੰਜ ਪ੍ਰਤੀਤ ਹੁੰਦਾ ਵੀ ਕੰਢਾ ਬਿਲਕੁਲ ਠੀਕ ਏ। ਪਤਾ ਹੀ ਉਦੋਂ ਲੱਗਦਾ ਜਦੋਂ 50-50 ਫੁੱਟ ਕੰਢਾ ਇੱਕੋ ਦਮ ਦਰਿਆ ਵਿੱਚ ਰੁੜ ਜਾਂਦਾ, ਥੱਲਿਓਂ ਢਾਹ ਲਾਉਂਦਾ ਦਰਿਆ, ਥੱਲਿਓਂ ਪਾਣੀ ਜਿਹੜਾ ਉਹ ਮਿੱਟੀ ਦੇ ਪੈਰ ਖਿੱਚ ਲਿਜਾਂਦਾ। ਦਰਿਆ ਦਾ ਪਾਣੀ ਕਿਨਾਰਿਆਂ ਨਾਲ ਟਕਰਾਵੇ ਤੇ ਉਸ ਵਕਤ ਕਿਨਾਰੇ ਜਦੋਂ ਟੁੱਟਦੇ ਪਏ ਨੇ ਤੇ ਕਿਸੇ ਨੇ ਸ਼ਬਦ ਕਹਿ ਤੁਸੀਂ ਦਰਵੇਸ਼ ਹੋ, ਤੁਸੀਂ ਰੱਬ ਦੇ ਦਰ ਦੇ ਫਕੀਰ ਹੋ, ਤੇ ਜੇ ਅੱਲਾਹ ਦੇ ਸਾਹਮਣੇ ਤੁਸੀਂ ਫਰਿਆਦ ਕਰੋ ਇਹ ਦਰਿਆ ਕਹਿਰ ਢਾਣਾ ਬੰਦ ਕਰਦਾ। ਤੇ ਮੇਰਾ ਖਿਆਲ ਉਹ ਸ਼ਲੋਕ ਸਾਡੇ ਲਈ ਬੜੀ ਵੱਡੀ ਸਿੱਖਿਆ ਹੈ। ਬਾਬੇ ਫਰੀਦ ਦਾ ਉਹ ਸ਼ਲੋਕ ਹੈ ਕਿ ਕੰਧੀ ਵੈਣ ਨਾ ਢਾਏ ਤੋ ਵੀ ਲੇਖਾ ਦੇਵਣਾ, ਬਾਬੇ ਫਰੀਦ ਦੇ ਸ਼ਲੋਕਾਂ ਚ। ਇਹ ਦਰਿਆ ਤੂੰ ਕੰਧੀ ਵਹਿਣ ਨਾ ਢਾਏ, ਇਹ ਵਹਿਣ ਤੂੰ ਕਿਨਾਰਿਆਂ ਨੂੰ ਨਾ ਢਾ, ਇਹਨਾਂ ਕਿਨਾਰਿਆਂ ਵਿਚਾਰਿਆਂ ਤੇਰਾ ਕੀ ਵਿਗਾੜਿਆ, ਤੇ ਇੱਕ ਦਿਨ ਤੈਨੂੰ ਇਸ ਜ਼ੁਲਮ ਦਾ ਜ਼ੋਰ ਦਾ ਲੇਖਾ ਦੇਣਾ ਪਏ। ਕੰਧੀ ਵਹਿਣ ਨਾ ਢਾਏ ਤਾਓ ਪੀ ਲੇਖਾ ਦੇਵਣਾ। ਤੇ ਅੱਗੋ ਦਰਿਆ ਦੀ ਛਲ ਨੇ ਕਿਹਾ ਕਿ ਉਹ ਦਰਵੇਸ਼ ਇਹਨਾਂ ਲੋਕਾਂ ਨੂੰ ਸਮਝਾ, ਮੇਰੇ ਖੱਤ ਵਿੱਚ ਕੁਛ ਵੀ ਨਹੀਂ, ਜਿੱਧਰ ਰੱਬ ਰਜਾਏ ਵਹਿਣ ਤੰਦਾਉ ਗੌ ਕਰੇ, ਮੇਰੇ ਹੱਥ ਵਿੱਚ ਹੋਵੇ ਤੇ ਮੈਂ ਕਿਵੇਂ ਚੱਲਾਂ, ਜਿੱਧਰ ਤੋਰੀ ਜਾਂਦਾ ਭੈ ਵਿੱਚ ਚੱਲੈ ਲੱਖ ਦਰਿਆਓ। ਮੈਂ ਬੇਨਤੀ ਕਰਾਂਗਾ ਕਿ ਯਾਦ ਰੱਖੀਏ ਕਿ ਇਹ ਪਰਮਾਤਮਾ ਦੀ ਵਾਹਿਗੁਰੂ ਜੀ ਦੀ ਰਚੀ ਖੇਡ ਵਿੱਚ ਜੀ ਹਜ਼ੂਰੀ ਕਰਕੇ ਸੁੱਖ ਮਿਲਦਾ। ਆਓ 16ਵੀਂ ਪੌੜੀ ਦੇ ਦੂਜੇ ਸ਼ਲੋਕ ਦੀ ਵਿਚਾਰ ਆਰੰਭ ਕੀਤੀ ਸੀ, ਅੱਜ ਮੈਂ ਯਤਨ ਕਰਨਾ ਇਹਦੇ ਅਰਥ ਜਿੰਨੀ ਕੁ ਗੁਰੂ ਨਾਨਕ ਸਾਹਿਬ ਸਮਤ ਬਖਸ਼ਣ ਮੈਂ ਉਹ ਆਪ ਨਾਲ ਸਾਂਝੇ ਜ਼ਰੂਰ ਕਰਾਂਗਾ। ਉਹ ਸ਼ਲੋਕ ਦੀ ਸ਼ੁਰੂਆਤ ਸੀ ਕਿ ਮਾਨਸ ਖਾਣੇ ਕਰਹਿ ਨਿਵਾਜ ਛੁਰੀ ਵਗਾਇਨ ਤਿੰਨ ਗੱਲ ਤਾਕ, ਤਿੰਨ ਘਰ ਬ੍ਰਾਹਮਣ ਪੂਰਹਿ ਨਾਦ, ਉਹਨਾਂ ਪੀ ਆਵਹਿ ਉਹੀ ਸਾਧ। ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੈ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਮੱਥੇ ਟਿੱਕਾ
1: तेड़ धोती का खाई हाथ छुरी जगत का साई नील वस्त्र पैर होवे परवान मलेश धान लै पूजे पुराण अपाख्या का कुठा बकरा खाना चौंका ऊपर किसे न जाना देखे चौंका कड्डी कार ऊपर आए बैठे कूड़ यार मत पिटे वे मत पिटे ए अन असाडा फिटे तन फिटे फेड़ करेन मन जूठे चुली परेन कहो नानक सच त्याई है सोच होवे ता सच भाई। ए असी श्लोक शुरू कीता है उंज वैसे मन दा टिकना रब दी कृपा तो बिना नहीं। जिन्ना मर्जी हवा रुकी होवे असी की ये बार हवा है ही नहीं पर दीवे दी लाइट नू दीवे दी लो नू ध्यान नाल देखो सानू महसूस हुंदा हवा नहीं पर दीवे दी जड़ी लो ओ तां वी कंपन रख दी ओ कंबी जांदी जदों असी कहने मन टिक गया नहीं प्यारे हो ए मन टिक गया भी एक फुरना खंडा दा नाम है। फिर बेनती सुनियो मन टिक गया ये भी तक ख्याल खंडाई बना दिता ना क्योंकि टिके होए विचों भी एक बिरती पैदा होगी मेरा मन टिक गया ये खिली जांदा है। पर फिर यतन करिए इस पवित्र बचन नू गुरु भय भावनी विच विचार सकां गुरु बख्शी फतेह स्वीकार करो कोई भी रसना विरवी वांझी ना रहे प्यार अदब नाल उचारण करो जी वाहे गुरु जी का खालसा वाहे गुरु जी की फतेह। रात दो बेनतियां मैं आप जी दे सन्मुख कीतियां सन गुरु नानक साहब जी दे इन्हां दो शलोकां विच उस वक्त दे राजनीतिक बंदियां दा निगार राज भाग दे मालकां दा किरदार ते दूसरा उन्हां दे अगे चाकरी नौकरी करन वाले जेड़े कर्मचारी ने जेड़े उन्हां दे एम्पलाइज ने उन्हां दा जीवन की है। राज है मुसलमान दा इस्लाम दा उन्हां अगे नौकरी करन वाले जेड़े करिंदे ने कर्मचारी ने वो ज्यादातर हिंदू खत्री ने। देखो ये शब्द सतगुरु ने वरते ने हुण राजा जेड़ा है वो जुल्म कर रहा है पराया हक खो खो के खा रहा है कला धन पदार्थ ही नहीं उहदा किरदार इन्ना कु गर्क चुका है वो पराए धन उत्ते भी नजर रख के उन्हूं खो लैंदा है ते इत्थों तक कि पराए तन उत्ते नजर रख के भी उन्हूं जबरदस्ती खो के घर लै आउंदा है धन भी खोंदा है ते बहु बेटियां धियां भैणां दे तन जेड़े ने वह भी उस वक्त महफूज नहीं। उन्हां अगे जेड़ा खत्री है वह नौकर है उन्हें गल च धागा पाया है वह मंत्र भी जपदा है पर सतगुरु कहिंदे ने उहदे हाथ विच छुरी है। मैं अर्ज कीती सी कि कई वारी पढ़े हुए बंदियां दी जदों मत मारी जाए वह अपने ही भाइयां दे कातल बन जांदे हरन अपने वर्गे खरना नूं पसा लैंदा है बाज उड़दे पंछियां नूं घेर के शिकारी को लै आउंदा है। सच एवे पढ़िया होया बंदा भी जदों मत ते परदे पै जाण बुद्धि भ्रष्ट हो जाए उदों हकूमतां दा हथ टोका बन के अपनी कौम अपने भरा अपनी जात अपने नसल दे लोकां दी भी नसल कुशी करन तों कदी गुरेज नहीं करदा। पर इत्थे मैं बेनती करनी चाहना होर ध्यान नाल सुण कि सतगुरु का मकसद ये नमाज का खंडन करना है क्योंकि इन थोड़ा जा डिटेल नाल विचार लेना चाहिए है। तो याद रखियो भावें आप सोचोगे भी सारिया गल्लां राजनीति दियां कर्मकांडां दियां चल रही ने पर मैं कल भी अर्ज की सी पहला शलोक पढ़िया उहदे अंत विच भी रूहानियत है ते इस शलोक के अंत विच भी गुरु जी ने अध्यात्मकता की गल ही की। पहला शलोक जिहड़ा असी कल पढ़िया गऊ ब्राह्मण को कर लावो सारी बात करके अखीर ते महाराज जी ने कहा छोड़ी ले पाखंडा नाम लै जाए तरंदा उहदे विच परमात्मा दे नाम दा जिक्र कीता अध्यात्मकता नूं उहदे विच परमार्थ नूं मनफी नहीं खोण दिता। ते जदों असी आ शलोक पढ़ रहे हां तुसीं देखोगे इस शलोक दे अखीर विच भी ਸਤਿਗੁਰੂ ਜੀ ਰੂਹਾਨੀਅਤ ਦੀ ਗੱਲ ਕਰਨਗੇ ਕਿ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ, ਤਾਂ ਸੱਚ ਪਾਈਐ ਦੀ ਗੱਲ ਕਹੀ, ਇਹਦੇ ਤੇ ਰਾਜ ਨਹੀਂ ਪਾਈ ਦੀ ਗੱਲ ਕਹੀ। ਗੁਰੂ ਸਾਹਿਬ ਦਾ ਮਕਸਦ ਸਿਰਫ ਇਹਨੇ, ਮੈਂ ਕਹਿੰਦਾ ਕਿ ਗੁਰਮੁਖੋ ਅਸੀਂ ਜਪਜੀ ਸਾਹਿਬ ਦਾ ਪਾਠ ਕਰਨੇ, ਤੇ ਦੇਖੋ ਜਪਜੀ ਸਾਹਿਬ ਦੀ, ਮੈਂ ਚਲੋ ਪਹਿਲੀ ਪੌੜੀ ਦਾ ਜ਼ਿਕਰ ਕੀਤਾ, ਗੁਰੂ ਸਾਹਿਬ ਜੀ ਦੀ ਬਾਣੀ ਦਾ ਮਕਸਦ ਇਹ ਵੇ ਕਿ ਇਸ ਸ਼ਬਦ ਨੂੰ ਪੜਨ ਵਾਲੇ ਦੇ ਅੰਦਰ ਸਚਿਆਰਤਾ ਆ ਜਾਏ। ਤਾਂ ਹੀ ਸਾਹਿਬ ਨੇ ਕਿਹਾ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ, ਉਹ ਸਚਿਆਰਤਾ ਦੀ ਗੱਲ ਕੀਤੀ। ਜਿਸ ਦਿਨ ਜੰਨੂ ਵਾਲਾ ਆ ਪਿਛਲੀ ਪੌੜੀ ਜਿਹੜੀ 15ਵੀਂ ਸੀ, ਇਹਦੇ ਨਾਲ ਹਜ਼ੂਰ ਨੇ ਜਨੇਊ ਦੇ ਚਿੰਨ੍ਹ ਦਾ ਜ਼ਿਕਰ ਕੀਤਾ, ਤੇ ਮੈਂ ਉਸ ਵਕਤ ਇੱਕ ਅਰਜ਼ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਪੜਨ ਲੱਗਿਆਂ ਪਹਿਲੀ ਗੱਲ ਤਾਂ ਇਹ ਕਿ ਪੜਨ ਵਾਲਾ, ਵਿਚਾਰਨ ਵਾਲਾ ਆਪਣੀ ਖਿਆਲਾਂ ਦੀ ਐਨਕ ਨਾਲ ਨਾ ਪੜੇ। ਫਿਰ ਬੇਨਤੀ ਹੈ, ਮੇਰੇ ਬਣੇ ਕੋਈ ਵਿਚਾਰਾਂ ਅਨੁਸਾਰ ਮੈਂ ਬਾਣੀ ਨਾ ਪੜਾਂ, ਮੈਂ ਉਸ ਵਿਚਾਰ ਨੂੰ ਗ੍ਰਹਿਣ ਕਰ ਲਵਾਂ ਜਿਹਦੇ ਵਿੱਚ ਮੇਰਾ ਵਿਚਾਰ ਭਾਵੇਂ ਖੀਣ ਹੁੰਦਾ ਹੋਵੇ, ਮੈਂ ਸਤਿਗੁਰੂ ਦੇ ਵਿਚਾਰ ਨੂੰ ਆਪਣੇ ਅੰਤਰ ਆਤਮੇ ਤੋਂ ਸਵੀਕਾਰ ਕਰ ਲਵਾਂ। ਹੁਣ ਜਿਵੇਂ ਜਨੇਊ ਦੀ ਗੱਲ ਸੀ, ਉਹਦੇ ਵਿੱਚ ਹਜ਼ੂਰ ਨੇ ਜੰਨੂ ਦੀ ਗੱਲ ਕਰਦਿਆਂ ਸ਼ਬਦ ਕਹੇ, ਕਹਿੰਦੇ ਨੇ ਕਿ ਚਾਰ ਜੇ ਗੁਣ ਤੇਰੇ ਕੋਲ ਹੈਣ ਤਾਂ ਮੈਨੂੰ ਜਨੇਊ ਪਾ ਦੇ। ਮੈਂ ਪਿੰਡੇ ਦਾ ਜਨੇਊ, ਚੰਮ ਉੱਤੇ ਜਨੇਊ ਨਹੀਂ ਪਾਉਣਾ ਚਾਹੁੰਦਾ, ਮੈਂ ਚਾਹੁੰਦਾ ਮੇਰੀ ਆਤਮ ਦਾ ਜਨੇਊ ਹੋਵੇ। ਸਰੀਰ ਤਾਂ ਸੜ ਕੇ ਰਾਖ ਹੋ ਜਾਣਾ, ਪਰ ਮੈਨੂੰ ਆਹ ਜਨੇਊ ਪਾ ਦੇ ਜਿਹਦੀ ਕਪਾਹ ਦਇਆ ਦੀ ਹੋਵੇ। ਹੁਣ ਦੇਖੋ ਸਾਰੇ ਗੁਣ ਨੇ, ਮੈਂ ਤਾਂ ਅਰਜ਼ ਕਰਨ ਲੱਗਾ, ਮੈਂ ਤਾਂ ਕੋਈ ਸੋਚੇ ਕਿ ਸ਼ਾਇਦ ਹਿੰਦੂਇਜ਼ਮ ਦੇ ਇਸ ਚਿੰਨ੍ਹਾਂ ਦਾ ਮਜ਼ਾਕ ਉਡਾਇਆ। ਚੇਤੇ ਰੱਖਿਓ ਮਜ਼ਾਕ ਉਦੋਂ ਬਣ ਜਾਂਦਾ ਹੈ ਜਦੋਂ ਚਿੰਨ੍ਹ ਰਹਿ ਜਾਣ ਤੇ ਅੰਦਰੋਂ ਧਰਮ ਗਵਾ ਜਾਏ, ਜਦੋਂ ਬਾਹਰ ਨਿਸ਼ਾਨੀਆਂ ਰਹਿ ਜਾਣ ਅੰਦਰੋਂ ਕਰੈਕਟਰ ਖਤਮ ਹੋ ਜਾਏ। ਇਹਨੂੰ ਬਾਬਾ ਜੀ ਨੇ ਕਿਹਾ ਹਿੰਦੂ ਕਹਿ ਕਰ ਹਿੰਦੂ ਆਵੇ, ਸੂਤ ਜਨੇਊ ਪੜ ਗੱਲ ਪਾਵੇ। ਇਹਦਾ ਮਤਲਬ ਹਿੰਦੂ ਜਜਮਾਨ ਦੇ ਘਰ ਵਿੱਚ ਪੁਰੋਹਿਤ ਪੰਡਿਤ ਹਿੰਦੂ ਆਇਆ, ਉਹਨੇ ਜਨੇਊ ਦਾ ਧਾਗਾ ਮੰਤਰ ਪੜ ਕੇ ਪਾ ਦਿੱਤਾ, ਸੂਤ ਜਨੇਊ ਪੜ ਗੱਲ ਪਾਵੇ, ਤੇ ਮਹਾਰਾਜ ਕਹਿੰਦੇ ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਂ ਨਾ ਪਾਈ, ਜੇ ਤਿੰਨ ਵਕਤ ਨਹਾਏ ਵੀ ਕੇਸੀ ਇਸ਼ਨਾਨ ਵੀ ਕਰੇ, ਆ ਕਹਿ ਵੀ ਬਰਤਨ ਨੂੰ ਹੱਥ ਨਾ ਲੈ ਉਹ ਭਿੱਟ ਜਾਣਾ। ਸਤਿਗੁਰੂ ਕਹਿੰਦੇ ਨੇ ਜੇ ਤੂੰ ਧਾਗਾ ਪਾ ਕੇ ਗੰਦੇ ਕਰਮ ਕਰੀ ਜਾ ਰਿਹਾ, ਤੇਰੀ ਸੋਚ ਨੀ ਗੰਦੀ ਖੈ, ਤੇਰੇ ਖਿਆਲ ਪਤਤ ਹੋਏ ਪਏ ਨੇ, ਤੇਰੀ ਸੋਚ ਦੇ ਵਿੱਚ ਨਿਗਾਰ ਆ ਚੁੱਕਾ, ਤੂੰ ਜਿੰਨਾ ਮਰਜ਼ੀ ਨਹਾਈ ਜਾ, ਤੇਰੇ ਨਹਾਉਣ ਦੇ ਨਾਲ ਅੰਦਰ ਦੀ ਤਰੱਕੀ ਨਹੀਂ ਹੋ ਸਕਣੀ। ਮੈਂ ਬੇਨਤੀ ਕਰਾਂ, ਉੱਥੇ ਮਹਾਰਾਜ ਨੇ ਚਾਰ ਗੁਣ ਕਹੇ, ਇੱਕ ਦਇਆ, ਦੂਜਾ ਸੰਤੋਖ, ਤੀਜਾ ਜਤ, ਤੇ ਚੌਥਾ ਸਤ। ਤੇ ਜਦੋਂ ਵੀ ਅਸੀਂ ਹਜ਼ੂਰ ਦਾ ਪੁਰਬ ਆਉਂਦਾ, ਗੁਰਮੁਖੋ ਹਰ ਪ੍ਰਚਾਰਕ ਜੰਨੂ ਦੀ ਗੱਲ ਕਰਦਾ, ਪਰ ਚਾਰ ਗੁਣਾਂ ਦੀ ਗੱਲ ਦੀ ਕਥਾ ਚਾਰ ਦਿਨ ਨਹੀਂ ਹੁੰਦੀ। ਦਇਆ ਕਪਾਹ, ਕੀ ਹੈ ਦਇਆ ਜਿਹਨੂੰ ਗੁਰੂ ਨਾਨਕ ਸਾਹਿਬ ਚਾਹੁੰਦੇ ਨੇ? ਸੰਤੋਖ ਦਾ ਸੂਤਰ ਦਇਆ ਦੀ ਕਪਾਹ, ਜਤ ਦੀਆਂ ਗੰਢਾਂ ਤੇ ਸੱਚ ਦਾ ਵੱਟ। ਮਹਾਰਾਜ ਕਹਿੰਦੇ ਨੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ, ਇਹ ਸਰੀਰ ਦਾ ਨੀ ਪਿਆਰਿਓ, ਇਹ ਜਨੇਊ ਜੀ ਕਾ ਖਾਈ ਤਾਂ ਪਾਂਡੇ ਘੱਤ ਕਿਉਂ। ਕਹਿਣ ਲੱਗੇ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਭਾਏ, ਉਹ ਧੰਤਾ ਜੋਗ ਨੇ ਜਿਨ੍ਹਾਂ ਨੇ ਇਹ ਜਨੇਊ ਆਪਣੇ ਗੱਲ ਚ ਪਾ ਲਿਆ। ਮੈਂ ਇੱਥੇ ਥੋੜਾ ਜਿਹਾ ਰੁਕ ਕੇ ਇੱਕ ਬੇਨਤੀ ਕਰਨੀ ਚਾਹੁੰਦਾ, ਮਾਨਸ ਖਾਣੇ ਕਰੇ ਨਿਵਾਜ, ਮੋਮਿਨ ਮੁਸਲਮਾਨ ਪੰਜ ਵਕਤ ਦੀ ਨਮਾਜ਼ ਪੜ੍ਹਦਾ। ਆਪ ਸਭ ਨੂੰ ਪਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਬਾਬੇ ਫਰੀਦ ਦੇ ਅਸੀਂ ਬੋਲ ਪੜ੍ਹਨੇ ਆ, ਮੈਂ ਕੱਲ ਵੀ ਜ਼ਿਕਰ ਕੀਤਾ, ਅੱਜ ਵੀ ਉਹਨਾਂ ਦੀ ਰਚਨਾ ਚੋਂ ਕੁਝ ਪ੍ਰਮਾਣ ਲਏ। ਉਹ ਨਮਾਜ਼ ਦੇ ਬੜੇ ਪਾਬੰਦ ਨੇ, ਬੜੇ ਸ਼ਰਈ ਨੇ ਬਾਬਾ ਫਰੀਦ ਸਾਹਿਬ, ਚੇਤੇ ਰੱਖਿਓ ਆਪਣੇ ਮਤ ਦੀ ਸ਼ਰ੍ਹਾਂ ਦੇ ਇੰਨੇ ਪਾਬੰਦ ਨੇ। ਜਿਹੜਾ ਬੰਦਾ ਨਮਾਜ਼ ਨਹੀਂ ਪੜ੍ਹਦਾ, ਭਾਵੇਂ ਆਪਣੇ ਆਪ ਨੂੰ ਮੁਖਾਤਬ ਕੀਤਾ, ਕਹਿਣ ਲੱਗੇ ਉਹਦੀ ਜ਼ਿੰਦਗੀ ਤਾਂ ਕੁੱਤੇ ਦੀ ਤਰ੍ਹਾਂ ਹੈ ਜਿਹੜਾ ਆਪਣੀ ਸ਼ਰ੍ਹਾਂ ਦੀ ਨਮਾਜ਼ ਨੂੰ ਛੱਡ ਗਿਆ। ਇਹ ਹਾਲਾਂ ਉਹਨਾਂ ਨੂੰ ਸ਼ੱਕਰਗੰਜ ਕਹਿੰਦੇ ਅਸੀਂ, ਸ਼ੱਕਰ ਦੇ ਖਜ਼ਾਨੇ ਨੇ, ਪਰ ਉਹਨਾਂ ਦੇ ਬਚਨ ਕਿ ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਵੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਪੰਜੇ ਵਕਤ ਦਾ ਜ਼ਿਕਰ ਕੀਤਾ। ਉਸ ਤੋਂ ਬਾਅਦ ਉਹਨਾਂ ਦਾ ਇੱਕ ਸ਼ਲੋਕ ਕਿ ਉੱਠ ਫਰੀਦਾ ਉਜੂ ਸਾਜ, ਸੁਬਾ ਨਿਵਾਜ ਗੁਜ਼ਾਰ, ਪਹਿਲਾ ਸ਼ਬਦ ਹੈ ਬੇਨਵਾਜਾ ਕੁੱਤਿਆ, ਤੇ ਦੇਖੋ ਅਗਲਾ ਸ਼ਬਦ ਕੀ ਹੈ। ਇੰਨਾ ਕਮਾਲ ਦੇ ਸ਼ਬਦ ਕਿ ਉੱਠ ਫਰੀਦਾ ਉਜੂ ਸਾਜ, ਜਿਵੇਂ ਉਹ ਉਜੂ ਕਰਦੇ। ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਜਿਹੜਾ ਸਿਰ ਰੱਬ ਦੀ ਇਬਾਦਤ ਵਿੱਚ ਨਹੀਂ ਚੁੱਕਿਆ, ਉਸ ਸਿਰ ਨੂੰ ਗਰਦਨ ਨੂੰ ਧੜ ਤੋਂ ਕੱਟ ਕੇ ਵਾਹ ਕਰ ਦਿਓ। ਤੇ ਅਗਲਾ ਸ਼ਲੋਕ ਕੀ ਹੈ, ਜੋ ਸਿਰ ਸਾਈ ਨਾ ਨਿਵੈ। ਦੇਖੋ ਤਰਤੀਬ ਬਣਾ ਕੇ, ਜਿਹੜਾ ਸਿਰ ਰੱਬ ਦੇ ਸਾਹਮਣੇ ਨਹੀਂ ਚੁੱਕਿਆ, ਸੋ ਸਿਰ ਕੀਜੈ ਕਾਏ, ਉਸ ਖੋਪੜੀ ਦੀ ਹੱਡੀ ਨੂੰ ਕੀ ਕਰੀਏ। ਕਹਿਣ ਲੱਗੇ ਰਾਤ ਨੂੰ ਰੋਟੀ ਪਕਾਣੀ ਇਹਨੂੰ ਚੁੱਲ੍ਹੇ ਵਿੱਚ ਫੂਕਦੀ ਅੱਗ ਦੀ ਥਾਂ, ਜਿਸ ਖੋਪੜੀ ਨੇ ਰੱਬ ਦੀ ਇਬਾਦਤ ਨਹੀਂ ਕੀਤੀ। ਤਿੰਨੇ ਸ਼ਲੋਕ ਥੋੜਾ ਜਿਹਾ ਪੜ੍ਹ ਲਈ। ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਵੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਅਗਲਾ ਬਚਨ, ਉੱਠ ਫਰੀਦਾ ਉਜੂ ਸਾਜ, ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਜੈ ਕਾਹੇ। ਤੇ ਬਚਨ ਹੈ ਕੁੰਨੇ ਹੇਠ, ਕੁੰਨੇ ਦਾ ਅਰਥ ਹਾਂਡੀ ਭਾਂਡਾ। ਸਾਡੇ ਬਾਰ ਚ ਸ਼ਬਦ ਵਰਦੇ ਸਨ ਬਲਟੋਈ, ਇਹ ਸ਼ਬਦ ਵਰਦੇ ਸਨ ਕੁੰਨੇ ਖੇਤ ਜਲਾਈਏ ਬਾਲਣ ਸੰਦੇ ਥਾਹੇ। ਮੈਂ ਬੇਨਤੀ ਕਰਨੀ ਚਾਹਾਂਗਾ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਮਾਜ਼ ਪੜ੍ਹ, ਪਰ ਤੂੰ ਇਹ ਕਰਮ ਕਾਂਡ ਨਾ ਢੋਈ ਜਾ, ਮੈਂ ਪੰਜ ਵਕਤ ਦਾ ਨਮਾਜ਼ੀ ਹਾਂ। ਆਓ ਮੇਰੇ ਗੁਰੂ ਨਾਨਕ ਸਾਹਿਬ ਜੇ ਜੰਯੂ ਦੇ ਅਰਥ ਵਾਕੀ ਵਾਹ ਕਰ ਦੇਣ। ਮੇਰਾ ਖਿਆਲ ਸ਼ਾਇਦ ਸਨਾਤਨ ਧਰਮ ਗ੍ਰੰਥਾਂ ਵਿੱਚ ਵੀ ਇਹ ਅਰਥ ਨਾ ਲੱਭਣ ਜੰਯੂ ਦੇ, ਜਿਹੜੇ ਜਨੇਊ ਦੇ ਅਰਥ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੀਤੇ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਤ। ਦੇਖੋ ਇਸੇ ਤਰ੍ਹਾਂ ਪੰਜ ਵਕਤ ਦੀ ਨਮਾਜ਼ ਹੈ। ਮਸਜਿਦ ਮਸੀਤ, ਉਹਦੇ ਅਰਥ ਵੀ ਬੜੇ ਵੱਖਰੇ ਨੇ। ਪਿਆਰਿਓ ਚੇਤੇ ਰੱਖਿਓ, ਅਸੀਂ ਇੱਕ ਸ਼ਬਦ ਪੜ੍ਹਨੇ ਆ ਮਹਾਰਾਜ ਜੀ ਦਾ, ਮਿਹਰ ਮਸੀਤ, ਸਿਦਕ ਮੁਸੱਲਾ, ਹੱਕ ਹਲਾਲ ਕਰਾਂ ਕੁਰਾਨ, ਸ਼ਰਮ ਸੁਨਤ, ਸ਼ੀਲ ਰੋਜ਼ਾ, ਖੋ ਮੁਸਲਮਾਨ, ਕਰਨੀ ਕਾਬਾ, ਸੱਚ ਪੀਰ, ਕਲਮਾ ਕਰਮ ਨਿਵਾਜ, ਤਸਬੀ ਸਾਂਤ ਇਸ ਭਾਵ ਸੀ ਨਾਨਕ ਰੱਖੈ ਲਾਜ। ਥੋੜੇ ਜਿਹੇ ਦੇ ਅਰਥ ਮੈਂ ਕਰ ਦੇਣ, ਕਿਉਂਕਿ ਧਰਮ ਅਸਥਾਨ ਬੜਾ ਬਣਾਉਣਾ ਬੜਾ ਸੌਖਾ ਜੇ। ਚੇਤੇ ਰੱਖੋ ਮਸੀਤ ਅਰਬਾਂ ਪਤੀ 2-4 ਮਹੀਨਿਆਂ ਚ ਖੜੀ ਕਰ ਦੇਗਾ, ਪੈਸਾ ਬੜਾ। ਸਿੱਖ ਚਾਹਣ ਤਾਂ 1 ਸਾਲ ਵਿੱਚ ਸੋਨੇ ਨਾਲ ਮੜ ਕੇ ਗੁਰਦੁਆਰੇ ਦੀ ਇਮਾਰਤ ਬਣਾ ਦੇਣ। ਹਿੰਦੂ ਵੀਰ ਚਾਹਣ ਤਾਂ ਉਹ ਰਾਤੋਂ ਰਾਤ ਮੰਦਰ ਖੜਾ ਕਰ ਦੇਣ। ਯਾਦ ਰੱਖਿਓ ਧਰਮ ਅਸਥਾਨ ਦੀਆਂ ਇੱਟਾਂ 2-4 ਮਹੀਨਿਆਂ ਚ ਲੱਗ ਜਾਂਦੀਆਂ ਨੇ, ਪਰ ਧਾਰਮਿਕ ਜੀਵਨ ਬਣਾਉਣ ਲਈ ਕਈ ਵਾਰੀ ਕਈ ਜਨਮ ਲੱਗ ਜਾਂਦੇ। ਧਰਮ ਅਸਥਾਨ ਬਣ ਜਾਏਗਾ, ਇੱਕ ਰਾਤ ਚ ਬਣ ਸਕਦਾ, ਰੁਪਈਆ ਹੈ ਨਾ। ਇਕਬਾਲ ਨੇ ਇੱਕ ਬੜੀ ਸੋਹਣੀ ਗੱਲ ਕਹੀ, ਉਹ ਕਹਿੰਦਾ ਮਸਜਿਦ ਤੋਂ ਬਣਾ ਦੀ ਸ਼ਬ ਭਰ ਮੇ ਇਮਾਂ ਕੀ ਹਿਰਾਰਤ ਵਾਲੋ ਨੇ। ਇੱਕ ਰਾਤ ਵਿੱਚ ਲੋਕ ਇਕੱਠੇ ਹੋਏ ਮਸੀਤ ਬਣ ਗਏ, ਗੁਰਦੁਆਰਾ ਬਣ ਗਿਆ, ਜਿਵੇਂ ਲੋਕ ਕਬਜ਼ੇ ਕਰਦੇ ਆ ਨਾ ਥਾਵਾਂ ਤੇ। ਮੇਰਾ ਖਿਆਲ ਹਿੰਦੁਸਤਾਨ ਵਿੱਚ ਜੇ ਧਿਆਨ ਨਾਲ ਦੇਖੋ ਬਹੁਤ ਸਾਰੇ ਗੁਰਦੁਆਰੇ ਐਸੇ ਨੇ ਜਿਨ੍ਹਾਂ ਨੇ ਥਾਵਾਂ ਉੱਤੇ ਕਬਜ਼ੇ ਕੀਤੇ ਹੋਏ। ਅਸਲੀਅਤ ਮੰਦਰਾਂ ਕਬਜ਼ਾ ਵਾਲੇ ਮਸੀਤਾਂ। ਮੈਂ ਕਹਿੰਦਾ ਜਿਸ ਧਰਮ ਦੀ ਸਾਨੂੰ ਸਿਖਾਉਣਾ ਉਹ ਜ਼ਮੀਨ ਹੀ ਧੱਕੇ ਨਾਲ ਖੋ ਕੇ ਬਣਾਈ ਗਈ, ਉਹਦੇ ਵਿੱਚੋਂ ਬੰਦੇ ਦੇ ਇਨਸਾਫ ਦੀ ਆਵਾਜ਼ ਕਿੱਥੋਂ ਆ ਜਾਣੀ। ਇਹਨੂੰ ਮਹਿਸੂਸ ਨਾ ਕਰਿਓ, ਇਹ ਸੱਚ ਜੇ। ਉਹ ਲਿਖਦਾ ਮਸਜਿਦ ਤੋਂ ਬਿਨਾਂ ਦੀ ਸ਼ਬ ਭਰ ਮੇਂ ਇਮਾਂ ਕੀ ਹਿਰਾਰਤ ਵਾਲੋ ਨੇ, ਮਨ ਆਪਣਾ ਪੁਰਾਣਾ ਪਾਪੀ ਹੈ, ਬਰਸੋਂ ਸੇ ਨਮਾਜ਼ੀ ਬਣ ਨਾ ਸਕਾ। ਮਸੀਤ ਬਣ ਗਈ ਪਰ ਨਮਾਜ਼ੀ ਤਾਂ ਨਹੀਂ ਬਣਿਆ, ਗੁਰਦੁਆਰਾ ਬਣ ਗਿਆ ਪਰ ਚੇਤੇ ਰੱਖਿਓ ਸਤਸੰਗੀ ਨਹੀਂ ਬਣਿਆ। ਗੁਰਦੁਆਰੇ ਦਾ ਅਰਥ ਹੁਣ ਇਕੱਲੇ ਆਪਾਂ ਮੁਸਲਮਾਨ ਨੂੰ ਕਹਿ ਦਈਏ, ਸਾਨੂੰ ਆਪਣੇ ਆਪ ਨੂੰ ਸ਼ਾਮਿਲ ਕਰੀਏ ਵਿੱਚ, ਕਿਉਂਕਿ ਅਸੀਂ ਦੂਜੇ ਦੀ ਗੱਲ ਸੁਣ ਕੇ ਬੜੇ ਪ੍ਰਸੰਨ ਹੁੰਦੇ ਹਾਂ। ਪਰ ਇਹ ਗੱਲ ਯਾਦ ਰੱਖਿਓ, ਦੂਜੀਆਂ ਕੌਮਾਂ ਤੋਂ ਕੁਝ ਸਿੱਖੋ। ਮੈਂ ਇਹ ਨਹੀਂ ਕਹਿੰਦਾ ਪਾਪ ਤੇ ਪਰਦੇ ਪਾਉਣੇ ਚਾਹੀਦੇ ਨੇ। ਤੁਸੀਂ ਦੇਖੋ ਬੜੇ ਬੰਦੇ ਕੁਝ ਧਰਮਾਂ ਦੇ ਨੇ ਜਿਹੜੇ ਗੰਦੇ ਕੁਕਰਮਾਂ ਵਿੱਚ ਜੇਲ੍ਹਾਂ ਵਿੱਚ ਬੰਦ ਨੇ, ਬੜੇ ਪ੍ਰਤਿਸ਼ਠਿਤ ਬੰਦੇ ਸਨ, ਉਹਨਾਂ ਦੇ ਪਿੱਛੇ ਕਰੋੜਾਂ ਬੰਦੇ ਉਹਨਾਂ ਦੇ ਅਨੁਯਾਈ ਨੇ। ਮੈਂ ਇਹ ਨਹੀਂ ਕਹਿ ਰਿਹਾ ਵੀ ਕਿ ਬੜਾਵਾ ਦਈਏ, ਪਰ ਤੁਸੀਂ ਕਦੀ ਉਸ ਕਮਿਊਨਿਟੀ ਦਾ ਪ੍ਰਚਾਰਕ ਉਹਦੇ ਬਰਖਿਲਾਫ ਸਟੇਜ ਤੇ ਬੋਲਦਾ ਦੇਖਿਆ? ਕਦੀ ਲਾਈਵ ਚ ਕੋਈ ਉਹਨਾਂ ਦਾ ਸੰਤ, ਕੋਈ ਇਸਲਾਮ ਵਿੱਚ ਵੀ ਤੁਸੀਂ ਦੇਖੋ? ਮੈਂ ਇੱਕ ਬੇਨਤੀ ਕਰਾਂਗਾ, ਸਾਡਾ ਸੁਭਾਅ ਕੀ ਬਣ ਗਿਆ? ਗੁਰੂ ਨੇ ਕਿਹਾ ਸੀ ਦੇਖ ਕੇ ਅਨ ਡਿੱਠ ਕਰੀ, ਮੈਂ ਤੇਰੀ ਕਮਾਈ ਦਾ ਧਿਆਨ ਕਰਾਂਗਾ। ਅਸੀਂ ਜੋ ਕੁਝ ਨਹੀਂ ਦੇਖਿਆ ਹੁੰਦਾ ਵੀ ਲੋਕਾਂ ਵਿੱਚ ਪ੍ਰਚਾਰੀ ਜਾਂਦੇ ਹਾਂ। ਉਹਨਾਂ ਕਿਹਾ ਦੇਖ ਕੇ ਅਣਡਿੱਠ ਕਰੀ, ਅਸੀਂ ਸਿਰਫ ਸੁਣ ਕੇ ਅੱਗੇ ਤੁਰ ਪੈਂਦੇ ਹਾਂ ਕਿ ਆਹ ਗੱਲ ਸੁਣੀ ਜੀ ਫਲਾਣੇ ਬਾਰੇ। ਤੇ ਮੈਂ ਕਈ ਵਾਰੀ ਸੋਚਣਾ ਕਿ ਸੱਚ ਇਹ ਵੇ ਕਿ ਇਹ ਵਾਰ ਵਾਰ ਮੈਂ ਕਹਿ ਰਿਹਾ, ਅੱਜ ਨਿੰਦਿਆ ਚੁਗਲੀ ਦਾ ਇੰਨਾ ਕੁ ਬੋਲਬਾਲਾ ਹੈ ਕਿ ਪੁੱਛੋ ਕੁਝ ਨਾ। ਦੇਖੋ ਸਤਿਗੁਰੂ ਨੇ ਜਿਹੜੇ ਸ਼ਬਦ ਕਹੇ ਉਹਨਾਂ ਨੇ ਮਸੀਤ ਕਿਹਨੂੰ ਕਿਹਾ, ਉਹਨਾਂ ਨੇ ਮੁਸੱਲਾ ਕੱਪੜੇ ਨੂੰ ਨਹੀਂ ਕਿਹਾ। ਮੈਂ ਆਉਣਾ ਮਾਨਸ ਖਾ ਰਹੇ ਕਰੇ ਨਿਵਾਜ, ਗੁਰੂ ਕਿਹੜੀ ਨਮਾਜ਼ ਚਾਹੁੰਦੇ ਨੇ? ਹਜ਼ੂਰ ਦੇ ਅੰਮ੍ਰਿਤ ਬੋਲ ਮਿਹਰ ਮਸੀਤ, ਉਹ ਲੋਕਾਂ ਤੇ ਤਰਸ ਕਰ ਤੇਰੀ ਮਸੀਤ ਬਣ ਜਾਏਗੀ। ਜਿਹਨੂੰ ਸਤਿਗੁਰੂ ਕਹਿੰਦੇ

ਹਲਾਲ ਕੁਰਾਨ, ਹੱਕ ਹਲਾਲ। ਇਹਦਾ ਮਤਲਬ ਮਾਨਸ ਖਾਣੇ ਨਾ ਬਣ, ਤੂੰ ਆਪਣੇ ਹੱਕ ਦੀ ਕਮਾਈ ਕਰ, ਆਪਣੇ ਦਸਾਂ ਨਵਾਂ ਦੀ ਕਿਰਤ ਕਰ, ਜੋ ਰੱਬ ਨੇ ਤੈਨੂੰ ਦਿੱਤਾ ਉਹਦੇ ਵਿੱਚੋਂ ਖਾ, ਇਹ ਤੇਰੇ ਲਈ ਕੁਰਾਨ ਬਣ ਜਾਏਗੀ। ਇਹ ਐਤਾਂ ਪੜ ਹੱਕ ਹਲਾਲ ਦੀਆਂ, ਹੱਕ ਹਲਾਲ ਕੁਰਾਨ, ਸ਼ਰਮ ਸੁਨਤ। ਤੁਹਾਨੂੰ ਪਤਾ ਇਸਲਾਮ ਵਿੱਚ ਸੁਨਤ ਕੀਤੀ ਜਾਂਦੀ, ਪਰ ਕਹਿੰਦੇ ਨੇ ਕਿੰਨਾ ਚੰਗਾ ਹੋਵੇ ਤੇਰੇ ਮਨ ਵਿੱਚ ਸ਼ਰਮ ਆਉਣ ਲੱਗ ਪਵੇ ਵਿਕਾਰਾਂ ਵਾਲੀ ਬਿਰਤੀ ਤੋਂ। ਸ਼ਰਮ ਦਰ ਤੇ ਹਯਾ ਜਦੋਂ ਤੇਰੇ ਅੰਦਰ ਫੁਰਨਾ ਉੱਠੇ, ਬਾਹਰ ਦੀ ਸੁਨਤ ਕਰਾਉਣ ਵਾਲਿਆ ਗੰਦੇ ਫੁਰਨੇ ਨੂੰ ਵੇਖ ਕੇ ਤੇਰਾ ਮਨ ਲੱਜਤ ਹੋਵੇ ਤੇ ਸ਼ਰਮ ਖਾ ਕੇ ਕਹਿ ਜਾਓ ਪਾਪੀ ਮਣਾ, ਲੋਕ ਤੈਨੂੰ ਕੀ ਸਮਝਦੇ ਨੇ, ਤੂੰ ਫੁਰਨੇ ਕੀ ਬਣਾਈ ਬੈਠਾ। ਦੇਖੋ ਇਹੋ ਜਿਹਾ ਜੀਵਨ ਅੰਦਰ ਦਾ, ਸ਼ਰਮ ਸੁਨਤ, ਸ਼ੀਲ ਰੋਜ਼ਾ, ਐਵੇਂ ਲੋਕਾਂ ਤੇ ਕਬੋਲ ਨਾ ਬੋਲ, ਤੇਰੇ ਅੰਦਰ ਸੁਸ਼ੀਲਤਾ ਆ ਜਾਏ, ਸਹਿਣਸ਼ੀਲਤਾ ਵੀ ਆਵੇ, ਇਹ ਤੇਰਾ ਰੋਜ਼ਾ ਬਣ ਜਾਏਗਾ। ਸ਼ਰਮ ਸੁਨਤ ਸ਼ੀਲ ਰੋਜ਼ਾ ਹੋ ਮੁਸਲਮਾਨ, ਫਿਰ ਕਰਨੀ ਕਾਬਾ ਤੇਰਾ ਕਰੈਕਟਰ, ਤੇਰਾ ਜੀਵਨ ਕਾਬਾ ਬਣ ਜਾਏ, ਕਰਨੀ ਕਾਬਾ ਇਹ ਤੇਰੇ ਵਾਸਤੇ ਬਖਸ਼ਿਸ਼ ਹੋ ਜਾਏ, ਕਰਮ ਨਿਵਾਜ ਰੱਬ ਦੀ ਕਿਰਪਾ ਨੂੰ ਤੂੰ ਨਮਾਜ਼ ਬਣਾ ਲੈ। ਮਹਾਰਾਜ ਕਹਿੰਦੇ ਨੇ ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਿਵਾਜ, ਸੱਚ ਤੇਰਾ ਪੀਰ ਹੋਵੇ, ਕਲਮਾ ਤੂੰ ਰੱਬ ਦੀ ਬਖਸ਼ਿਸ਼ ਨੂੰ ਬਣਾ, ਤੇ ਫਿਰ ਹੋਵੇਗਾ ਕੀ? ਤਸਬੀ ਸਾਤ ਇਸ ਭਾਵ ਸੀ, ਤੂੰ ਮਾਲਾ ਪਕੜ ਕੇ ਅੱਲਾ ਅੱਲਾ ਕਹਿੰਦਾ ਤੇ ਜੋ ਰੱਬ ਕਰਦਾ ਉਹਨੂੰ ਸਵੀਕਾਰ ਕਰ ਲੈ, ਹੁਕਮ ਮੰਨਣਾ ਹੀ ਤੇਰੇ ਵਾਸਤੇ ਮਾਲਾ ਬਣ ਜਾਏਗੀ। ਹੁਣ ਮੈਂ ਦੇਖ ਬੇਨਤੀ ਕਰਾਂ, ਚਿੰਨ ਬਾਹਰ ਦੇ ਨੇ ਤੇ ਬਾਬੇ ਨੇ ਅਰਥ ਅੰਦਰ ਦੇ ਕਰ ਦਿੱਤੇ। ਹੁਣ ਪੰਜ ਜਿਹੜੀਆਂ ਨਮਾਜ਼ਾਂ ਨੇ, ਮੈਂ ਇਸ ਕਰਕੇ ਹਾਲਾਂਕਿ ਇਸ ਸ਼ਲੋਕ ਨਾਲ ਇਹਦਾ ਕੋਈ ਸੰਬੰਧ ਨਹੀਂ, ਸ਼ਲੋਕ ਚੱਲ ਰਿਹਾ ਮਾਨਸ ਖਾਣੇ ਕਰੇ ਨਿਵਾਜ, ਮੈਂ ਸਿਰਫ ਪਲੀਜ਼ ਬੇਨਤੀ ਕਰ ਰਿਹਾ ਕਿ ਮੇਰੇ ਗੁਰੂ ਦੇ ਸ਼ਬਦ ਨੂੰ ਕੋਈ ਦਵੈਤ ਵਿੱਚ ਨਾ ਲੈ ਜਾਏ, ਈਰਖਾ ਵਿੱਚ ਨਾ ਲੈ ਜਾਏ। ਮਹਾਰਾਜ ਜੀ ਨੇ ਸ਼ਬਦ ਕਿਹਾ ਪੰਜ ਨਵਾਜਾਂ ਵਕਤ ਪੰਜ, ਪੰਜੇ ਪੰਜਾ ਨੌ, ਪੰਜ ਨਮਾਜ਼ਾਂ ਨੇ, ਪੰਜਾਂ ਦੇ ਨਾਮ ਵੱਖਰੇ ਨੇ, ਪੰਜਾਂ ਦੇ ਵੇਲੇ ਵੀ ਵੱਖਰੇ ਨੇ। ਪੰਜ ਨਵਾਜਾਂ ਵਕਤ ਪੰਜ, ਪੰਜਾਂ ਨੌ, ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਬਦ ਸੁਨਾਏ। ਆ ਕਿਸੇ ਮੁਸਲਮਾਨ ਨੂੰ ਮਿਲੇ ਨਾ, ਉਹ ਕਹਿ ਮੈਂ ਨਮਾਜ਼ ਪੜ੍ਹਨ ਚੱਲਿਆ, ਤੇ ਗੁਰਮੁਖੋ ਕਦੀ ਗੁਰੂ ਨਾਨਕ ਦੇ ਘਰ ਦਾ ਸੱਚ ਦੱਸੋ ਕਿ ਬਾਬਾ ਜੀ ਕਿਹਨੂੰ ਨਮਾਜ਼ ਮੰਨਦੇ। ਬਾਬਾ ਜੀ ਨੇ ਪੰਜੇ ਗਿਣ ਦਿੱਤੀਆਂ, ਪੰਜਾਂ ਦਾ ਜ਼ਿਕਰ ਕੀਤਾ, ਕਹਿਣ ਲੱਗੇ ਪਹਿਲਾਂ ਸੱਚ, ਪਹਿਲੀ ਤੇਰੀ ਸਵੇਰ ਦੀ ਫਜ਼ਰ ਜੀ ਨਮਾਜ਼ ਹੋਵੇ ਕਿ ਤੇਰੀ ਜ਼ਿੰਦਗੀ ਵਿੱਚ ਸੱਚ ਦਾ ਪ੍ਰਕਾਸ਼ ਹੋਵੇ, ਸੱਚ ਤੇਰੀ ਨਮਾਜ਼ ਹੋਵੇ। ਪੰਜ ਨਵਾਜਾਂ ਵਕਤ ਪੰਜ, ਪੰਜੇ ਪੰਜਾਂ ਨਾਉ, ਪਹਿਲਾਂ ਸੱਚ ਹਲਾਲ ਦੋਏ, ਦੂਜੀ ਨਮਾਜ਼ ਤੇਰੀ ਹੋਵੇ ਦੋਏ ਦਰ ਤੇ, ਦੂਜੀ ਨਮਾਜ਼ ਹੋਵੇ ਤੂੰ ਬਾਜ਼ਾਰ ਚ ਕਿਤੇ ਦਾ ਹੱਕ ਨਾ ਖੋਈ, ਜੇ ਸਾਰਾ ਦਿਨ ਦੁਕਾਨ ਤੇ ਬਹਿ ਕੇ ਆਪਣੀ ਧਰਮ ਦੀ ਕਿਰਤ ਕੀਤੀ, ਚੇਤੇ ਰੱਖੀ ਤੇਰੀ ਦੂਜੀ ਨਮਾਜ਼ ਬਣ ਜਾਏਗੀ ਹੱਕ ਦੀ ਕਮਾਈ। ਪਹਿਲਾਂ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਖੈਰ ਦਾ ਅਰਥ ਭਲਾ ਮੰਗਣਾ, ਖੁਦਾਏ ਦਾ ਅਰਥ ਰੱਬ। ਕਹਿੰਦੇ ਨੇ ਜਦੋਂ ਤੈਨੂੰ ਅੱਲਾ ਯਾਦ ਆਵੇ, ਇਹ ਨਾ ਕਿ ਮੇਰਾ ਭਲਾ ਹੋਵੇ ਬਾਕੀ ਸਾਰੇ ਖਤਮ ਹੋ ਜਾਣ, ਇੱਕੋ ਅਰਦਾਸ ਕਰ, ਯਾ ਅੱਲਾ ਪੂਰੀ ਕਾਇਨਾਤ ਉੱਤੇ ਤੇਰੀ ਬਖਸ਼ਿਸ਼ ਵਰਤੇ, ਤੇਰਾ ਕਰਮ ਵਰਤੇ, ਤੇਰੀ ਮਿਹਰ ਹੋਵੇ, ਸਭ ਦਾ ਭਲਾ ਹੋਵੇ। ਕਹਿੰਦੇ ਸਰਬੱਤ ਦਾ ਭਲਾ ਮੰਗੇਗਾ, ਤੇਰੀ ਤੀਜੀ ਨਮਾਜ਼ ਬਣ ਜਾਏਗੀ। ਪਹਿਲਾ ਸੱਚ, ਦੂਜੀ ਨਮਾਜ਼ ਹੱਕ ਦੀ ਕਮਾਈ, ਤੀਜੀ ਨਮਾਜ਼ ਹੈ ਸਰਬੱਤ ਦਾ ਭਲਾ, ਚੌਥੀ ਨੀਅਤ ਰਾਸ ਮਨ, ਚੌਥੀ ਨਮਾਜ਼ ਇਹਵੇ ਤੇਰੇ ਮਨ ਦੇ ਫੁਰਨੇ ਨਾ ਗੰਦੇ ਹੋਣ। ਪਿਆਰਿਓ ਮਨ ਦੇ ਫੁਰਨੇ ਦਾ ਕਿਸੇ ਦੇਖੀ ਨਹੀਂ। ਮੈਂ ਤਾਂ ਇੱਕ ਵਾਰ ਅਰਜ਼ ਕੀਤੀ ਸੀ, 10 ਵਿਘਨ ਨੇ ਜਿਹੜੇ ਸਾਡੇ ਅੰਦਰ ਨਾਮ ਨਹੀਂ ਚੱਲਣ ਦਿੰਦੇ, 10 ਵਿਘਨ ਨੇ। 4 ਤਾਂ ਸਾਡੀ ਆ ਨਿੱਕੇ ਜਿਹੇ ਚੰਮ ਦੇ ਟੁਕੜੇ ਦੇ ਨੇ, ਜਿਹਨੂੰ ਅਸੀਂ ਜੀਭ ਕਹਿੰਦੇ ਹਾਂ। 3 ਸਾਡੀ ਬੋਡੀ ਦੇ ਨੇ, ਹੈ ਚਲੋ ਇਹ ਵੀ ਬੋਡੀ ਦਾ ਹਿੱਸਾ, ਤੇ 3 ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਸਾਡੇ ਮਨ ਦੇ ਨੇ ਵਿਘਨ, 10 ਤਕਰੀਬਨ ਇਹ ਵਿਘਨ ਬਣਦੇ ਨੇ। ਸਭ ਤੋਂ ਪਹਿਲਾਂ ਜ਼ਬਾਨ ਦਾ ਵਿਘਨ ਇਹ ਵੇ ਫਿੱਕਾ ਬੋਲਣਾ। ਜਿਹੜਾ ਬੰਦਾ ਪਿਆਰਿਓ ਕੌੜਾ ਬੋਲਦਾ ਉਹਦੇ ਅੰਦਰ ਨਾਮ ਕਿੱਥੇ ਟਿਕਣਾ ਹੈ? ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਇੱਕ ਫਿੱਕਾ ਨਾ ਗਾਲਾਏ ਸਭ ਨਾ ਮੈਂ ਸੱਚਾ ਧਣੀ। ਜ਼ਬਾਨ ਦਾ ਫਿੱਕਾਪਣ ਕਦੀ ਨਾਮ ਦਾ ਰਸ ਨਹੀਂ ਬਣ ਦਿੰਦਾ।
ਦੂਜੀ ਮੈਂ ਬੇਨਤੀ

0: ਕਿ ਤੁਸੀਂ ਜ਼ਬਾਨ ਦਾ ਝੂਠ, ਝੂਠੇ ਬੰਦੇ ਦੇ ਅੰਦਰ ਨਾਮ ਦਾ ਰਸ ਕਦੀ ਨਹੀਂ ਭਰਦਾ। ਝੂਠਾ ਬੰਦਾ, ਅੱਜ ਜਿਹੜੇ ਸਲੋਕ ਚੱਲਦੇ ਨੇ ਸਾਰੇ ਝੂਠਿਆਂ ਬਾਰੇ ਚੱਲ ਰਹੇ ਨੇ, ਝੂਠਾ ਜ਼ਬਾਨ ਦਾ ਉਹਨੂੰ ਨਾਮ ਦਾ ਰਸ ਕਿੱਥੇ ਆ ਜਾਏਗਾ। ਦੂਜਾ ਵਿਘਨ ਕਹਿ, ਪਹਿਲਾ ਫਿੱਕਾ ਬੋਲਣਾ ਜ਼ਬਾਨ ਦਾ ਵਿਘਨ, ਦੂਜਾ ਝੂਠ ਬੋਲਣਾ, ਤੀਜਾ ਵਿਘਨ ਕਹਿ ਨਿੰਦਿਆ ਕਰਨੀ। ਨਿੰਦਕ ਬੰਦੇ ਦੇ ਅੰਦਰ ਕਦੀ ਨਾਮ ਨਹੀਂ ਟਿਕ ਸਕਦਾ ਕਿ ਨਿੰਦਕ ਬੰਦਾ ਤਾਂ ਸੋਨੇ ਨੂੰ ਹੱਥ ਲਾਵੇ ਤੇ ਉਹ ਵੀ ਮਿੱਟੀ ਬਣ ਜਾਂਦਾ ਹੈ। ਨਿੰਦਕ ਬੰਦਾ, ਉਹਦੇ ਅੰਦਰ ਰਸ ਨਹੀਂ ਬਣੇਗਾ, ਟਿਕੇਗਾ ਨਹੀਂ ਮਨ। ਗੁਰੂ ਸਾਹਿਬ ਕਹਿੰਦੇ ਨੇ ਇੱਥੋਂ ਤੱਕ ਨਿੰਦਿਆ ਕਰਨ ਵਾਲੇ ਦਾ ਐਸਤਾ ਜੀਵਨ ਵੀ ਖਤਮ ਹੋ ਜਾਂਦਾ। ਰੱਬ ਕਰੇ ਕਿਸੇ ਨੂੰ ਵਾਦੀ ਨਾ ਪੈ ਜਾਏ, ਚਲੋ ਇਹ ਮੇਰਾ ਪ੍ਰਕਰਨ ਨਹੀਂ। ਤੁਸੀਂ ਮੰਨ ਲਓ ਇੱਟ ਪੱਕੀ ਲੈ ਆਓ, ਦੀਵਾਰ ਚਿੰਨ ਦਿੱਤੀ ਇੱਟਾਂ ਨਾਲ, ਉਹਦੇ ਉੱਪਰ ਸੀਮਿੰਟ ਵੀ ਕਰ ਦਿੱਤਾ, ਰੰਗ ਵੀ ਕਰ ਦਿੱਤਾ, ਤੇ 2 ਸਾਲਾਂ ਬਾਅਦ ਰੰਗ ਵੀ ਟਿਕ ਗਿਆ ਭੁਰ ਕੇ, ਸੀਮਿੰਟ ਵੀ ਟੁੱਟ ਗਿਆ ਤੇ ਇੱਟ ਵੀ ਭੁਰ ਭੁਰ ਕੇ ਬਾਹਰ ਆ ਗਈ। ਜੇ ਪੁੱਛੀਏ ਵੀ ਆਹ ਪੱਕੀ ਇੱਟ, ਤੇ ਅੱਗੋਂ ਘਰ ਦੇ ਕਹਿੰਦੇ ਕਰੀਏ ਕਿ ਕਲਰੀ ਮਿੱਟੀ ਦੀ ਬਣੀ ਸੀ, ਕਲਰੀ ਮਿੱਟੀ ਦੀ ਇੱਟ। ਸੀਮਿੰਟ ਵਿੱਚ ਲੱਗੀ ਕੋਈ ਸੀਮਿੰਟ ਨੂੰ ਵੀ ਸੱਟ ਦਿੰਦੀ ਏ, ਰੰਗ ਵੀ ਥੱਲੇ ਸੱਟ ਦਿੰਦੀ ਏ, ਕਿਰ ਕਿਰ ਕੇ ਆ ਵੀ ਚਲੀ ਜਾਂਦੀ ਏ। ਨਿੰਦਿਆ ਤਾਂ ਕਲਰ ਦੀ ਮਿੱਟੀ ਏ ਪਿਆਰਿਓ, ਜਿਹਨੂੰ ਲੱਗ ਜਾਏ ਇਸ ਤਰ੍ਹਾਂ ਦਾ ਸਾਰੀ ਜ਼ਿੰਦਗੀ ਨੂੰ ਕੇਰ ਕੇ ਰੱਖ ਦਿੰਦੀ। ਬਾਬਾ ਜੀ ਨੇ ਕਿਹਾ ਨਿੰਦਕ ਐਸੇ ਹੀ ਚਰ ਪਰੀ ਹੈ, ਇਹ ਨਿਸ਼ਾਨੀ ਸੁਣਨ ਤੋਂ ਭਾਈ ਜੋ ਕਾਲਰ ਪੀਤ ਗਿਰੀ ਹੈ। ਮੈਂ ਅਰਜ਼ ਕਰਾਂ ਜ਼ਬਾਨ ਦਾ ਫਿੱਕਾਪਨ, ਜ਼ਬਾਨ ਤੋਂ ਝੂਠ ਬੋਲਣਾ, ਤੀਸਰੀ ਮੈਂ ਅਰਜ਼ ਕੀਤੀ ਨਿੰਦਿਆ, ਤੇ ਚੌਥਾ ਜ਼ਬਾਨ ਦਾ ਵਿਘਨ ਚੁਗਲੀ। ਚੁਗਲਖੋਰ ਬੰਦੇ ਦੇ ਅੰਦਰ ਵੀ ਟਿਕਦਾ, ਚੁਗਲਖੋਰ ਤੇ ਨਿੰਦਕ ਚ ਫਰਕ ਹੈ। ਨਿੰਦਕ ਦਾ ਪਹਿਚਾਣ ਛੇਤੀ ਹੋ ਜਾਂਦੀ, ਚੁਗਲ ਦਾ ਕੁਝ ਟਾਈਮ ਲੱਗਦਾ, ਕਿਉਂਕਿ ਚੁਗਲ ਮੱਥੇ ਤੇ ਤਿਉੜੀ ਨਹੀਂ ਪਾਉਂਦਾ ਹੁੰਦਾ, ਉਹ ਤੁਹਾਡੇ ਕੋਲ ਆਏਗਾ ਹੱਸ ਕੇ ਤੁਹਾਡਾ ਬਣੇਗਾ, ਤੇ ਜਦੋਂ ਤੁਸੀਂ ਉਹਦੇ ਇਮੋਸ਼ਨਲ ਹੋ ਕੇ ਆਪਣੇ ਢਿੱਡ ਦੀ ਗੰਢ ਖੋਲੋਗੇ ਤੇ ਜਿਹਦੇ ਬਾਰੋਂ ਬੋਲੋਗੇ, ਸ਼ਾਮ ਨੂੰ ਉਹਦੇ ਘਰ ਚ ਪਹੁੰਚ ਕੇ ਤੁਹਾਡੀ ਗੱਲ ਉਹਨੂੰ ਸੁਣਾ ਦੇਗਾ, ਹੱਸ ਕੇ ਉਹਨੂੰ ਮਿਲੇਗਾ। ਜਿਹੜਾ ਚੁਗਲ ਖੋ ਰਹੇ ਮੱਥੇ ਤੇ ਤਿਉੜੀ ਨਹੀਂ ਪਾਉਂਦਾ ਛੇਤੀ, ਉਹਦੀ ਪਹਿਚਾਣ ਕਰਦਿਆਂ ਵਕਤ ਲੱਗਦਾ। ਪਰ ਫਿਰ ਵੀ ਬੇਨਤੀ ਕਰਾਂ ਕਿ ਫਿੱਕਾਪਨ, ਝੂਠ, ਚੁਗਲੀ ਤੇ ਨਿੰਦਿਆ, ਇਹ 4 ਵਿਘਨ ਨੇ ਸਾਡੇ ਜ਼ਬਾਨ ਦੇ, 3 ਵਿਘਨ ਨੇ ਸਾਡੀ ਬੋਡੀ ਦੇ। ਜਦੋਂ ਬੰਦਾ ਚੋਰੀ ਕਰੇ, ਚੋਰ ਬੰਦੇ ਦਾ ਅੰਦਰ ਨਹੀਂ ਟਿਕ ਸਕਦਾ। ਦੂਸਰੀ ਮੈਂ ਬੇਨਤੀ ਕਰਾਂ, ਹਿੰਸਾ ਕਰਨ ਵਾਲਾ, ਇਹਦਾ ਮਤਲਬ ਕਿਸੇ ਵੀ ਮਜ਼ਲੂਮ ਉੱਤੇ ਆਪਣੇ ਹੱਥਾਂ ਨਾਲ ਜ਼ਬਰਦਸਤੀ, ਬੇਤਰਸਾ ਹੋ ਕੇ, ਬੇਰਹਿਮਾ ਹੋ ਕੇ, ਕਠੋਰ ਨਿਰਦਈ ਹੋ ਕੇ ਜਦੋਂ ਕਿਸੇ ਉੱਤੇ ਹੱਥ ਚੁੱਕਦਾ, ਚੇਤੇ ਰੱਖਿਓ ਕਿਸੇ ਤੇ ਮਜ਼ਲੂਮ ਤੇ ਹੱਥ ਚੁੱਕਣ ਵਾਲਾ, ਹਿੰਸਾ ਕਰਨ ਵਾਲੇ ਦਾ ਅੰਦਰ ਵੀ ਨਹੀਂ ਟਿਕ ਸਕਦਾ। ਬੇਨਤੀ ਕੀਤੀ, ਪਹਿਲਾ ਚੋਰ ਸਰੀਰਕ ਤੌਰ ਤੇ, ਦੂਜਾ ਹਿੰਸਾ ਕਰਨ ਵਾਲਾ, ਤੀਸਰੀ ਸੱਚ ਜੇ ਜਦੋਂ ਜਿਸ ਬੰਦੇ ਦੀ ਬੋਡੀ ਵਾਸ਼ਨਾ ਦੇ ਅਧੀਨ ਦੂਜੀ ਬੋਡੀ ਵੱਲ ਆਕਰਸ਼ਿਤ ਹੋਣ ਲੱਗ ਪਏ। ਮੈਂ ਤਾਂ ਕਈ ਵੀ ਨੇ ਕਹਿੰਦਾ ਸਭ ਤੋਂ ਵੱਡੀ ਸਮੱਸਿਆ ਬੰਦੇ ਦੇ ਅੰਦਰ ਵਾਸ਼ਨਾ ਦੀ ਏ, ਜਿਹਦੀ ਗੱਲ ਅੱਜ ਖੋ ਨਹੀਂ ਰਹੀ, ਬਿਮਾਰੀ ਲੱਗੀ ਹੋਈ ਬੰਦੇ। ਜਦੋਂ ਸਾਡੀ ਤੁਹਾਡੀ ਬੋਡੀ ਕਿਸੇ ਦੂਜੇ ਸਰੀਰ ਵੱਲ ਆਕਰਸ਼ਿਤ ਹੋਣ ਲੱਗ ਪਵੇ, ਉਹ ਭਾਵੇਂ ਮੋਹ ਅਧੀਨ ਹੋਵੇ, ਤੇ ਚੇਤੇ ਰੱਖਿਓ ਭਾਵੇਂ ਈਰਖਾ ਅਧੀਨ ਹੋਵੇ, ਜਦੋਂ ਈਰਖਾ ਅਧੀਨ ਕਿਸੇ ਦੁਸ਼ਮਣ ਦੀ ਬੋਡੀ ਦੇਖ ਕੇ ਉਹਦੇ ਪ੍ਰਤੀ ਬੁਰਾ ਸੋਚਾਂਗੇ ਉਦੋਂ ਵੀ ਨਹੀਂ ਟਿਕਣਾ, ਤੇ ਜਦੋਂ ਆਪਣੇ ਪੁੱਤਰਾਂ ਧੀਆਂ ਦੇ ਤਨ ਵੱਲ ਆਕਰਸ਼ਿਤ ਹੋ ਕੇ ਮੋਹ ਵੀ ਚਲੇ ਜਾਂਗੇ, ਟਿਕਣਾ ਉਦੋਂ ਵੀ ਕੋਈ, ਤੇ ਜਦੋਂ ਗੰਦੀ ਵਾਸ਼ਨਾ ਅਧੀਨ ਹੋ ਕੇ ਸਾਡੀ ਬੋਡੀ ਦੂਜੇ ਵੱਲ ਆਕਰਸ਼ਿਤ ਹੋਵੇਗੀ ਪਿਆਰੇ, ਉੱਥੇ ਨਾਮ ਨਹੀਂ ਟਿਕੇਗਾ। 3 ਵਿਘਨ ਸਾਡੀ ਬੋਡੀ ਦੇ ਹੋ ਗਏ, ਮੈਂ ਫਿਰ ਦੁਹਰਾ ਦੇਣਾ, 10 ਨੇ ਟੋਟਲ। ਜ਼ਬਾਨ ਦਾ ਝੂਠ, ਜ਼ਬਾਨ ਦੀ ਨਿੰਦਿਆ, ਜ਼ਬਾਨ ਦੀ ਚੁਗਲੀ, ਇਹ ਜਿੰਨੇ ਸ਼ਬਦ ਮੈਂ ਵਰਤੇ ਨੇ, ਜ਼ਬਾਨ ਦਾ ਫਿੱਕਾਪਨ, ਚੋਰੀ ਕਰਨੀ ਬੋਡੀ ਦਾ, ਦੂਜੀ ਬੋਡੀ ਵੱਲ ਆਕਰਸ਼ਿਤ ਹੋ ਜਾਣਾ, ਹਿੰਸਾ ਕਰਨੀ, 3 ਅਗਲੇ ਜਿਹੜੇ ਨੇ ਬੜੇ ਖਤਰਨਾਕ ਨੇ, ਉਹ ਦਿਸਦੇ ਨੇ। ਉਹਨਾਂ ਵਿੱਚੋਂ ਪਹਿਲਾ ਹੈ ਕਿ ਕਿਸੇ ਦਾ ਬੁਰਾ ਚਿਤਵਣਾ। ਯਾਦ ਰੱਖਿਓ, ਕਈ ਵਾਰੀ ਕਈ ਬੰਦੇ, ਆਪ ਜੀ ਦਾ ਕੋਈ ਵੈਗਰੂ ਕਰੇ, ਕਿਸੇ ਦਾ ਕੋਈ ਨੁਕਸਾਨ ਹੋ ਜਾਏ, ਤੇ ਚੇਤੇ ਰੱਖਿਓ ਕਾਫੀ ਉਹ ਬੰਦੇ ਸਭ ਤੋਂ ਪਹਿਲਾਂ ਪਹੁੰਚਣਗੇ ਜਿਹੜਾ ਤੁਹਾਡਾ ਪੂਰਾ ਮੰਗਦੇ ਨੇ, ਕਿਉਂਕਿ ਉਹਨਾਂ ਦੇ ਅੰਦਰ ਨੂੰ ਉਦੋਂ ਸੁੱਖ ਮਿਲਦਾ। ਇਹ ਸੱਚ ਹੈ, ਮਨੋਵਿਗਿਆਨ ਕਹਿੰਦਾ ਸਭ ਤੋਂ ਪਹਿਲਾਂ ਕਰੀਬਨ ਉਹ ਪਹੁੰਚਣਗੇ ਤੁਹਾਡੇ ਕੋਲ, ਬੈਠ ਕੇ ਕਹਿਣਗੇ ਬੜਾ ਮਾੜਾ ਹੋਇਆ, ਅਸੀਂ ਤਾਂ ਸੋਚਿਆ ਵੀ ਨਹੀਂ ਸੀ, ਰੱਬ ਨੇ ਤੇਰੇ ਨਾਲ ਕੀ ਕੁਝ ਕਰ ਦਿੱਤਾ। ਅੱਖਾਂ ਵੀ ਭਿੱਜਣਗੀਆਂ, ਪਰ ਘਰ ਜਾ ਕੇ ਜੀਆਂ ਚ ਕਹਿਣਗੇ ਆਕੜ ਕੇ ਬੜਾ ਚੱਲਦਾ ਸੀ, ਹੁਣ ਪਤਾ ਲੱਗੂ ਇਹਦਾ। ਮਹਾਰਾਜ ਕਹਿੰਦੇ ਨੇ ਕਿਸੇ ਦਾ ਬੁਰਾ ਚਿਤਨ ਵਾਲੇ ਦਾ ਅੰਦਰ ਨਹੀਂ ਟਿਕ ਸਕਦਾ। ਬਾਬਾ ਜੀ ਨੇ ਕਿਹਾ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਪਰਾਏ ਦਾ ਬੁਰਾ ਚਿਤ ਬਿਨਾ ਇਹ ਵੀ ਟਿਕਣ ਨਹੀਂ ਦਿੰਦਾ ਅੰਦਰ। ਦੂਸਰੀ ਮੈਂ ਬੇਨਤੀ ਕਰਾਂਗਾ ਕਿ ਜੈਲਸ ਜਿਹਨੂੰ ਈਰਖਾ ਕਹਿੰਦੇ, ਇਹ ਦਿਸਦੀ ਨੇ, ਈਰਖਾ ਵਾਲਾ ਅੰਦਰ ਵੀ ਕਦੀ ਨਹੀਂ ਟਿਕ ਸਕਦਾ। ਤੇ ਤੀਸਰੀ ਬੇਨਤੀ ਮੈਂ ਕਰਾਂਗਾ, ਕਪਟ ਵਾਲਾ ਮਨ ਵੀ ਕਦੀ ਨਹੀਂ ਟਿਕ ਸਕਦਾ। ਇਹ 10 ਵਿਘਨ ਨੇ, 4 ਜ਼ਬਾਨ ਦੇ ਨੇ, 3 ਸਾਡੇ ਸਰੀਰ ਦੇ ਨੇ, 3 ਸਾਡੇ ਮਨ ਦੇ ਨੇ। ਪਰ ਮੈਂ ਦੂਰ ਨਹੀਂ ਜਾਵਾਂਗਾ ਵਿਸ਼ੇ ਤੋਂ। ਬਾਬਾ ਜੀ ਕਹਿੰਦੇ ਨੇ ਪਹਿਲੀ ਨਮਾਜ਼ ਇਹ ਵੇ ਤੂੰ ਸੱਚ ਦਾ ਧਾਰਨੀ ਹੋ, ਦੂਜੀ ਨਮਾਜ਼ ਇਹ ਵੇ ਕਿ ਤੂੰ ਹੱਕ ਹਲਾਲ ਦੀ ਕਮਾਈ ਕਰ, ਆਪਣੀ ਕਿਰਤ ਚੰਗੀ ਕਰ, ਤੀਜੀ ਨਮਾਜ਼ ਇਹ ਵੇ ਤੇਰਾ ਅੰਦਰ ਟਿਕੇ ਤੇ ਅੱਲਾਹ ਤੋਂ ਸਭ ਦਾ ਭਲਾ ਮੰਗੀ, ਚੌਥੀ ਨਮਾਜ਼ ਇਹ ਵੇ ਤੇਰੇ ਮਨ ਦੀ ਨੀਅਤ ਰਾਸ ਹੋ ਜਾਏ, ਤੂੰ ਮਨ ਕਰਕੇ ਕਿਸੇ ਦਾ ਮਾਰਾ ਨਾ ਸੋਚ, ਤੇ ਪੰਜਵੀਂ ਸੇਰੀ ਨਮਾਜ਼ ਇਹ ਵੇ ਹਰ ਵੇਲੇ ਰੱਬ ਦੀ ਸਿਫਤ ਕਰਿਆ ਕਰ। ਮਹਾਰਾਜ ਨੇ 5 ਨਮਾਜ਼ਾਂ ਕਹੀਆਂ ਕਿ 5 ਨਵਾਜ਼ਾਂ ਵਕਤ 5, 5 ਨਾਉ, ਪਹਿਲਾਂ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸਮਨ, ਪੰਜਵੀਂ ਸਿਫਤ ਸੁਣਾਏ। ਮਹਾਰਾਜ ਕਹਿੰਦੇ ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ, ਉਹ ਮੁਸਲਮਾਨ ਹੈ ਜਿਹੜਾ ਇਹ ਕਰਨੀ ਨਾਮੇ ਦਾ ਕਲਮਾ ਪੜਦਾ, ਇਹ ਜਿਹੜਾ ਕਰਨੀ ਨਾਮਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੋਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟ੍ਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਣਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

जगत गुरु बाबा गुरु नानक देव जी महाराज की अदुत्ती रचनावां दे चो एक महान अमर कलाम आप जी दी पावन बाणी जिसका नाम आसा दिवार है। सियाणियां दा ऐसा कहना है कि आसा राग दे जन्मदाता भी गुरु नानक देव जी महाराज ने, क्योंकि संगीत दे ग्रंथां विच आसा ते माज राग मिलदा नहीं। लिहाजा सियाणियां दा ऐसा कहना ये दो राग गुरु नानक देव जी महाराज दी देन ने। इस राग दे सतगुरु देव जी महाराज ने जिहड़ी अपनी अगम्मी रचना उचारण कीती है उसका नां है आसा दीवार। वार ओ कलाम ओ बाणी जो जंगी तर्ज नाल उचारण कीती जांदी है, और ये कुछ स्वभाविक ही ऐसा हो गया है कि वार शब्द दे अर्थ इत्थे भी जंगी ने, जंगी तरस दे नाल उचारण कीती हुई बाणी। हिंदुस्तान जिथे संता महापुरशां दा देश है उथे सूरबीर महाबली ते जोधियां दा देश भी रहा है। इस देश गाहे बगाहे जो जोधे पैदा हुंदे रहे, सूर में पैदा हुंदे रहे, ढाडी लोग जो वास्तविक किसे हद तक छंदाबंदी स्वयं करके ते सूरमे दी किसे महापुरुष दी उपमा करनी, इस तरह दे पुरुषां नूं कहा जांदा सी ढाडी। ये धुन भी खुद बनांदे सन, ये तर्ज खुद अपने अंदरों पैदा करदे सन। लिहाजा आसा दीवार दे उत्ते जिहड़ी धुन चढ़ी हुई है उस धुन दा नाम है टुंडे असराजे की धुनी। एक असराज नाम दा राजा होया है जो वास्तविक टुंडा सी, एक हाथ सी उसका, लेकिन एक हाथ दे होंदे आया भी उदी सूर बीरता दा सिक्का चारों पासे जमे होया सी। उदी सियाणप बड़ी दूर दराज तक फैली हुई सी, और उसने अपनी सियाणप ते अपने बाहुबल दे नाल बहुत कुछ प्राप्त कीता होया सी, और चारों पासे उसका दबदबा सी। सियाणे ढाडी लोगां ने आप दी उपमा विच असराज दी उपमा विच जो गीत गाए ते जिस तरस दे च गाए, जिस धुन दे च गाए, उस धुन दा नाम पै गया टुंडे असराजे की धुनी। उंज गुरु ग्रंथ साहिब जी महाराज दे च वारां दे उपर इस तरीके दियां नौ धुनां चढ़ियां होईयां ने, जिहदे च इक ए धुन है, फिर चंद्रहाड़ा सोईयां की धुनी गावनी, लल्ला बहलीमा की धुनी गावनी, ए इत्यादक ए धुनां ने। इक तर्ज, ऐसी तर्ज जो किसे संगीतकार दे नाल ही जुड़ के रह गई, और उस दे नाल जुड़ के रह गई जिसकी उपमा विच वह गीत ते तर्ज उचारण कीती गई। ए धुनां गुरु अर्जन देव जी महाराज नूं इतनियां प्यारियां लगियां, इतनियां चंगियां लगियां कि आपने उन्हां धुनां नूं भी गुरु ग्रंथ साहिब जी महाराज दे थां दे दित्ती। गुरु ग्रंथ साहिब जी महाराज जिथे कविता साहित दे अदुत्ती खजाने ने, ज्ञान दे महासागर ने, उत्थे संगीत दे भी महान अथाह न मुकण वाले सागर ने। किसे भी पक्ष तों गुरु ग्रंथ साहिब जी महाराज नूं लईए जिंदगी दे हर मसले दा हल ते जिंदगी दे हर मसले दी पूर्णता गुरु ग्रंथ साहिब जी महाराज दे चों प्राप्त होंदी है। चाहे ज्ञान दे पक्ष नूं लईए, विज्ञान दे पक्ष नूं लईए, समाज दे पक्ष नूं लईए, राजनीति दे पक्ष नूं लईए, संगीत साहित ते कला दे पक्ष तों लईए, गुरु ग्रंथ साहिब जी महाराज हर पक्ष दे संपूर्ण ने, मुकम्मल ने। साहिब श्री गुरु नानक देव जी महाराज दीआं अगम्मी बाणियां जपजी साहब, सिद्ध गोष्ट, तुखारी बारामा, इस तरह दीआं महान बाणियां दे चों ही आप दी इक महान बाणी है आसा दीवार। इस दे च दर्शन, फिलसफा, अध्यात्मकता और भाव, इना सारे धार्मिक चिन्हां नूं गुरु नानक देव जी महाराज ने बड़े सोहने ढंग नाल उजागर कीता है। गुरु ग्रंथ साहिब जी महाराज की बनी हुई मर्यादा के मुताबिक इस बाणी के उपर भी पहले
ਮੰਗਲਾ ਚਰਨ ਹੈ, ਮੂਲ ਮੰਤਰ ਹੈ, ਲਿਆਜ਼ਾ ਉਸਦੇ ਅਖਰੀ ਅਰਥ। ਇੱਕ ਓਅੰਕਾਰ, ਉਹ ਇੱਕ ਹੈ ਜਿਸ ਤੋਂ ਉਤਪਤੀ, ਪਾਲਣਾ ਤੇ ਨਾਸ ਹੋ ਰਿਹਾ ਹੈ। ਉਹ ਸਤ ਸਰੂਪ ਹੈ, ਉਹਦਾ ਨਾਮ ਸਤ ਹੈ। ਉਹ ਕ੍ਰਿਤ ਨਹੀਂ, ਕਰਤਾ ਹੈ, ਔਰ ਐਸਾ ਕਰਤਾ ਹੈ ਕਿ ਆਪਣੀ ਕ੍ਰਿਤ ਵਿੱਚ ਪੂਰੇ ਹੋਇਆ ਹੈ, ਵਿਆਪਕ ਹੈ। ਉਹ ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਕਾਲ ਤੋਂ ਰਹਿਤ ਹੈ, ਲੇਕਿਨ ਕਲਪਨਾ ਮਾਤਰ ਨਹੀਂ ਹੈ, ਮੂਰਤੀਮਾਨ ਹੈ। ਉਹ ਜਨਮ ਵਿੱਚ ਨਹੀਂ ਹੈ, ਔਰ ਸੁਤੇ ਸਿਤ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ। ਉਹ ਗੁਰੂ ਹੈ ਤੇ ਪ੍ਰਸਾਦ, ਉਹ ਦਇਆ ਦੀ ਮੂਰਤੀ ਹੈ, ਉਹ ਰਹਿਮਤ ਦਾ ਖਜ਼ਾਨਾ ਹੈ। ਆਸਾ ਮਹੱਲਾ ਪਹਿਲਾ ਵਾਰ ਸਲੋਕਾ ਨਾਲ ਸਲੋਕ ਦੀ ਮਹਿਲੇ ਪਹਿਲੇ ਕੇ ਲਿਖੇ। ਇਹ ਵਾਰ ਮਹੱਲੇ ਪਹਿਲੇ ਦੀ ਹੈ। ਇਹ ਸਾਰੀ ਦੀ ਸਾਰੀ ਵਾਰ ਜਿਸ ਦੇ ਵਿੱਚ ਜਿਤਨੀਆਂ ਪੌੜੀਆਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ, ਲੇਕਿਨ ਇਹ ਸ਼ਬਦ ਜਿਹੜੇ ਨਾਲ ਜੁੜੇ ਨੇ, ਸਲੋਕ ਵੀ ਮਹੱਲੇ ਪਹਿਲੇ ਕੇ, ਸਿਰਫ ਪੌੜੀ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਨਹੀਂ, ਸਲੋਕ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਨੇ। ਵਾਰ ਸ਼ੁੱਧ ਰੂਪ ਦੇ ਵਿੱਚ ਸਿਰਫ ਪੌੜੀਆਂ ਹੀ ਨੇ, ਸਲੋਕ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਅਦ ਵਿੱਚ ਜੋੜੇ ਨੇ। ਜਿਹੜੇ ਜਿਹੜੇ ਸਲੋਕ ਵਾਰਾਂ ਦੇ ਵਿੱਚ ਪੌੜੀਆਂ ਨਾਲ ਸ਼ਮੂਲੀਅਤ ਨਹੀਂ ਹਾਸਲ ਕਰ ਸਕੇ, ਐਸੇ ਸਲੋਕਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਵਿੱਚ ਦਰਜ ਕਰਕੇ ਤੇ ਉਹਨਾਂ ਦਾ ਸਿਰਲੇਖ ਲਿਖਿਆ, ਸਲੋਕ ਵਾਰਾਂ ਤੋਂ ਵਧੇਕ। ਉਹ ਸਲੋਕ ਜੋ ਵਾਰਾਂ ਵਿੱਚ ਨਹੀਂ ਸਮਾ ਸਕੇ, ਵਾਰਾਂ ਦੇ ਨਾਲ ਨਹੀਂ ਜੋੜੇ ਜਾ ਸਕੇ। ਤੋ ਆਸਾ ਰਾਗ ਦੇ ਅੰਦਰ ਇਹ ਵਾਰ ਉਚਾਰਨ ਕੀਤੀ ਹੋਈ ਹੈ ਤੇ ਦਿੱਤੇ ਹੋਏ ਇਸ ਸਿਰਲੇਖ ਦੇ ਮੁਤਾਬਕ ਸਲੋਕ ਵੀ ਪਹਿਲੇ ਪਾਤਸ਼ਾਹ ਜੀ ਦੇ ਨੇ। ਸਲੋਕ ਮਹੱਲਾ ਪਹਿਲਾ, ਪ੍ਰਥਮ ਸਲੋਕ। ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਪ੍ਰਥਮ ਸਲੋਕ ਦੇ ਵਿੱਚ ਗੁਰੂ ਦੀ ਉਪਮਾ, ਗੁਰੂ ਦੀ ਮਹਿਮਾ। ਦਰਅਸਲ ਮਾਂ ਬਾਪ ਪੁੱਤ ਨੂੰ ਜਨਮ ਦਿੰਦੇ ਨੇ, ਗੁਰੂ ਦੇਵਤੇ ਨੂੰ ਜਨਮ ਦਿੰਦਾ ਹੈ। ਮਾਂ ਬਾਪ ਸੁੱਤ ਨੂੰ ਜਨਮ ਦਿੰਦੇ ਨੇ, ਗੁਰੂ ਸੰਤ ਨੂੰ ਜਨਮ ਦਿੰਦਾ ਹੈ। ਮਾਂ ਬਾਪ ਭੌਤਿਕ ਸਰੀਰ ਨੂੰ ਜਨਮ ਦਿੰਦੇ ਨੇ, ਗੁਰੂ ਅਧਿਆਤਮਵਾਦ ਨੂੰ ਜਨਮ ਦਿੰਦਾ ਹੈ, ਰੂਹਾਨੀ ਸਰੀਰ ਨੂੰ ਜਨਮ ਦਿੰਦਾ ਹੈ। ਲਿਹਾਜ਼ਾ ਗੁਰੂ ਦੀ ਮਹਿਮਾ ਸਤਿਗੁਰ ਦੇਵ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ, ਬਲਹਾਰੀ ਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਬਲਹਾਰਨੇ ਜਾਂਦਾ, ਸਦਕੇ ਜਾਂਦਾ, ਦਿਉਹਾੜੀ ਸਦਵਾਰ, ਇੱਕ ਦਿਨ ਦੇ ਵਿੱਚ ਮੈਂ ਸੈਕੜੇ ਸੈਕੜੇ ਦਫ਼ਾ ਕੁਰਬਾਨ ਜਾਂਦਾ, ਸਦਕੇ ਜਾਂਦਾ, ਬਲਹਾਰ ਜਾਂਦਾ। ਕਿਉਂ? ਇਤਨੀ ਗੱਲ ਸਪਸ਼ਟ ਹੈ ਕਿ ਜਿਸ ਤੋਂ ਕੁਛ ਪ੍ਰਾਪਤ ਹੋਵੇ ਉਹੀ ਪਿਆਰਾ ਲੱਗਦਾ ਹੈ ਤੇ ਉਸ ਤੋਂ ਕੁਰਬਾਨ ਹੋਣ ਨੂੰ ਜੀ ਕਰਦਾ ਹੈ, ਤੇ ਜਿਹੜਾ ਕੁਝ ਖੋ ਲਵੇ, ਜਿਹੜਾ ਕੁਝ ਛੀਨਾ ਝਪਟੀ ਕਰੇ, ਉਸ ਤੋਂ ਸਦਕੇ ਹੋਣ ਨੂੰ ਜੀ ਨਹੀਂ ਕਰਦਾ, ਬਲਕਿ ਉਹਨੂੰ ਸਵੈਮ ਹੀ ਖਤਮ ਕਰਨ ਨੂੰ ਜੀ ਕਰਦਾ ਹੈ। ਜਗਤ ਦੇ ਵਿੱਚ ਸਾਡਾ ਵੈਰ ਉਸਦੇ ਨਾਲ ਆਉਂਦਾ ਹੈ ਜਿਹੜਾ ਸਾਡੇ ਕੋਲ ਕੁਝ ਖੋਵੇ, ਜਗਤ ਦੇ ਸਾਡਾ ਪਿਆਰ ਉਸਦੇ ਨਾਲ ਆਉਂਦਾ ਹੈ ਜਿਹੜਾ ਕੁਛ ਦੇਵੇ। ਹਕੀਕਤ ਹੈ ਗੁਰੂ ਪਰਮਾਤਮਾ ਛੀਨਾ ਝਪਟੀ ਨਹੀਂ ਜਾਣਦੇ, ਦੇਣਾ ਹੀ ਜਾਣਦੇ ਨੇ। ਵੱਡਾ ਦਾਤਾ ਤਿਲ ਨਾ ਤਮਾਏ, ਉਹ ਇਤਨਾ ਵੱਡਾ ਦਾਤਾ ਹੈ, ਪਹਾੜਾਂ ਜਿੱਤੀ ਦੌਲਤ ਸੁਖ ਸ਼ਾਂਤੀ ਦੇ ਕੇ ਵੀ, ਰਾਈ ਜਿਤਨਾ ਵੀ, ਤਿਨਕੇ ਜਿਤਨਾ ਵੀ ਤਮਾ ਨਹੀਂ ਰੱਖਦਾ, ਭਾਵ ਮੰਗ ਨਹੀਂ ਰੱਖਦਾ। ਤੋ ਸਾਹਿਬ ਕਹਿੰਦੇ ਨੇ ਮੈਂ ਸਦਕੇ ਜਾਣਾ, ਇੱਕ ਦਿਨ ਦੇ ਵਿੱਚ ਸੈਕੜੇ ਸੈਕੜੇ ਵਾਰੀ ਉਸ ਗੁਰੂ ਤੋਂ ਜਿਸ ਨੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜਿਸ ਨੇ ਮਨੁੱਖ ਨੂੰ ਦੇਵਤਾ ਬਣਾ ਦਿੱਤਾ, ਲੇਕਿਨ ਮਨੁੱਖ ਨੂੰ ਦੇਵਤਾ ਬਣਾਉਣ ਲੱਗਿਆਂ ਰੰਚਕ ਮਾਤਰ ਵੀ ਦੇਰੀ ਨਹੀਂ ਲਾਈ। ਇੱਕ ਪੱਥਰ ਨੂੰ ਹੀ ਮੂਰਤੀ ਦੀ ਸ਼ਕਲ ਦੇਣੀ ਹੋਵੇ ਤੇ ਕੁਛ ਮਹੀਨੇ ਲੱਗਦੇ ਨੇ, ਕਈ ਦਫ਼ਾ ਕੁਝ ਸਾਲ ਲੱਗਦੇ ਨੇ। ਦਰਅਸਲ ਗੁਰੂ ਮਨੁੱਖ ਨੂੰ ਘੜਦਾ ਹੈ ਤੇ ਗੁਰੂ ਦੇ ਘੜਨ ਦਾ ਢੰਗ ਬੜਾ ਅਦੁੱਤੀ ਹੈ, ਆਪਣੇ ਮਨੋਹਰ ਬੋਲ ਤੇ ਅੰਮ੍ਰਿਤਮਈ ਦ੍ਰਿਸ਼ਟ। ਇਹਦੇ ਨਾਲ ਜਦ ਉਹ ਕਿਸੇ ਵਿਅਕਤੀ ਨੂੰ ਘੜਨਾ ਚਾਹੁੰਦਾ ਹੈ ਤਾਂ ਸਾਹਿਬ ਇੱਥੇ ਕਹਿੰਦੇ ਨੇ ਫਿਰ ਦੇਰ ਨਹੀਂ ਲੱਗਦੀ, ਮਨੁੱਖ ਨੂੰ
ਦੇਵਤਾ ਬਣਦੇ ਹਾਂ, ਦੇਰ ਨਹੀਂ ਲੱਗਦੀ। ਇਸ ਨੂੰ ਸ਼ਾਇਦ ਇੰਜ ਵੀ ਕਹਿੰਦੇ, ਨਾਨਕ ਨਦਰੀ ਨਦਰ ਨਿਹਾਲ। ਆਮ ਜਗਤ ਤੇ ਇਤਨਾ ਹੀ ਜਾਣਦਾ ਹੈ ਕਿ ਜ਼ਬਾਨ ਨਾਲ ਕੁਛ ਬੋਲੇ ਜਾਂਦੇ ਨੇ, ਪਰ ਨਹੀਂ, ਅਧਿਆਤਮਿਕ ਦੁਨੀਆਂ 'ਚ ਐਸਾ ਵੀ ਆਖਿਆ ਜਾਂਦਾ ਹੈ ਕਿ ਅੱਖਾਂ ਵੀ ਬੋਲਦੀਆਂ ਨੇ, ਔਰ ਅੱਖਾਂ ਦੀ ਭਾਸ਼ਾ ਕੁਝ ਹੋਰ ਹੈ। ਅੱਖਾਂ ਨਫ਼ਰਤ ਵੀ ਪ੍ਰਗਟ ਕਰਦੀਆਂ ਨੇ, ਅੱਖਾਂ ਪਿਆਰ ਵੀ ਪ੍ਰਗਟ ਕਰਦੀਆਂ ਨੇ, ਅੱਖਾਂ ਪ੍ਰੇਮ ਵੀ ਪ੍ਰਗਟ ਕਰਦੀਆਂ ਨੇ, ਅੱਖਾਂ ਆਪਣੇ ਵਿੱਚੋਂ ਅੰਮ੍ਰਿਤ ਦੀਆਂ ਲਹਿਰਾਂ ਵੀ ਛੱਡਦੀਆਂ ਨੇ, ਅੱਖਾਂ ਦੇ ਵਿੱਚੋਂ ਜ਼ਹਿਰ ਵੀ ਉਬਲ ਉਬਲ ਕੇ ਪੈਂਦੀ ਹੈ। ਔਰ ਜੈਸੇ ਜੈਸੇ ਮਨੁੱਖ ਦਾ ਮਾਨਸਿਕ ਮੰਡਲ ਅਤਿ ਸੂਖਸ਼ਮ ਆਉਂਦਾ ਹੈ, ਮਨੁੱਖ ਨੂੰ ਅੱਖਾਂ ਦੀ ਭਾਸ਼ਾ ਪੜ੍ਹਨ ਦੀ ਜਾਂਚ ਆ ਜਾਂਦੀ ਹੈ, ਔਰ ਇਹ ਆਪਣੇ ਆਪ ਦੇ ਵਿੱਚ ਇੱਕ ਵਿਸ਼ੇਸ਼ ਕਲਾ ਹੈ। ਗੁਰੂ ਜਦ ਕਿਸੇ ਨੂੰ ਘੜਦਾ ਹੈ ਤਾਂ ਬਚਨ ਰਾਹੀਂ ਘੜਦਾ ਹੈ, ਦ੍ਰਿਸ਼ਟ ਰਾਹੀਂ ਘੜਦਾ ਹੈ। ਬਚਨ ਰਾਹੀਂ ਵਿਚਾਰ ਸ਼ੁੱਧ ਕਰ ਦਿੱਤੇ ਹੈ, ਔਰ ਦ੍ਰਿਸ਼ਟ ਰਾਹੀਂ ਆਚਾਰ ਸ਼ੁੱਧ ਕਰ ਦਿੱਤਾ ਹੈ। ਬਚਨ ਰਾਹੀਂ ਮਨ ਬਦਲ ਦਿੱਤਾ, ਔਰ ਦ੍ਰਿਸ਼ਟ ਦੇ ਰਾਹੀਂ ਦੇਵਤਾ ਬਣਾ ਦਿੱਤਾ, ਚਾਨਣਾ ਦੇ ਦਿੱਤਾ, ਪ੍ਰਕਾਸ਼ ਦੇ ਦਿੱਤਾ, ਨੂਰ ਦੇ ਦਿੱਤਾ। ਤੋ ਸਾਹਿਬ ਇੱਥੇ ਕਹਿੰਦੇ ਨੇ, ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਰੰਚਕ ਮਾਤਰ ਵੀ ਦੇਰ ਨਹੀਂ ਲੱਗੀ। ਉਸ ਗੁਰੂ ਨੂੰ ਮਨੁੱਖਾਂ ਤੋਂ ਦੇਵਤੇ ਬਣਾਉਂਦੇ ਹੋਇਆਂ। ਮਹੱਲਾ ਦੂਜਾ। ਅਗਲਾ ਸਲੋਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ, ਜਿਸ ਵਿੱਚ ਆਪ ਫਰਮਾਨ ਕਰਦੇ ਨੇ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰੂ ਬਿਨ ਘੋਰ ਅੰਧਾਰ। ਪ੍ਰਿਥਵੀ ਦੇ ਉੱਤੇ ਦੋ ਹੀ ਮਹਾਨ ਦੀਪਕ ਨੇ ਜੋ ਚਾਨਣਾ ਵੰਡਦੇ ਨੇ, ਸੂਰਜ ਤੇ ਚੰਦਰਮਾ। ਭੌਤਿਕ ਪਦਾਰਥ ਸਾਨੂੰ ਸੂਰਜ ਦੀ ਰੋਸ਼ਨੀ ਨਾਲ ਦਿਖਾਈ ਦਿੰਦੇ ਨੇ, ਸੰਸਾਰ ਸਾਨੂੰ ਸੂਰਜ ਦੀ ਰੋਸ਼ਨੀ ਨਾਲ ਦਿਖਾਈ ਦਿੰਦਾ, ਪਰ ਨਿਰੰਕਾਰ ਤੇ ਗੁਰੂ ਦੀ ਰੋਸ਼ਨੀ ਨਾਲ ਹੀ ਦਿਖਾਈ ਦੇਗਾ, ਗੁਰੂ ਦੇ ਚਾਨਣੇ ਨਾਲ ਹੀ ਦਿਖਾਈ ਦੇਗਾ। ਇੰਜ ਕਹਿ ਲਈਏ, ਗੁਰੂ ਇੱਕ ਜੋਤੀ ਹੈ, ਗੁਰੂ ਇੱਕ ਜੋਤ ਹੈ, ਗੁਰੂ ਇੱਕ ਫਿਲਸਫਾ ਹੈ, ਗੁਰੂ ਇੱਕ ਨੂਰ ਹੈ, ਗੁਰੂ ਇੱਕ ਤਨ ਨਹੀਂ, ਗੁਰੂ ਇੱਕ ਮਹਾਨ ਰੋਸ਼ਨੀ ਹੈ, ਮਹਾਨ ਵਿਚਾਰ ਹੈ, ਮਹਾਨ ਨੂਰ ਹੈ। ਸੂਰਜ ਦਾ ਚਾਨਣਾ ਬਾਹਰ ਪਦਾਰਥ ਦਾ ਗਿਆਨ ਦੇ ਦਿੰਦਾ ਹੈ, ਉਹਦੀ ਅਸਲੀਅਤ ਸਾਡੇ ਸਾਹਮਣੇ ਰੱਖ ਦਿੰਦਾ ਹੈ। ਅੰਧਕਾਰ ਦੇ ਵਿੱਚ ਤੇ ਕੁਛ ਵੀ ਨਹੀਂ ਪਤਾ ਚੱਲਦਾ, ਕਿਹੜੀ ਚੀਜ਼ ਕਿੱਥੇ ਪਈ ਹੈ ਔਰ ਕਿਹੜੀ ਚੀਜ਼ ਕੀ ਹੈ। ਇਸ ਸਭ ਕੁਛ ਦਾ ਬੋਧ ਸੂਰਜ ਦੀ ਰੋਸ਼ਨੀ ਦੇ ਵਿੱਚ ਪਤਾ ਚੱਲਦਾ ਹੈ, ਪਰ ਮੈਂ ਕੌਣ ਹਾਂ, ਮੈਂ ਕੀ ਹਾਂ, ਇਹ ਤੇ ਗੁਰੂ ਜੋਤੀ, ਗੁਰੂ ਦੇ ਚਾਨਣੇ ਤੋਂ ਹੀ ਪਤਾ ਚੱਲਦਾ ਹੈ, ਗੁਰੂ ਦੀ ਰੋਸ਼ਨੀ ਤੋਂ ਹੀ ਪਤਾ ਚੱਲਦਾ ਹੈ। ਪ੍ਰਿਥਵੀ ਤੇ ਸੂਰਜ ਦਾ ਚਾਨਣਾ ਹਰ ਵਕਤ ਨਹੀਂ ਆਉਂਦਾ, ਪ੍ਰਿਥਵੀ ਤੇ ਰਾਤ ਆ ਜਾਂਦੀ ਹੈ, ਪਰ ਇਤਨੀ ਗੱਲ ਸਪਸ਼ਟ ਹੈ, ਸੂਰਜ ਦੇ ਵਿੱਚ ਹਰ ਵਕਤ ਚਾਨਣਾ ਹੈ, ਪਰ ਜਦ ਪ੍ਰਿਥਵੀ ਸੂਰਜ ਤੋਂ ਕੰਢ ਕਰ ਲੈਂਦੀ ਹੈ ਤਾਂ ਪ੍ਰਿਥਵੀ ਦੇ ਉਸ ਹਿੱਸੇ ਦੇ ਵਿੱਚ ਅੰਧਕਾਰ ਛਾ ਜਾਂਦਾ ਹੈ। ਗੁਰੂ ਤੇ ਇੱਕ ਜੋਤ ਹੈ, ਨੂਰ ਹੈ, ਔਰ ਉਸਦੇ ਵਿੱਚ ਹਰ ਵਕਤ ਇਹ ਨੂਰ ਹੈ, ਉਹ ਨੂਰ ਹਰ ਵਕਤ ਵੰਡ ਰਿਹਾ ਹੈ। ਪਰ ਜਦ ਮਨੁੱਖ ਬੇਮੁੱਖ ਹੋ ਜਾਂਦਾ ਹੈ, ਜਦ ਮਨੁੱਖ ਪਿੱਠ ਕਰ ਲੈਂਦਾ ਹੈ, ਤਾਂ ਉਸ ਨੂਰ ਤੋਂ ਵਾਂਝਾ ਰਹਿ ਜਾਂਦਾ ਹੈ, ਉਸ ਚਾਨਣੇ ਤੋਂ ਵਾਂਝਾ ਰਹਿ ਜਾਂਦਾ ਹੈ। ਅੱਖਾਂ ਬੰਦ ਕਰ ਦੇਈਏ, ਸੂਰਜ ਦੀ ਰੋਸ਼ਨੀ ਨਾਲੋਂ ਸੰਬੰਧ ਟੁੱਟ ਜਾਂਦਾ ਹੈ, ਤੇ ਮਨ ਮੁੱਖ ਬਣ ਜਾਈਏ, ਮਨ ਦੇ ਅਧੀਨ ਹੋ ਕੇ ਚੱਲੀਏ, ਤਾਂ ਫਿਰ ਗੁਰੂ ਦੀ ਰੋਸ਼ਨੀ ਨਾਲੋਂ, ਗੁਰੂ ਦੇ ਚਾਨਣੇ ਨਾਲੋਂ ਵੀ ਸੰਬੰਧ ਟੁੱਟ ਜਾਂਦਾ ਹੈ। ਇਹ ਦੋ ਤਰ੍ਹਾਂ ਦੀ ਰੋਸ਼ਨੀ ਹੈ, ਇੱਕ ਰੋਸ਼ਨੀ ਉਹ ਜੋ ਸਾਡੀ ਅੱਖਾਂ ਨੂੰ ਮਿਲਦੀ ਹੈ ਤੇ ਪਦਾਰਥ ਦਾ ਉਸ ਤੋਂ ਬੋਧ ਮਿਲਦਾ ਹੈ, ਇੱਕ ਰੋਸ਼ਨੀ ਉਹ ਜੋ ਸਾਡੇ ਮਨ ਨੂੰ ਮਿਲਦੀ ਹੈ ਤੇ ਉਹਦੇ ਨਾਲ ਪਰਮਾਤਮਾ ਦਾ ਬੋਧ ਮਿਲਦਾ ਹੈ, ਈਸ਼ਵਰ ਦਾ ਬੋਧ ਮਿਲਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਚਾਹੇ ਇੱਕ ਚੰਦਰਮਾ ਨਹੀਂ ਸੈਂਕੜੇ ਚੰਦਰਮਾ ਆਕਾਸ਼ ਦੇ ਉੱਤੇ ਉਤਰ ਆਣ, ਔਰ ਸੂਰਜ ਇੱਕ ਨਹੀਂ ਹਜ਼ਾਰਾਂ ਸੂਰਜ ਆ ਕੇ ਆਪਣੀ ਰੋਸ਼ਨੀ ਵੰਡਣ, ਪਰ ਇਹ ਤੇ ਚਾਨਣ ਹੁੰਦਿਆਂ ਗੁਰੂ ਬਿਨ ਘੋਰ ਅੰਧਾਰ। ਚਾਹੇ ਇਤਨਾ ਹੀ ਚਾਨਣਾ ਕਿਉਂ ਨਾ ਹੋਵੇ, ਇਤਨਾ ਹੀ ਪ੍ਰਕਾਸ਼ ਕਿਉਂ ਨਾ ਹੋਵੇ, ਗੁਰੂ ਜੋਤੀ ਤੋਂ ਬਿਨਾਂ ਅੰਧਕਾਰ ਬਣਿਆ ਰਹਿੰਦਾ ਹੈ,
अपने आप का पता ही नहीं चलता। मैं की हाँ, मैं कौन हाँ। बंदे नूं इस गल का बोध ना होवे ते मनुख की दुनिया च कितना वड्डा अंधकार है। कई दफा देखीदा है बंदे नूं पहाड़ां दा पता है, सागर दा पता है, दरियावां दा पता है, मुल्कां दा पता है, कौमां दा पता है, पशु पंखियां दा भी मनुख दे कोल बोध है, ग्रह नक्षत्रां दा भी मनुख दे कोल बोध है, पर कितनी गजब दी गल है कि मनुख दे कोल अपने आप दा कोई बोध नहीं, अपने आप दा कोई ज्ञान नहीं। ये कौन है? किसे विज्ञानक कोल पुछांगे ते उसका जिहड़ा जवाब होवेगा वो अधूरा होवेगा, इंज कह लईए वह गलत होवेगा। पर जे किसे भगत कोलो पुछिए, संत कोल पुछिए, तां उहदा ते कहना इही होवेगा, कहो कबीर एह राम की अंस, जस कागद पर मिटे न मंस। मैं ते राम दी अंस हां, मैनू पता चल गया मैं उस सूरज दी किरण हां, मैनू पता चल गया मैं उस सागर दी लहर हां। पर यह पता चलता है गुरु चानने दे च, इसका बोध मिलता है गुरु ज्योति नाल। इस वास्ते साहिब कहिंदे ने कि एक चंद्रमा नहीं सैकड़े चंद्रमा, एक सूरज नहीं हजारा सूरज है, जे आसमान दिते आके अपनी रोशनी वंडन तां भी अपने आप दा बोध नहीं मिलता, पता ही नहीं चलता कि मैं कौन हां, मैं की हां। ये गुरु ज्योति नाल ही पता चलता है। इस वास्ते गुरु एक ऐसा महान नूर है जिस तों हजारा सूरज कुर्बान किए जा सकते हैं। गुरु एक ऐसा महान चानना है जिदे सामने हजारा चंद्रमा तुच्छ ने। जे सो चंदा उगवे सूरज चढ़े हजार, एते चानन होंदिया गुरु बिन घोर अंधार। मल्ला पहला, नानक गुरु न चेतने मन अपने सुचेत। मनुख दा हट, मनुख दा अहंकार ऐसा सोचण ते उसनू मजबूर कर देंदा है कि मैं सुचेत हां, सावधान हां, मैं सब कुछ जानदा, मैनू सब कुछ पता है। ते गुरु दा चिंतन नहीं करदा, गुरु नू याद नहीं करदा, गुरु नाल जुड़दा नहीं। इस वास्ते नहीं जुड़दा, मन अपने सुचेत, अपने मन विच मनी बैठा है कि मैं ते सुचेत हां, मैं ते सावधान हां, मैं ते सब कुछ जानदा, मैनू सब कुछ दा पता है। महाराज कहंदे ने इस तरह की सोच विचार वाला मनुख जिहड़ी जिंदगी बतीत करदा है वो इस तरह है कि छुट्टे तिल बुआर ज्यों सुन्ने अंदर खेत। किसे सुन्ने खेत दे च तिल बुआर, तिल ओ तिल जिसकी डोडी दे अंदर राख हुंदी है, फल नहीं हुंदा, और उगया भी होवे किसे ऐसे खेत दे च जो सुन्ना है, जिसकी कोई मलकियत नहीं, जिसका कोई मालक नहीं। महाराज कहंदे ने ए तिल सुन्ना है, हर वक्त सुन्नापन इसनू महसूस होवेगा। गुरु दे चानने तो बिना, गुरु दी रोशनी तो बिना, चाहे ए परिवार विच बैठेगा, बाजार विच बैठेगा, संसार विच बैठेगा, इनू सुन्नापन महसूस होवेगा, और सुन्नापन इसनू बेचैन करेगा, दुखी करेगा। अक्सर देखिया है मनुख साथ लभदा है, मित्र दा साथ, पुत्र दा साथ, बाजार दा साथ, संसार दा साथ, आखिर कुछ ना कुछ चाहिदा है, लेकिन सब कुछ दे नाल बैठ के रह के भी मन दा सुन्नापन दूर नहीं आउंदा। ये ते उदों ही दूर होवेगा जद ये निरंकार दे नाल बैठेगा, जद ये करतार दे नाल बैठेगा। ते करतार दे नाल बैठना की है? करतार दी याद विच बैठना, उहदे सिमरन विच बैठना। तो साहिब कहिंदे ना

ਕੁਛ ਜਾਣਦਾ, ਮੈਨੂੰ ਸਭ ਕੁਛ ਪਤਾ ਹੈ ਤੇ ਗੁਰੂ ਦਾ ਚਿੰਤਨ ਨਹੀਂ ਕਰਦਾ, ਐਸਾ ਮਨੁੱਖ ਇਸ ਢੰਗ ਨਾਲ ਜ਼ਿੰਦਗੀ ਬਤੀਤ ਕਰਦਾ ਹੈ ਜਿਵੇਂ ਕਿਸੇ ਸੁੰਨੇ ਖੇਤ ਦੇ ਵਿੱਚ ਉਹ ਤਿਲ ਜੰਮਿਆ ਹੋਵੇ ਜਿਹਦੇ ਅੰਦਰ ਫਲ ਕੋਈ ਨਹੀਂ, ਕਾਲਖ ਹੀ ਕਾਲਖ ਹੈ, ਬੁਆਲ ਹੈ। ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ। ਇਸ ਤਰ੍ਹਾਂ ਇਹ ਤਿਲ ਖੇਤ ਦੇ ਛੁੱਟੜ ਹੈ, ਕੋਈ ਮਾਲਕ ਨਹੀਂ ਹੈ। ਕਹੋ ਨਾਨਕ ਸੋ ਨਾ, ਉਹਦਾ ਸੋ ਨਹੀਂ ਹੈ ਕੋਈ, ਉਸਦਾ ਕੋਈ ਮਾਲਕ ਨਹੀਂ ਹੈ। ਫਲੀਏ ਫੁਲੀਏ ਬੱਪੜੇ ਭੀਤਨ ਵਿੱਚ ਸੁਆ। ਸਾਹਿਬ ਕਹਿੰਦੇ ਫਲਦਾ ਤੇ ਉਹ ਵੀ ਹੈ, ਐਸਾ ਨਹੀਂ ਕਿ ਉਹ ਤਿਲ ਫਲਦਾ ਨਹੀਂ, ਫਲਦਾ ਹੈ। ਉਹਨੂੰ ਫੁੱਲ ਵੀ ਲੱਗਦੇ ਨੇ, ਪੱਤੇ ਵੀ ਲੱਗਦੇ ਨੇ, ਹਵਾ ਨਾਲ ਲਹਿਰਾਂਦਾ ਵੀ ਹੈ, ਆਪਣੀ ਹੋਂਦ ਨੂੰ ਪ੍ਰਗਟ ਵੀ ਕਰਦਾ ਹੈ। ਪਰ ਸਾਹਿਬ ਕਹਿੰਦੇ ਨੇ ਵੀ ਤਨ ਵਿੱਚ ਸੁਆ। ਡੋਡੀ ਨੂੰ ਤੋੜ ਕੇ ਦੇਖੀਏ, ਅੰਦਰ ਝਾਤੀ ਮਾਰ ਕੇ ਦੇਖੀਏ ਤੇ ਅੰਦਰ ਰਾਖ ਹੁੰਦੀ ਹੈ, ਸੁਆਹ ਹੁੰਦੀ ਹੈ। ਗੁਰੂ ਤੋਂ ਵੇਮੁੱਖ ਹੋਇਆ ਮਨੁੱਖ ਵੀ ਫਲੀਭੂਤ ਤੇ ਹੁੰਦਾ ਹੈ, ਧਨ ਕਰਕੇ ਵੀ ਫਲੀਭੂਤ ਹੁੰਦਾ ਹੈ। ਔਰ ਉਸਦਾ ਫਲੀਭੂਤ ਹੋਣਾ ਚਾਰੋਂ ਪਾਸੇ ਦਿਖਾਈ ਵੀ ਦਿੰਦਾ, ਬਈ ਤੇ ਬਹੁਤ ਫਲੀਭੂਤ ਹੋਇਆ। ਐਸਾ ਨਹੀਂ ਹੈ ਕਿ ਭਗਤ ਫਲੀਭੂਤ ਹੁੰਦੇ ਨੇ, ਨਾਸਤਿਕ ਵੀ ਫਲੀਭੂਤ ਹੁੰਦੇ ਨੇ। ਐਸਾ ਨਹੀਂ ਕਿ ਦਿਆਲੂ ਫਲੀਭੂਤ ਹੁੰਦੇ ਨੇ, ਬਲਕਿ ਜ਼ਾਲਮ ਵੀ ਫਲੀਭੂਤ ਹੁੰਦੇ ਨੇ। ਸਿਰਫ ਐਸਾ ਹੀ ਨਹੀਂ ਕਿ ਅਧਿਆਤਮਿਕ ਗਿਆਨੀ ਹੀ ਫਲੀਭੂਤ ਹੁੰਦੇ ਨੇ, ਮਹਾਂ ਅਗਿਆਨੀ ਵੀ ਫਲੀਭੂਤ ਹੁੰਦੇ ਨੇ। ਔਰ ਇਹ ਜ਼ਰੂਰੀ ਨਹੀਂ ਕਿ ਸਿਰਫ ਦੇਵਤੇ ਹੀ ਫਲੀਭੂਤ ਹੁੰਦੇ ਨੇ, ਰਾਕਸ਼ਸ ਵੀ ਫਲੀਭੂਤ ਹੁੰਦੇ ਨੇ, ਦੈਂਤ ਵੀ ਫਲੀਭੂਤ ਹੁੰਦੇ। ਲਾਜ਼ਮੀ ਨਹੀਂ ਹੈ ਕਿ ਸ਼ਰੀਫ ਮਨੁੱਖੀ ਫਲੀਭੂਤ ਹੁੰਦੇ ਨੇ, ਬਲਕਿ ਸ਼ੈਤਾਨ ਵੀ ਫਲੀਭੂਤ ਹੁੰਦੇ ਨੇ। ਪਰ ਸ਼ੈਤਾਨ ਦਾ ਫਲੀਭੂਤ ਹੋਣਾ, ਰਾਕਸ਼ਸ ਦਾ ਫਲੀਭੂਤ ਹੋਣਾ, ਨਾਸਤਿਕ ਦਾ ਫਲੀਭੂਤ ਹੋਣਾ, ਇੰਜ ਹੈ ਸਾਹਿਬ ਕਹਿੰਦੇ ਜੈਸੇ ਕਿਸੇ ਛੁੱਟੇ ਤਿਲ ਵੈ ਛੁੱਟੇ ਖੇਤ ਦੇ ਵਿੱਚ, ਬਿਨਾਂ ਮਾਲਕ ਦੇ ਖੇਤ ਦੇ ਵਿੱਚ ਕੋਈ ਬੂਟਾ ਉਗਿਆ ਤਿਲ ਦਾ, ਮਾਲਕ ਕੋਈ ਨਹੀਂ ਹੈ, ਨਿਖਸਮ ਹੈ। ਹਕੀਕਤ ਹੈ ਕਿ ਮਾਲਕ ਨਾ ਹੋਵੇ ਤੇ ਚਿੰਤਾਵਾਂ ਬਹੁਤ ਸਹੇਲ ਲੈਂਦੀਆਂ ਨੇ। ਭਾਈ ਵੀਰ ਸਿੰਘ ਨੇ ਤਦੀ ਤੇ ਕਹਿ ਦਿੱਤਾ ਹੈ, ਹੇ ਈਸ਼ਵਰ ਮੈਂ ਤੇਰੇ ਪਿੰਜਰੇ ਵਿੱਚ ਰਹਿ ਕੇ ਹੀ ਖੁਸ਼ ਹਾਂ। ਕਿਉਂ? ਇੱਕ ਤੇ ਬਿੱਲੀ ਦਾ ਡਰ ਗਿਆ, ਦੂਜਾ ਰਿਜ਼ਕ ਦੀ ਚਿੰਤਾ, ਰੋਜ਼ੀ ਦੀ ਚਿੰਤਾ ਇਹ ਵੀ ਗਈ। ਹੇ ਈਸ਼ਵਰ ਹੇ ਪਰਮਾਤਮਾ, ਕਿਤਨਾ ਹੀ ਚੰਗਾ ਹੋਵੇ ਕਿ ਮੈਂ ਤੇਰੇ ਹੱਥ ਦੇ ਪਿੰਜਰੇ ਵਿੱਚ ਕੈਦ ਹੋਵਾਂ, ਨਿਸ਼ਚਿੰਤ ਹੋ ਜਾਵਾਂ। ਦਰਅਸਲ ਪਰਮਾਤਮਾ ਦੀ ਕੈਦ ਵੀ ਇੱਕ ਮਹਾਨ ਸੁਤੰਤਰਤਾ ਹੈ ਤੇ ਸੰਸਾਰ ਦੀ ਮਹਾਨ ਸੁਤੰਤਰਤਾ ਵੀ ਇੱਕ ਮਹਾਨ ਕੈਦ ਹੈ। ਹਕੀਕਤ ਇਹ ਗੱਲ ਵੱਖਰੀ ਹੈ ਕਿ ਸੁਤੰਤਰਤਾ ਦੀ ਪਿਆਸ ਮਨੁੱਖ ਦੇ ਪ੍ਰਾਣਾਂ ਵਿੱਚ ਹੈ, ਪਰ ਜਗਤ ਦੇ ਸੁਤੰਤਰ ਰਹਿੰਦਾ ਹੋਇਆ ਵੀ ਮਨੁੱਖ ਕੈਦ ਹੈ। ਅਸੀਂ ਰੋਜ਼ ਮਨੁੱਖ ਤੋਂ ਸੁਣਦੇ ਹਾਂ, ਕੀ ਕਰਾਂ ਮੈਂ ਮਜਬੂਰ ਹਾਂ, ਕੀ ਕਰਾਂ ਮੈਂ ਮਜਬੂਰ ਹਾਂ, ਤੇ ਮਜਬੂਰ ਹਾਂ ਐਸਾ ਕਹਿਣਾ ਇਸ ਗੱਲ ਦਾ ਸਬੂਤ ਹੈ ਕਿ ਤੂੰ ਕੈਦ ਵਿੱਚ ਹੈ, ਤੂੰ ਗ੍ਰਿਫਤ ਵਿੱਚ ਹੈ, ਤੂੰ ਪਕੜ ਵਿੱਚ ਹੈ, ਤੂੰ ਸੁਤੰਤਰ ਨਹੀਂ। ਔਰ ਇਹ ਮਜਬੂਰੀ ਜ਼ਿੰਦਗੀ ਦੀ ਹਰ ਥਾਂ ਤੇ ਪ੍ਰਗਟ ਆਉਂਦੀ ਹੈ, ਕਿਧਰੇ ਸਮਾਜ ਦੇ ਤਲ ਤੇ, ਕਿਧਰੇ ਅਰਥ ਵਿਵਸਥਾ ਦੇ ਤਲ ਤੇ, ਕਿਧਰੇ ਰਾਜਨੀਤਿਕ ਤਲ ਤੇ ਬੰਦਾ ਕਹਿ ਦਿੰਦਾ ਮੈਂ ਮਜਬੂਰ ਹਾਂ, ਕਿਧਰੇ ਰੋਗ ਦੇ ਤਲ ਤੇ, ਕਿਧਰੇ ਸੋਗ ਦੇ ਤਲ ਤੇ ਮਨੁੱਖ ਕਹਿ ਦਿੰਦਾ ਮੈਂ ਮਜਬੂਰ ਹਾਂ, ਮੇਰਾ ਵਸ ਨਹੀਂ ਚੱਲਦਾ। ਔਰ ਇਹੀ ਗੱਲ ਇੱਕ ਕੈਦੀ ਕਹਿ ਦਿੰਦਾ ਮੈਂ ਮਜਬੂਰ ਹਾਂ ਪਿੰਜਰੇ 'ਚ ਡੱਕਿਆ ਹੋਇਆ। ਮਜਬੂਰੀਆਂ ਅਲੱਗ ਅਲੱਗ ਹੋ ਸਕਦੀਆਂ ਨੇ, ਇਹ ਜੇਲ੍ਹਾਂ ਵੱਖ ਵੱਖ ਹੋ ਸਕਦੀਆਂ ਨੇ, ਲੇਕਿਨ ਹਨ ਸਾਰੇ ਕੈਦੀ। ਮਜਬੂਰੀਆਂ ਵੱਖ ਵੱਖ ਹੋ ਸਕਦੀਆਂ ਨੇ, ਪਰ ਮਜਬੂਰ ਸਾਰੇ ਹੀ ਨੇ। ਪਰ ਜਿਹੜਾ ਇੱਕ ਦਫ਼ਾ ਪਰਮਾਤਮਾ ਦੀ ਕੈਦ ਦੇ ਚਲਾ ਜਾਂਦਾ ਹੈ, ਪਰਮਾਤਮਾ ਦੇ ਪਿੰਜਰੇ ਦੀ ਕੈਦ ਦੇ ਚਲਾ ਜਾਂਦਾ ਹੈ, ਉਹਦੀ ਯਾਦ, ਉਹਦੇ ਸਿਮਰਨ, ਉਹਦੇ ਭਰੋਸੇ, ਉਹਦੇ ਸਿਦਕ ਤੇ ਉਸਦੀ ਹੋਂਦ ਦੀ ਕੈਦ ਦੇ ਜਦ ਆਪਣੇ ਆਪ ਨੂੰ ਕੋਈ ਲੀਨ ਕਰ ਲੈਂਦਾ ਤੇ ਮਹਾਨ ਸੁਤੰਤਰਤਾ ਦਾ ਫਲ ਉਸਦੀ ਝੋਲੀ ਵਿੱਚ ਪੈਂਦਾ। ਇੰਜ ਕਹਿ ਲਓ ਜੋ ਜਪ ਤਪ ਦੇ ਨਿਯਮ ਵਿੱਚ, ਜੋ ਮਹਾਂਪੁਰਸ਼ਾਂ ਦੇ ਬਣਾਏ ਹੋਏ ਨਿਯਮ ਵਿੱਚ ਆਪਣੇ ਆਪ ਨੂੰ ਗ੍ਰਿਫਤ ਕਰ ਲੈਂਦਾ ਹੈ, ਸੱਚੀ ਸੁਤੰਤਰਤਾ ਦਾ ਆਨੰਦ ਉਹੀ ਮਾਣਦਾ ਹੈ, ਪੂਰਨ ਤੌਰ ਤੇ ਮੋਕਸ਼ ਦਾ ਆਨੰਦ ਉਹੀ ਮਾਣਦਾ ਹੈ। ਸਾਹਿਬ ਕਹਿੰਦੇ ਨੇ ਫਲ ਦੇ ਫੁੱਲ ਦੇ ਤੇ ਨਾਸਤਿਕ ਵੀ ਨੇ, ਦੁਸ਼ਟ ਲੋਕ ਵੀ ਫਲੀਭੂਤ ਆਉਂਦੇ ਨੇ। ਸਿਰਫ ਐਸਾ ਹੀ ਨਹੀਂ ਹੈ ਕਿ ਸ਼ਰੀਫ ਬੰਦੇ, ਸਿਆਣੇ ਬੰਦੇ, ਦਾਨੀ ਬੰਦੇ, ਗੁਣਵਾਨ ਬੰਦੇ ਫਲੀਭੂਤ ਆਉਂਦੇ ਨੇ, ਨਹੀਂ, ਨਾਸਤਿਕ ਵੀ ਫਲੀਭੂਤ ਆਉਂਦੇ ਨੇ। ਐਸਾ ਨਹੀਂ ਕਿ

0: ਆਸਾ ਦੀਵਾਰ ਦੀ ਪਹਿਲੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਇਹ ਪਹਿਲੀ ਪੌੜੀ ਜਿਸ ਦੇ ਵਿੱਚ ਇੱਕ ਮੂਲ ਪ੍ਰਸ਼ਨ ਨੂੰ ਸਤਿਗੁਰੂ ਦੇਵ ਜੀ ਮਹਾਰਾਜ ਅੱਖੇ ਰੱਖ ਕੇ ਉਸ ਦਾ ਉੱਤਰ ਦਿੰਦੇ ਨੇ। ਧਾਰਮਿਕ ਦੁਨੀਆਂ ਵਿੱਚ ਤੇ ਆਮ ਸੰਸਾਰਿਕ ਦੁਨੀਆਂ 'ਚ ਇੱਕ ਪ੍ਰਸ਼ਨ ਆਮ ਚੱਲ ਰਿਹਾ ਹੈ ਕਿ ਪਰਮਾਤਮਾ ਨੇ ਸਭ ਕੁਛ ਬਣਾਇਆ ਹੈ ਤਾਂ ਫਿਰ ਪਰਮਾਤਮਾ ਨੂੰ ਕਿਸ ਨੇ ਬਣਾਇਆ ਹੈ? ਜੇ ਖੁਦਾ ਨੇ ਸਭ ਕੁਛ ਬਣਾਇਆ ਹੈ ਤਾਂ ਫਿਰ ਖੁਦਾ ਨੂੰ ਬਣਾਉਣ ਵਾਲਾ ਵੀ ਕੋਈ ਹੋਵੇਗਾ? ਜਦ ਇੱਕ ਤਰਕ ਖੜੀ ਕੀਤੀ ਜਾਂਦੀ ਹੈ ਕਿ ਕਰਤੇ ਤੋਂ ਬਿਨਾਂ ਕ੍ਰਿਤ ਨਹੀਂ, ਤਾਂ ਫਿਰ ਹਰ ਚੀਜ਼ ਦਾ ਕਰਤਾ ਹੋਣਾ ਚਾਹੀਦਾ, ਹਰ ਵਸਤੂ ਤੇ ਹਰ ਹਸਤੀ ਦਾ ਕਰਤਾ ਹੋਣਾ ਚਾਹੀਦਾ। ਇਸ ਸੰਬੰਧ ਵਿੱਚ ਕਾਫੀ ਬਹਿਸ ਮੁਬਾਸੇ ਆਦਿ ਕਾਲ ਤੋਂ ਹੀ ਚਲੇ ਆ ਰਹੇ ਨੇ ਕਿ ਪਹਿਲੇ ਮੁਰਗੀ ਸੀ ਜਾਂ ਪਹਿਲੇ ਅੰਡਾ ਹੋਇਆ। ਇਹ ਮਸਲਾ ਤਿਉਂ ਦਾ ਤਿਉਂ ਹੀ ਪਿਆ, ਜਿਸ ਨੂੰ ਇੱਕ ਉਰਦੂ ਦਾ ਸ਼ਾਇਰ ਐਸਾ ਕਹਿੰਦਾ, ਹਜ਼ਾਰੋਂ ਸਾਲ ਫਿਲਾਸਫੀ ਕੀ ਤਨਾ ਤਨੀ ਰਹੀ, ਪਰ ਖੁਦਾ ਕੀ ਬਾਤ ਜਹਾਂ ਪੇ ਥੀ ਵਹੀਂ ਪੇ ਰਹੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਜ਼ੀਮ ਚਿੰਤਕ ਨੇ, ਵਿਚਾਰਕ ਨੇ, ਦਾਰਸ਼ਨਿਕ ਨੇ, ਔਰ ਇਸ ਸਵਾਲ ਨੂੰ ਆਪ ਇਸ ਢੰਗ ਨਾਲ ਹੱਲ ਕਰਦੇ ਨੇ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾ। ਉਹਨੇ ਆਪਣੀ ਸਾਜਨਾ ਆਪ ਕੀਤੀ ਹੈ, ਉਹਨੇ ਆਪਣੀ ਬਣਤਰ ਆਪ ਬਣਾਈ ਹੈ। ਤੂੰ ਸੂਖਮ ਹੋਆ ਅਸਥੂਲੇ, ਉਹ ਸੂਖਸ਼ਮ ਤੋਂ ਆਪ ਅਸਥੂਲ ਹੋਇਆ ਕਿਵੇਂ ਹੋਇਆ, ਕਿਸ ਤਰ੍ਹਾਂ ਹੋਇਆ, ਇਸ ਨੂੰ ਅਤ ਕਥਨ ਕਹਿ ਦਿੱਤਾ ਹੈ, ਅਤਿ ਪ੍ਰਸ਼ਨ ਕਹਿ ਦਿੱਤਾ ਹੈ। ਇਹ ਪ੍ਰਸ਼ਨ ਕੋਈ ਪ੍ਰਸ਼ਨ ਨਹੀਂ ਕਿ ਉਹ ਕਿਵੇਂ ਫੈਲਿਆ, ਕਿਵੇਂ ਪਸਰਿਆ, ਇਹ ਅਤਿ ਪ੍ਰਸ਼ਨ ਹੈ। ਇਤਨਾ ਜ਼ਰੂਰ ਹੈ ਕਿ ਉਹਨੇ ਆਪਣੀ ਸਾਜਨਾ ਆਪ ਕੀਤੀ ਹੈ। ਜ਼ਿੰਦਗੀ ਦੇ ਬਹੁਤ ਪਹਿਲੂਆਂ ਵਿੱਚ ਮਨੁੱਖ ਕਈ ਦਫ਼ਾ ਅਤਿ ਪ੍ਰਸ਼ਨ ਕਰਦਾ ਹੈ, ਤੇ ਜੋ ਅਤਿ ਪ੍ਰਸ਼ਨ ਹੈ ਵਾਸਤਵਿਕ ਉਸਦਾ ਕੋਈ ਉੱਤਰ ਨਹੀਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਦੇ ਵਿੱਚ ਫਰਮਾਨ ਕਰਦੇ ਨੇ, ਉਹਨੇ ਆਪਣੀ ਸਾਜਨਾ ਆਪ ਕੀਤੀ ਹੈ। ਐਸਾ ਇਤਿਹਾਸ ਵਿੱਚ ਆਉਂਦਾ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਇਰਾਕ ਦੇਸ਼ ਦੇ ਭਰਮਣ ਕਰਨ ਤੇ ਗਏ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਭਰਮਣ ਨੌਖੰਡ ਪ੍ਰਿਥਵੀ ਦਾ ਹੈ। ਜਦ ਕਦੇ ਸੰਸਾਰ ਦੀ ਦੌਲਤ ਬਹੁਤੀ ਮਿਲਦੀ ਹੈ ਮਨੁੱਖ ਨੂੰ, ਤਾਂ ਉਹਨੂੰ ਸਮੇਟਣ ਦਾ, ਸੰਗ੍ਰਹਿ ਕਰਨ ਦਾ ਤੇ ਛੁਪਾਉਣ ਦਾ ਜਜ਼ਬਾ ਵੀ ਨਾਲ ਪੈਦਾ ਹੁੰਦਾ ਹੈ। ਪਰ ਜਦ ਅਧਿਆਤਮਿਕ ਦੀ ਦੌਲਤ ਮਿਲਦੀ ਹੈ, ਰੱਬੀ ਦੌਲਤ ਮਿਲਦੀ ਹੈ, ਰੂਹਾਨੀ ਦੌਲਤ ਮਿਲਦੀ ਹੈ, ਤਾਂ ਫਿਰ ਮਨੁੱਖ ਦੇ ਅੰਦਰ ਇਸ ਜਜ਼ਬੇ ਦਾ ਜਨਮ ਆਉਂਦਾ ਹੈ ਕਿ ਉਹਨੂੰ ਮੈਂ ਵੰਡਣਾ ਹੈ, ਉਹਨੂੰ ਮੈਂ ਤਕਸੀਮ ਕਰਨਾ ਹੈ। ਦੁਨਿਆਵੀ ਦੌਲਤ ਜੇ ਬਹੁਤੀ ਵੰਡੀਏ ਖਤਮ ਹੁੰਦੀ ਹੈ, ਘਟਦੀ ਹੈ। ਅਧਿਆਤਮਿਕ ਦੌਲਤ ਜਿਤਨੀ ਵੰਦੀ ਹੈ ਉਤਨੀ ਹੀ ਵੱਧਦੀ ਹੈ, ਜਿਤਨੀ ਤਕਸੀਮ ਕਰੀਏ ਉਤਨਾ ਹੀ ਵਾਧਾ ਆਉਂਦਾ ਹੈ। ਇਹ ਉਸੇ ਦਾ ਹੀ ਜ਼ਿਕਰ ਹੈ ਕਿ ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਧਾਈ। ਵਾਸਤਵਿਕ ਧਨ ਉਹੀ ਧਨ ਹੈ ਜਿਹਦੇ ਵੰਡਦਿਆਂ ਵਧੇ, ਜੋ ਵੰਡਦਿਆਂ ਘਟਦਾ ਹੈ ਉਹ ਧਨ ਨਹੀਂ। ਇਸ ਵਾਸਤੇ ਨਾਮ ਨੂੰ ਭਗਤ ਜਨਾਂ ਨੇ ਪਰਮ ਧਨ ਆਖਿਆ। ਨਾਮ ਦੀ ਦੌਲਤ ਨਾਲ ਜਦ ਗੁਰੂ ਨਾਨਕ ਦਾ ਹਿਰਦਾ ਮਾਲਾ ਮਾਲ ਹੋਇਆ ਤਾਂ ਆਪ ਵੰਡਣ ਲਈ ਚੱਲ ਪਏ। ਅਕਸਰ ਧਨ ਬਹੁਤਾ ਜੇ ਕਿਸੇ ਨੂੰ ਮਿਲ ਵੀ ਜਾਏ ਤਾਂ ਵੱਧ ਤੋਂ ਵੱਧ ਅਗਰ ਵੰਡੇਗਾ ਵੀ ਸਹੀ, ਮਜਬੂਰ ਹੋ ਕੇ, ਤਾਂ ਪਰਿਵਾਰ ਦੇ ਚ ਹੀ ਵੰਡੇਗਾ, ਪੁੱਤਰਾਂ ਚ ਵੰਡ ਦੇਗਾ, ਭਰਾਵਾਂ ਦੇ ਚ ਵੰਡ ਜਾਏਗਾ। ਇਸ ਤੋਂ ਅੱਗੇ ਉਸਦੀ ਵੰਡਣ ਦੀ ਨਾ ਸਮਰੱਥਾ ਹੈ, ਨਾ ਉਸਦੇ ਅੰਦਰ ਐਸਾ ਭਾਵ ਪੈਦਾ ਹੋਵੇਗਾ। ਪਰ ਜਦ ਕੋਈ ਰੱਬੀ ਦੌਲਤ ਨਾਲ ਮਾਲਾ ਮਾਲ ਆਉਂਦਾ ਹੈ ਤਾਂ ਸਿਰਫ ਪਰਿਵਾਰ ਵਿੱਚ ਨਹੀਂ ਵੰਡਦਾ, ਸਾਰਾ ਸੰਸਾਰ ਉਸ ਲਈ ਪਰਿਵਾਰ ਬਣ ਜਾਂਦਾ ਹੈ। ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੌਖੰਡ ਪ੍ਰਿਥਵੀ ਦੇ ਵਿੱਚ ਇਸ ਰੱਬੀ ਦੌਲਤ ਨੂੰ ਵੰਡਣ ਲਈ ਚੱਲ ਪਏ। ਇਰਾਕ ਦੇ ਵਿੱਚ ਜਦ ਆਪ ਨੇ ਸਤਨਾਮ ਦੀ ਬਾਂਗ ਦਿੱਤੀ, ਬਾਂਗ ਇਸ ਲਈ ਕਹਿ ਰਿਹਾ ਕਿ ਬਾਂਗ ਦੀ ਤਰਜ਼ ਦੇ ਉੱਤੇ ਹੀ ਸਤ ਨਾਮ ਦਾ ਉਚਾਰਨ ਕੀਤਾ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਨੇ, ਦਿੱਤੀ ਬਾਂਗ ਨਿਵਾਜ ਕਰ ਸੁਨ ਸਮਾਧ ਹੋਆ ਜਾਣਾ। ਐਸੀ ਬਾਂਗ ਐਸੀ ਸਦਾ ਕਿ ਲੋਕਾਂ ਦੇ ਮਨ ਸੁਨ ਹੋ ਗਏ। ਜਿੱਥੇ ਵਿਚਾਰ ਸ਼ਾਂਤ ਹੋ ਜਾਣ, ਫੁਰਨੇ ਰੁਕ ਜਾਣ, ਉਸ ਨੂੰ ਕਹਿੰਦੇ ਨੇ ਸੁਨ ਅਵਸਥਾ, ਸੁਨ ਸਮਾਧ। ਜੈਸੇ ਸਰੀਰ ਦੇ ਸਵਾਸ ਰੁਕ ਜਾਣ ਤੇ ਕਹਿ ਦਿੰਦੇ ਨੇ ਸਰੀਰ ਸੁਨ ਹੋ ਗਿਆ, ਮਨ ਵਿੱਚ ਵਿਚਾਰ ਰੁਕ ਜਾਣ ਤੋ ਮਨ ਸੁਨ ਹੋ ਗਿਆ। ਇੱਕ ਬਾਂਗ ਨਾਲ ਜਿਨ੍ਹਾਂ ਦੇ ਮਨ ਸੁਨ ਹੋ ਗਏ, ਇੱਕ ਆਵਾਜ਼ ਨਾਲ ਜਿਨ੍ਹਾਂ ਦੇ ਮਨ ਸੁਨ ਹੋ ਗਏ, ਉਸ ਆਵਾਜ਼ ਵਿੱਚ ਕਿਤਨੀ ਕਸ਼ਿਸ਼ ਸੀ, ਉਸ ਆਵਾਜ਼ ਵਿੱਚ ਕਿਤਨਾ ਜਾਦੂ ਸੀ, ਉਸ ਆਵਾਜ਼ ਵਿੱਚ ਕਿਤਨਾ ਰੂਹਾਨੀ ਗਿਆਨ ਸੀ ਤੇ ਕਿਤਨਾ ਰੂਹਾਨੀ ਆਨੰਦ ਸੀ। ਭਾਈ ਸਾਹਿਬ ਕਹਿੰਦੇ ਨੇ ਸੁਨ ਮੁਨ ਨਗਰੀ ਹੋ ਗਈ, ਸਾਰੇ ਆਪਣੇ ਆਪ ਵਿੱਚ ਲੀਨ ਹੋ ਗਏ। ਇਸ ਢੰਗ ਦੀ ਸਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤੀ ਹੈ, ਔਰ ਕਹਿੰਦੇ ਨੇ ਇਹ ਸਦਾ ਵੀ ਨਿਕਲਦੀ ਹੈ ਸੁਨ ਹਿਰਦਿਆਂ ਚੋਂ, ਸੁਨ ਮਨ ਦੇ ਚੋਂ। ਜਦ ਮਨੁੱਖ ਦਾ ਮਨ ਨਿਰਵਿਚਾਰ ਹੋ ਜਾਂਦਾ ਤੇ ਉਹਦੇ ਚੋਂ ਜਿਹੜੀ ਆਵਾਜ਼ ਨਿਕਲਦੀ ਹੈ, ਉਹਦੇ ਚ ਬਰਕਤ ਆਉਂਦੀ ਹੈ, ਉਹਦੇ ਚ ਤਾਕਤ ਆਉਂਦੀ ਹੈ ਕਿ ਦੂਜਿਆਂ ਦੇ ਮਨ ਨੂੰ ਵੀ ਉਹ ਨਿਰਵਿਚਾਰ ਕਰ ਦੇਵੇ, ਦੂਜਿਆਂ ਦੇ ਮਨ ਨੂੰ ਵੀ ਉਹ ਸੁਨ ਕਰ ਦੇਵੇ। ਥੋੜੀ ਦੇਰ ਤੋਂ ਬਾਅਦ ਇਹ ਇਕੱਠ ਆਪ ਦੇ ਆਲੇ ਦੁਆਲੇ ਹੋਇਆ, ਲੇਕਿਨ ਬਿਖ ਅੰਮ੍ਰਿਤ ਬਸੇ ਇੱਕ ਸੰਗਾ। ਜਿੱਥੇ ਅੰਮ੍ਰਿਤ ਹੁੰਦੀ ਹੈ, ਜਿੱਥੇ ਅੰਮ੍ਰਿਤ ਦੇ ਸਾਗਰ ਨੇ, ਉੱਥੇ ਜ਼ਹਿਰ ਵੀ ਹੁੰਦੀ ਹੈ। ਔਰ ਇਹ ਹਕੀਕਤ ਹੈ ਕਿ ਚੰਦਨ ਨੂੰ ਸੱਪ ਲਿਪਟੇ ਹੀ ਰਹਿੰਦੇ ਨੇ। ਸ਼ਰਈ ਮਨੁੱਖ ਤੇ ਸ਼ਰ੍ਹਾਂ ਦੀ ਕੁੜੱਤਨ ਨਾਲ ਭਰੇ ਹੋਏ ਜਿਹੜੇ ਲੋਕ ਨਰ ਸਨ, ਉਹ ਵੀ ਗੁਰੂ ਨਾਨਕ ਦੇ ਆਲੇ ਦੁਆਲੇ ਆ ਕੇ ਜਮ੍ਹਾਂ ਹੋਏ ਤੇ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀ ਤਰਕ ਗੁਰੂ ਨਾਨਕ ਤੇ ਸ਼ੁਰੂ ਕੀਤੀ। ਇਹ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੀਰ ਦਸਤਗੀਰ ਦੇ ਕੋਲ ਲੈ ਗਏ, ਜੋ ਇਰਾਕ ਵਿੱਚ ਉਸ ਵਕਤ ਮੁਖੀ ਫਕੀਰ ਸੀ ਔਰ ਬਗਦਾਦ ਵਿੱਚ ਦੀਨੀ ਤਾਲੀਮ ਦੀਨਦਾਰ ਲੋਕਾਂ ਨੂੰ ਦਿੰਦਾ ਰਹਿੰਦਾ ਸੀ। ਸਿੰਘਾਸਣ ਤੇ ਬੈਠੇ ਪੀਰ ਦਸਤਗੀਰ ਔਰ ਥੱਲੇ ਖੜੇ ਰਹੇ ਗੁਰੂ ਨਾਨਕ, ਆਲੇ ਦੁਆਲੇ ਮਜਮਾ ਲੋਕਾਂ ਦਾ। ਪੀਰ ਦਸਤਗੀਰ ਨੇ ਸਵਾਲ ਕੀਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ, ਆਖਿਆ ਐ ਹਿੰਦੀ ਫਕੀਰ, ਮੇਰੇ ਅੰਦਰ ਜਦੋਂ ਦੀ ਮੈਂ ਸਾਧਨਾ ਕਰ ਰਿਹਾ, ਜਦੋਂ ਦੀ ਮੈਂ ਇਬਾਦਤ ਕਰ ਰਿਹਾ, ਤਿੰਨ ਸਵਾਲ ਗੂੰਜਦੇ ਹੀ ਰਹਿੰਦੇ ਨੇ ਕਿ ਖੁਦਾ ਤੋਂ ਪਹਿਲੇ ਕੀ ਸੀ? ਜੇ ਖੁਦਾ ਨੇ ਸਭ ਕੁਛ ਬਣਾਇਆ ਤਾਂ ਫਿਰ ਖੁਦਾ ਨੂੰ ਕਿਸ ਨੇ ਬਣਾਇਆ? ਦੂਸਰਾ ਸਵਾਲ ਇਹ, ਖੁਦਾ ਰਹਿੰਦਾ ਕਿੱਥੇ ਹੈ? ਤੇ ਤੀਸਰਾ ਸਵਾਲ ਇਹ, ਖੁਦਾ ਕਰਦਾ ਕੀ ਹੈ? ਸਵਾਲ ਇੱਕ ਬੋਝ ਹੁੰਦਾ ਹੈ, ਪ੍ਰਸ਼ਨ ਇੱਕ ਭਾਰ ਹੈ। ਤੇ ਜਿਸ ਮਨ ਵਿੱਚ ਬਹੁਤੇ ਪ੍ਰਸ਼ਨ ਹੋਣਗੇ, ਉਹ ਮਨ ਬਹੁਤਾ ਬੋਝ ਲਵੇਗਾ। ਜਦ ਕੋਈ ਮਨੁੱਖ ਬਹੁਤਾ ਹੀ ਅੰਤਰਭਾਵ ਵਿੱਚ ਆਪਣੇ ਆਪ ਨੂੰ ਬੋਝਲ ਮਹਿਸੂਸ ਕਰੇ, ਤੋ ਸਮਝ ਲੈਣਾ ਸਵਾਲਾਂ ਦੀ ਬਹੁਤੀ ਪੰਡ ਇਹ ਚੁੱਕੀ ਫਿਰਦਾ। ਸਿਰ ਦੇ ਉੱਤੇ ਬਹੁਤਾ ਭਾਰ ਹੋਵੇ ਤੇ ਚੱਲਣਾ ਔਖਾ ਹੋ ਜਾਂਦਾ ਹੈ, ਮਨ ਦੇ ਉੱਤੇ ਸਵਾਲਾਂ ਦਾ ਬਹੁਤ ਸਾਰਾ ਭਾਰ ਹੋਵੇ ਤਾਂ ਵੀ ਮਾਯੂਸੀ ਤੇ ਮੁਰਦਮੀ ਛਾ ਜਾਂਦੀ ਹੈ, ਔਰ ਇਹ ਸਵਾਲਾਂ ਦਾ ਬੋਝ ਜਵਾਬਾਂ ਦੇ ਨਾਲ ਹੀ ਉਤਰਦਾ ਹੈ, ਪ੍ਰਸ਼ਨਾਂ ਦਾ ਬੋਝ ਉਤਰਾਂ ਦੇ ਨਾਲ ਹੀ ਉਤਰਦਾ ਹੈ। ਹਰ ਨਵਾਂ ਦਿਨ ਕਿਸੇ ਨਵੇਂ ਪ੍ਰਸ਼ਨ ਨੂੰ ਜਨਮ ਦਿੰਦਾ ਹੈ, ਅਜੇ ਪੁਰਾਣੇ ਪ੍ਰਸ਼ਨ ਉਹਨਾਂ ਦਾ ਹੱਲ ਮਿਲਿਆ ਨਹੀਂ ਆਉਂਦਾ, ਨਵੇਂ ਪ੍ਰਸ਼ਨਾਂ ਦਾ ਬੋਝ ਹੋਰ ਵੱਧ ਜਾਂਦਾ ਹੈ। ਤੇ ਹੁੰਦਾ ਕੀ ਹੈ, ਸਹਿਜੇ ਸਹਿਜੇ ਮਨੁੱਖ ਪ੍ਰਸ਼ਨਾਂ ਦੇ ਬੋਝ ਥੱਲੇ ਹੀ ਦਬ ਕੇ ਰਹਿ ਜਾਂਦਾ ਹੈ। ਜ਼ਿੰਦਗੀ ਕੀ ਹੈ, ਜ਼ਿੰਦਗੀ ਕਿਉਂ ਹੈ, ਜ਼ਿੰਦਗੀ ਕਿੱਥੋਂ ਹੈ, ਇਸ ਤਰ੍ਹਾਂ ਦੇ ਪ੍ਰਸ਼ਨ ਔਰ ਇਸ ਦੇ ਨਾਲ ਮਿਲਦੇ ਜੁਲਦੇ ਹੋਰ ਹਜ਼ਾਰਾਂ ਪ੍ਰਸ਼ਨ, ਇਹਨਾਂ ਵਿੱਚ ਦਬੀ ਹੋਈ ਹੈ ਮਨੁੱਖ ਦੀ ਜ਼ਿੰਦਗੀ, ਮਨੁੱਖ ਦਾ ਇਹ ਜੀਵਨ। ਪੀਰ ਦਸਤਗੀਰ ਨੇ ਵੀ ਇਹ ਪ੍ਰਸ਼ਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਗੋਂ ਰੱਖੇ ਕਿ ਇੱਕ ਪ੍ਰਸ਼ਨ ਮੈਨੂੰ ਬੜਾ ਬੋਝਲ ਲੱਗਦਾ ਹੈ, ਇੱਕ ਪ੍ਰਸ਼ਨ ਮੈਨੂੰ ਬਹੁਤ ਭਾਰੂ ਕਰੀ ਬੈਠਾ। ਅਕਸਰ ਦੇਖਿਆ ਗਿਆ ਕਿ ਮਨੁੱਖ ਕਹਿ ਦਿੰਦਾ, ਅੱਜ ਮੈਂ ਬੜਾ ਬੋਝਲ ਬੈਠਾ, ਅੱਜ ਮੈਂ ਬੜਾ ਭਾਰੂ ਬੈਠਾ। ਭਾਰ ਕੀ ਹੈ? ਇੱਕ ਵਿਚਾਰ ਦਾ। ਭਾਰ ਕੀ ਹੈ? ਇੱਕ ਸਵਾਲ ਦਾ। ਭਾਰ ਕੀ ਹੈ? ਇੱਕ ਪ੍ਰਸ਼ਨ ਹੈ। ਵਪਾਰਕ ਦੁਨੀਆ ਦੇ ਆਪਣੇ ਪ੍ਰਸ਼ਨ, ਰਾਜਨੀਤਿਕ ਦੁਨੀਆ ਦੇ ਆਪਣੇ ਪ੍ਰਸ਼ਨ, ਸਮਾਜਿਕ ਦੁਨੀਆ ਦੇ ਆਪਣੇ ਸਵਾਲ ਤੇ ਧਾਰਮਿਕ ਦੁਨੀਆ ਦੀ ਆਪਣੀ ਜੋ ਹੈ ਸਮੱਸਿਆ। ਪੀਰ ਦਸਤਗੀਰ ਨੇ ਕਿਹਾ ਕਿ ਇਹ ਪ੍ਰਸ਼ਨ ਜੋ ਮੈਨੂੰ ਬਾਰ ਬਾਰ ਬੋਝਲ ਕਰਦਾ ਹੈ ਉਹ ਇਹ ਹੈ ਕਿ ਖੁਦਾ ਤੋਂ ਪਹਿਲੇ ਕੀ ਸੀ ਔਰ ਖੁਦਾ ਨੂੰ ਕਿਸ ਨੇ ਬਣਾਇਆ? ਜੇ ਸਭ ਕੁਛ ਖੁਦਾ ਨੇ ਬਣਾਇਆ ਹੈ ਤੇ ਜੇ ਇਸ ਤਰਕ ਨੂੰ ਪ੍ਰਬਲ ਮੰਨ ਲਈਏ ਤਾਂ ਫਿਰ ਖੁਦਾ ਨੂੰ ਬਣਾਉਣ ਵਾਲਾ ਵੀ ਕੋਈ ਹੋਣਾ ਚਾਹੀਦਾ ਹੈ। ਦੂਸਰਾ, ਆਇਆ ਖੁਦਾ ਰਹਿੰਦਾ ਕਿੱਥੇ? ਇਹ ਪ੍ਰਸ਼ਨ ਵੀ ਕਿਉਂ ਉੱਠਦਾ ਹੈ ਕਿ ਦੁਨੀਆ ਭਰ ਦੀ ਮੁਖਤਲਿਫ ਧਾਰਮਿਕ ਕਿਤਾਬਾਂ ਵਿੱਚ ਤੇ ਧਾਰਮਿਕ ਲੋਕਾਂ ਦੀ ਜ਼ਬਾਨਾਂ ਤੋਂ ਨਿਕਲੇ ਹੋਏ ਬੋਲਾਂ ਵਿੱਚ ਇਹ ਆਖਿਆ ਗਿਆ ਹੈ ਕਿ ਖੁਦਾ ਪਤਾਲ ਵਿੱਚ ਹੈ, ਸੱਤਵੇਂ ਆਸਮਾਨ ਵਿੱਚ ਹੈ, ਬੈਕੁੰਠ ਵਿੱਚ ਹੈ, ਜੰਨਤ ਵਿੱਚ ਹੈ, ਕੈਲਾਸ਼ ਪਰਬਤ ਵਿੱਚ ਹੈ। ਗਰਸ ਕੇ ਇਸ ਤਰ੍ਹਾਂ ਦੇ ਅਨੇਕਾਂ ਤਰ੍ਹਾਂ ਦੇ ਸਵਾਲ ਨੇ, ਉਹਨਾਂ ਦਾ ਇਹ ਜਵਾਬ ਹੈ ਕਿ ਲੱਭੋ ਅਗਰ ਖੁਦਾ ਨੂੰ ਤਾਂ ਸੱਤਵੇਂ ਅਸਮਾਨ ਤੇ ਲੱਭੋ। ਮੈਂ ਥੋੜੇ ਦਿਨ ਹੋਏ ਇੱਕ ਲਤੀਫਾ ਪੜ੍ਹ ਰਿਹਾ ਸੀ, ਖੁਦਾ ਬਹੁਤ ਚਿੰਤਾ ਚ, ਖੁਦਾ ਚਿੰਤਾ ਚ, ਰੱਬ ਚਿੰਤਾ ਚ, ਐਸਾ ਹੀ ਇੱਕ ਵਿਚਾਰਕ ਨੇ ਖੁਦਾ ਦੇ ਬਾਰੇ ਲਿਖਿਆ। ਦੇਵਤੇ ਫਰਿਸ਼ਤਿਆਂ ਦਾ ਇਕੱਠ ਪਰਮਾਤਮਾ ਦੇ ਆਲੇ ਦੁਆਲੇ ਹੋਇਆ, ਖੁਦਾ ਦੇ ਆਲੇ ਦੁਆਲੇ ਹੋਇਆ ਤੇ ਦੇਵਤਿਆਂ ਨੇ ਪੁੱਛਿਆ, ਭਗਵਾਨ ਚਿੰਤਾ ਕਿਹੜੀ ਗੱਲ ਦੀ? ਚਿੰਤਾ ਇਸ ਗੱਲ ਦੀ ਹੈ ਕਿ ਮਨੁੱਖ ਦੀ ਪਹੁੰਚ ਬਹੁਤ ਵੱਧ ਗਈ ਹੈ ਤੇ ਮੈਂ ਸੋਚਦਾ ਮੈਂ ਕਿੱਥੇ ਰਵਾਂ, ਕਿਉਂਕਿ ਜਿੱਥੇ ਮਨੁੱਖ ਪਹੁੰਚੇਗਾ ਮਨੁੱਖ ਦੀ ਪਹੁੰਚ ਨੇ ਹਰ ਥਾਂ ਨੂੰ ਨਰਕ ਬਣਾਉਣਾ ਹੈ, ਕਿਉਂਕਿ ਅੱਜ ਤੱਕ ਜਿੱਥੇ ਜਿੱਥੇ ਮਨੁੱਖ ਪਹੁੰਚਿਆ ਹੈ ਉਹਨੇ ਨਰਕ ਨੂੰ ਜਨਮ ਦਿੱਤਾ ਹੈ ਔਰ ਜਿੱਥੇ ਜਿੱਥੇ ਮਨੁੱਖ ਮੌਜੂਦ ਹੈ ਉੱਥੇ ਉੱਥੇ ਨਰਕ ਹੀ ਹੈ। ਇਸ ਵਾਸਤੇ ਮਨੁੱਖ ਨੇ ਵੀ ਮੰਨ ਲਿਆ ਕਿ ਸਵਰਗ ਕਿਸੇ ਹੋਰ ਥਾਂ ਤੇ ਹੋਵੇਗਾ, ਕਿਸੇ ਉੱਚੀ ਥਾਂ ਤੇ ਹੋਵੇਗਾ। ਕਮ ਸੇ ਕਮ ਜਿੱਥੇ ਮੈਂ ਹਾਂ ਉੱਥੇ ਤੇ ਨਰਕ ਹੈ, ਚਾਹੇ ਉਹ ਮਨੁੱਖ ਪਹਾੜ ਤੇ ਹੈ ਤੇ ਚਾਹੇ ਉਹ ਮਨੁੱਖ ਜ਼ਮੀਨ ਤੇ ਹੈ, ਚਾਹੇ ਉਹ ਮਨੁੱਖ ਕਿਸੇ ਥਾਂ ਤੇ ਵੀ ਰਹਿ ਰਿਹਾ, ਉਸਨੇ ਹਰ ਥਾਂ ਨੂੰ ਨਰਕ ਬਣਾਇਆ ਹੋਇਆ ਔਰ ਉਸਨੇ ਨਰਕ ਮੰਨ ਵੀ ਲਿਆ। ਇਸ ਵਾਸਤੇ ਸਵਰਗ ਦੀ ਕਲਪਨਾ ਉਹ ਕਿਧਰੇ ਸੱਤਵੇਂ ਆਸਮਾਨ ਤੇ ਕਰ ਬੈਠਦਾ ਜਾਂ ਸੱਤਵੇਂ ਪਤਾਲ ਵਿੱਚ ਕਰ ਬੈਠਦਾ ਜਾਂ ਕੈਲਾਸ਼ ਪਰਬਤ ਤੇ ਕਰ ਬੈਠਦਾ ਜਾਂ ਕਿਸੇ ਹੋਰ ਗੈਬੀ ਥਾਂ ਤੇ। ਪਰਮਾਤਮਾ ਦਾ ਇਹ ਪ੍ਰਸ਼ਨ ਦੇਵਤਿਆਂ ਦੇ ਅੱਗੋਂ, ਮੈਂ ਕਿੱਥੇ ਵਸਾਂ, ਕਿਸ ਥਾਂ ਤੇ ਵਸਾਂ ਜਿੱਥੇ ਮਨੁੱਖ ਨਾ ਪਹੁੰਚੇ? ਔਰ ਇਹ ਹਕੀਕਤ ਹੈ ਕਿ ਸਾਰੀ ਪ੍ਰਿਥਵੀ ਵਿੱਚ ਜਿਸ ਜਿਸ ਥਾਂ ਤੇ ਮਨੁੱਖ ਹੈ ਉੱਥੇ ਮਨੁੱਖਾਂ ਦਾ ਜੀਵਣਾ ਤੇ ਹਰਾਮ ਹੋ ਗਿਆ, ਪਸ਼ੂਆਂ ਦਾ ਜੀਵਣਾ ਵੀ ਹਰਾਮ ਹੋ ਗਿਆ। ਪਸ਼ੂ ਵੀ ਬੇਜ਼ਾਰ ਨੇ, ਪਸ਼ੂ ਵੀ ਦੁਖੀ ਨੇ, ਔਰ ਪਸ਼ੂ ਵੀ ਦੁਖੀ ਨੇ ਪਸ਼ੂਆਂ ਕਰਕੇ ਨਹੀਂ, ਪਸ਼ੂ ਦੁਖੀ ਨੇ ਮਨੁੱਖਾਂ ਕਰਕੇ, ਮਨੁੱਖ ਦੁਖੀ ਨੇ ਮਨੁੱਖਾਂ ਕਰਕੇ। ਚਾਰੋਂ ਪਾਸੇ ਜੋ ਨਰਕ ਦਾ ਵਾਤਾਵਰਣ ਹੈ ਇਹ ਕੇਵਲ ਮਨੁੱਖ ਕਰਕੇ ਹੈ। ਤਾਂ ਮੈਂ ਐਸੀ ਥਾਂ ਤੇ ਵਸਣਾ ਚਾਹੁੰਦਾ ਜਿੱਥੇ ਮਨੁੱਖ ਨਾ ਪਹੁੰਚੇ। ਫਰਿਸ਼ਤਿਆਂ ਨੇ ਕਿਹਾ, ਖੁਦਾਵੰਦ ਤਾਲਾ ਤੂੰ ਸਾਗਰ ਵਿੱਚ ਜਾ ਵਸ। ਤੇ ਭਗਵਾਨ ਨੇ ਹੱਸ ਕੇ ਆਖਿਆ, ਨਹੀਂ, ਸਾਗਰ ਤੱਕ, ਉਹਦੀ ਗਹਿਰਾਈ ਤੱਕ ਮਨੁੱਖ ਦੀ ਪਹੁੰਚ ਹੋ ਜਾਏਗੀ। ਤੂੰ ਚੰਦਰਮਾ ਤੇ ਜਾ ਵਸ, ਨਹੀਂ, ਉੱਥੇ ਤੱਕ ਵੀ ਮਨੁੱਖ ਪਹੁੰਚ ਜਾਏਗਾ। ਤੂੰ ਪਹਾੜਾਂ ਦੀਆਂ ਉੱਚੀਆਂ ਚੋਟੀਆਂ ਤੇ ਜਾ ਬੈਠ, ਨਹੀਂ, ਉਹ ਵੀ ਬੰਦੇ ਨੇ ਸਰ ਕਰ ਲੈਣੀਆਂ ਨੇ, ਉੱਥੇ ਵੀ ਮਨੁੱਖ ਨੇ ਜਾ ਕੇ ਪਹੁੰਚ ਜਾਣਾ ਹੈ। ਫਿਰ ਕਿਹੜੀ ਥਾਂ ਐਸੀ ਜਿੱਥੇ ਮਨੁੱਖ ਨਾ ਪਹੁੰਚੇ? ਤਾਂ ਖੁਦਾ ਨੇ ਕਿਹਾ, ਮੈਨੂੰ ਢੰਗ ਲੱਭ ਪਿਆ, ਮੈਂ ਹੁਣ ਮਨੁੱਖ ਦੇ ਅੰਦਰ ਹੀ ਜਾ ਬੈਠਾਂਗਾ, ਉਹ ਬਾਹਰ ਹੀ ਲੱਭਦਾ ਰਹੇਗਾ, ਮੇਰੇ ਤੱਕ ਪਹੁੰਚੇਗਾ ਹੀ ਨਹੀਂ, ਮੇਰੇ ਤੱਕ ਉਸਦੀ ਪਹੁੰਚ ਹੀ ਨਹੀਂ ਹੋਏਗੀ, ਲੱਭਦਾ ਹੀ ਪਿਆ। ਹੁਣ ਆਦ ਕਾਲ ਤੋਂ ਮਨੁੱਖ ਕੋਈ ਸੱਤਵੇਂ ਅਸਮਾਨ ਤੇ ਲੱਭਣ ਦੀ ਕੋਸ਼ਿਸ਼ ਪਿਆ ਕਰਦਾ, ਕੋਈ ਪਾਤਾਲ ਵਿੱਚ ਲੱਭਣ ਦੀ ਕੋਸ਼ਿਸ਼ ਪਿਆ ਕਰਦਾ, ਕੋਈ ਕੈਲਾਸ਼ ਪਰਬਤ ਤੇ ਲੱਭਣ ਦੀ ਕੋਸ਼ਿਸ਼ ਪਿਆ ਕਰਦਾ, ਕੋਈ ਸਾਗਰ ਦੇ ਗਹਿਰੇ ਤਲ ਦੇ ਚੋਂ ਲੱਭਣ ਦੀ ਕੋਸ਼ਿਸ਼ ਪਿਆ ਕਰਦਾ, ਕੋਈ ਦਰਿਆਵਾਂ ਦੇ ਵਹਿਣ ਦੇ ਚੋਂ ਲੱਭਣ ਦੀ ਕੋਸ਼ਿਸ਼ ਪਿਆ ਕਰਦਾ, ਕੋਈ ਪਵਨ ਦੀ ਛਾਂ ਛਾਂ ਦੇ ਚੋਂ ਲੱਭਣ ਦੀ ਕੋਸ਼ਿਸ਼ ਪਿਆ ਕਰਦਾ, ਜਦਕਿ ਕੌਣ ਇਸ ਨੂੰ ਦੱਸੇ ਉਹ ਤੇਰੇ ਅੰਦਰ ਹੈ, ਬਾਹਰ ਕਿਉਂ ਭਟਕਦਾ? ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਤੇ ਫੈਸਲਾ ਹੈ باہر ٹولے سو بھرم بلائیں، اپنے تو باہر جڑا لبنا ہے وہ پدارتھ ہی ہے، وہ پرماتما نہیں ہے، وہ وستو ہوے گی وہ واسدیو نہیں ہے، وہ سنسار ہوئے گا وہ نرنکار نہیں ہے، وہ دھن ہوئے گا وہ پرم دھن نہیں ہے، وہ پد پرتشٹھا ہوئے گی وہ پرم پد نہیں ہے۔ سو ایسا پرشن دستگیر نے گرو نانک دیو جی مہاراج تے کیتا، خدا نو کس نے بنایا ہے، خدا تو پہلے کی سی، خدا رہندا کتھے اور خدا کردا کی ہے۔ پرشن عظیم نے، خدا دے سمبندھ وچ نے۔ گرو نانک دیو جی مہاراج نے دستگیر نو آکھیا بھئی میں سنیا ہے تیرے قدماں وچ لوکی رومی موتی نچھاور کردے نے، سونے دیاں موراں نچھاور کردے نے، تے میں دیکھنا چاہنا انہاں موتیاں نو، لیا تھوڑے۔ دستگیر دے من وچ اکدم خیال آیا بھئی سوالاں دا جواب تے دتا نہیں، معاوضہ پہلے ہی ہندی فقیر منن لگ پیا ہے۔ صاحب شری گرو نانک دیو جی مہاراج نو اج بھی عراق دے علاقے چ ہندی فقیر کر کے کہندے نے، ہندی اولیاء کر کے کہندے نے، اور اتھے جو صاحباں دا استھان ہے اتھے بھی صاف لکھیا ہے ہندی اولیاء حضرت بابا نانک۔ صاحب شری گرو نانک دیو جی مہاراج دے سامنے دستگیر نے تھال دے چموتی منگائے، اگے کیتے تے ستگر کہن لگے انہاں دی گنتی کرو۔ دستگیر حیران ہویا، لیکن گنتی اس نے آرمب کی تھی، ایک دو تین چار تے جیسے پہنچے ستگر نے بان پکڑ لی، آکھیا فقیر تینوں حساب کتاب نہیں آؤندا، تے حساب کتاب دے معاملے تو بہت کمزور ہے، تینوں گنتی نہیں آؤندی۔ دستگیر کہندا ہے مہاراج گنے تے میں چار ہی نے۔ ستگر کہن لگے ہاں انہاں چاراں چی تو بھول کر گئے ہیں، پھر گنتی کر۔ انہیں پھر گنتی آرمب کی تھی، ایک دو تین چار، ستگر نے پھر بان پکڑ لی، گنتی پھر غلط ہو گئی، پھر تو بھول گئے ہیں، پھر آرمب کر۔ اد کی اوکھا ہو کے دستگیر کہندا ہے مہاراج ہوں میں جتھے بھولا اتے ہی تسی میری بان پکڑنا، میں کہڑی تھان تے بھولنا اس تھان دا مینوں پتا چلے۔ ستگرو کہن لگے ٹھیک۔ جیسے دستگیر نے گنتی آرمب کی تھی، ایک اتھے ہی ستگرو نے پکڑیا، آخیا نہیں گنتی ایک تو پہلے آرمب کر، ایک تو کیوں آرمب کرتا ہے، گنتی ایک تو پہلے شروع کر، ایک تو کیوں شروع کرتا ہے۔ تو دستگیر کہن لگا مہاراج یہ تے حیرانگی دی گل، ایسے کس طرح ہو سکتا ہے، ایک تو پہلے تے کچھ بھی نہیں ہے، گنتی تے ایک تو ہی آرمب کرنی پائے گی۔ تو گرو نانک دیو جی مہاراج کہن لگے خدا تو پہلے کچھ بھی نہیں، سارے پسارے دی ہوند خدا تو ہی شروع ہوندی ہے، خدا مول ہے، ایک مول ہے، اس واسطے گرو نانک دا کلام ایک تو شروع ہوندا ہے۔ گرو گرنتھ صاحب جی مہاراج دا پہلا اکشر ایک ہے، تے گرو گرنتھ صاحب جی مہاراج دی ساری بانی اس ایک دی پرکرما کر دی ہے جو گرو گرنتھ صاحب جی مہاراج دے مول دے چھے۔ گرو گرنتھ صاحب دی بانی ایک او انکار ایک تو شروع ہوندی ہے، ایک تو آرمب ہوندی ہے، اے ایک جگت دا مول ہے، اے ایک جگت دی بنیاد ہے۔ دستگیر نو تسلی ہوئی، من نو ڈارس ملی، کسے انبھوی پرش اور رنگی ہوئی آتما تو سوالاں دا جواب ملیا، تے سوالاں دا بوجھ ہردے تو اتریا، دوجا سوال اگوں رکھ دیتا، مہاراج ایسا جڑا خدا ہے جو جگت دا مول ہے، سنسار دا مول ہے، رہندا کتھے، کتھے تلاش کریے؟ کیونکہ اسلامی جگت وچ عام کلپنا ہے کہ وہ ستویں آسمان تے ہے، اور ساڈے دیش دے وچ وی مختلف اس سمبندھ وچ راواں نے۔ ستگرو کہن لگے اتکی توں دودھ دا بھریا ہویا ایک جام منگا، تو کٹورا دودھ دا بھریا ہویا آ گیا۔ ستگرو غور نال ویکھدے نے تے کہندے فقیر سائیں اس دے وچ کچھ ہے، گھبرا گئے دستگیر ایسا تے نہیں میرے خلیفیاں نے میرے چیلیاں نے کچھ وچے پا دتا ہوئے؟ غور دے نال جد ویکھدے نے دستگیر تے کہندے نے اے ہندی فقیر بابا نانک اے دے وچ کچھ بھی نہیں، اے پاک شیر ہے، اے پوتر دودھ ہے۔ سدگر کہندے نے اس دے پاک ہون تے اس دے پوتر ہون تے مینوں کوئی شک نہیں، پر اس دے وچ کچھ نہیں ہے اے میں منن نوں تیار نہیں، اے دے وچ کچھ ہے۔ تو دستگیر کہندا کی ہے؟ سدگر کہندے نے کیوں ہے تے ہن توں دس کتھے ہے کہ نہیں؟ دستگیر کہندا کیوں تے ہے تے مہاراج کہندے نے پھر کتھے ہے دس؟ مہاراج ہے تے صحیح پر دکھائی نہیں دیندا، ہے تے صحیح پر درشٹی گوچر نہیں آتا۔ سگل بنسپت میں بیسنتر، سگل دودھ میں گھیا، اونچ نیچ میں جوت سمانی، گھٹ گھٹ مادھو جیا۔ جویں دودھ دے ذرے ذرے وچ کن کن وچ گھیو ہے، جگت دے ذرے ذرے وچ او پربھو آپ ہے، او کرتا پرکھ آپ ہے۔ جتنی اس دی بنتر ہے، جتنی اس دی کرت ہے، او ساری کرت وچ آپ بیٹھا ہویا۔ پھر دستگیر نے پرشن کیتا، مہاراج ایسا جڑا پرماتما اتنا شکتی شالی، وہ کردا کی ہے؟ او دا دھندا کی ہے؟ او دا کم کی ہے؟ آخر شکتی دا وے شکتی دا کم ہے کچھ کرنا، او دا دھندا کی ہے؟ آخر اس دی کوئی کرت وی ہوئے گی، آخر اس دا کوئی دھندا وی ہوئے گا، ساریاں وچ بیٹھ کے وہ کی کردا ہے؟ سدگر کہندے نے دستگیر تیرے سوال بہت سارے نے، تے تو ایسے سوال کردا جائے گا، میں جواب دیندا جاواں گا، پر میں ہن سوچدا پیا تو خدا دی توہین کر رہے ہیں، کیونکہ خدا دا روپ ہوندا ہے خدا دا گیان، خدا دی اصلی تصویر ہوندی ہے اس دی وچار، تے تو اس دے وچاراں دی، تو اس دے گیان دی توہین کر رہے ہیں، کیونکہ تو خود سنگھاسن تے بیٹھا ہے تے میرے کول وچار سن رہے ہیں، میں تھلے کھڑا۔ دستگیر دا من کافی پگل چکیا سی، کہن لگا پھر مہاراج میں کی کراں؟ سدگر کہن لگے پھر تو اوہی کر جو کچھ تینو کرنا چاہیدا ہے، تو تھلے آ کے بیٹھ، میں سنگھاسن تے بیٹھا گا، اور سنگھاسن تے بیٹھ کے میں تینو سوالاں دا جواب دیاں گا، جو نیم ہے، جو ودھان ہے۔ دستگیر نے سوچیا سودا سستا ہی ہے، ایک دم تھلے آن بیٹھا، اور سدگر سنگھاسن تے جا بیٹھے۔ بیٹھدے آئیں آپ تے وسماد تاری ہو گیا، آپ حلول کر گئے، آپ سمادھی لین ہو گئے۔ تھلے بیٹھا دستگیر کہندا ہے مہاراج چھیتی دسو خدا کردا کی ہے؟ مسکراندے ہوئے گرو نانک نے نیتر کھولے، آکھیا دستگیر خدا یہی کچھ کردا ہے جو سنگھاسن تے بیٹھا ہوندا ہے اونوں تھلے لا چھڑدا ہے، جو تھلے ہوندا ہے اونوں سنگھاسن تے بٹھا دیندا ہے۔ چھن میں رنگ راو کو کرے، راو رنگ کر ڈارے، ریتے بھرے بھرے سکھناوے، یہ تاں کو بیوہارے۔ گرو تیگ بہادر صاحب جی مہاراج کہندے نے اس دا بیوہار ہے، یہ اس دا دھندا ہے، خالیاں نو بھر دیندا ہے، بھریاں نو خالی کر دیندا ہے، ہاسے دچ رونا پا دیندا ہے، رونے دچ ہاسا پا دیندا ہے، زندگی دچ موت پا دیندا ہے، پھر موت دچ زندگی پا دیندا ہے، نفے دچ نقصان پا دیندا ہے، نقصان دچ پھر نفع پا دیندا ہے، عزت دچ بےزتی نو جنم دے دیندا ہے، اور پھر بےزتی دچ عزت پیدا ہو جاندی ہے۔ اس ڈھنگ دا اے اس پربھو دا دھندا ہے، خالیاں نو بھرنا، پریاں نو خالی کر دینا، پھر بھر دینا، پھر خالی کر دینا، اے اس پربھو دی ایک لیلا ہے، اے اس پربھو دا ایک دھندا ہے، اے اس پربھو دا ایک کم ہے۔ دستگیر گرو نانک دے پیری آ کے پیا، جس سنگھاسن تے دستگیر نے بٹھایا یہ امر سنگھاسن اج تک بھی بنیا ہوا ہے، اور اس دے اتے باقاعدہ اس دستگیر نے ایک تختی لگوائی سی اس زمانے وچ، جو اج تک بھی لگی ہوئی ہے، موٹے حروف دے چوتھے لکھا ہوا ہے رب المجید حضرت بابا نانک۔ تھلے چار باریک لائنا نے پرانی عربی وچ، جس دا ترجمہ اس ڈھنگ نال کروایا گیا ہے کہ رب المجید حضرت بابا نانک اتھے آئے، انہاں دے آون دے نال آب حیات دا چشمہ پھٹیا، جے دے نال عرب دی تپدی ہوئی زمین بھی سرسبز ہوئی۔ اور اے یادگاری استھان بڑے شان و شوکت دے نال بغداد ریلوے اسٹیشن دے کول موجود ہے۔ صاحب شری گرو نانک دیو جی مہاراج ساری پرتھوی دے وچ بھرمن کردے آیا اس ڈھنگ دے پرشن اس ڈھنگ دے جو سوال سن انہاں دا جواب دیندے رہے، چاہے وہ جواب سوال یوگی کرن، چاہے ہریدوار دے برامن کرن، چاہے بنارس دے پروہت کرن، چاہے مکے دے حاجی کرن، چاہے بغداد دے پیر کرن، گرو نانک دیو جی مہاراج کول ہر بشر لئی جواب موجود ہے اور آپ جواب دیندے گئے۔ صاحب اج دی اس پاون پویتر پوڑی دے فرمان کر رہے نے کہ اس پری پورن پرماتما نے اپنی ساجنا آپ کیتی ہے، اس دی ساجنا کسے دوسرے تیسرے نے نہیں کیتی۔ آپ ہی نے آپ ساجے ہو، آپ ہی نے رچے ہو، نہ انہیں اپنی ہستی آپ ہی رچی ہے، انہیں اپنی بنتر آپ ہی بنائی ہے، انہیں اپنی طاقت آپ ہی پرگٹائی ہے۔ دوئی قدرت ساجیے کر آسن ڈٹھو چاو، دوجا اس نے سوکشم تو اپنے آپ استھول کیتا ہے۔ قدرت کلا اے پرکرتی اے دی ساجنا کر کے تے اے دچ آپ بیٹھ کے اینو اپنا آسن بنا کے تے ویکھدا ہے چاو نال، ریت دے ذرے چ بھی بیٹھا ہے، سورج دیاں کرناں وچ بھی بیٹھا ہے، ساگر دیاں لہراں وچ بھی بیٹھا ہے، پہاڑاں دی برفانی چوٹیاں چ بھی بیٹھا ہے، کیڑے وچ بھی بیٹھا ہے، ہاتھی وچ بھی بیٹھا ہے، ہاتھی کیٹی ترلو آدم ایک اکھنڈت بسے انادم، اے سارے اس دا آسن نے، ہر آسن تے وہ بیٹھا ہے، چاہے ریت دے ذریاں دا آسن ہے تے چاہے سورج دیاں کرناں دا آسن ہے، چاہے پہاڑاں دیاں چوٹیاں دا آسن ہے تے چاہے ساگر دیاں لہراں دا آسن ہے، اے ہر آسن دے تے براجمان ہے تے بڑے چاو نال براجمان ہے۔ داتا کرتا آپ توں تس دے کرے پساؤ، توں جتھے اس سب کچھ دا کرتا ہے، ہے پربھو تو سب کچھ دا داتا بھی ہے، تٹھ کے پرسن ہو کے تو ہر جیو نو خوش کر دیں، انہوں من مرضی دے مطابق انہوں وستو دینا ہے، ایسا تو داتا ہے، ایسا تو کرتا ہے۔ تو جانوئی سب سے دے لیسیں جند کو آؤ، تے توں سب کچھ نو جان دیں، تینوں پتا ہے ریت دے ذرے دی کی لوڑ ہے، تینوں پتا ہے کیڑی دی کی لوڑ ہے، تو ساریاں دی دلان دی جانن والا ہے، تو ہر ایک دا گوج پتا رکھن والا ہے، تینوں کسے دا ٹھکانا پتا پوچھن دی لوڑ نہیں، کیونکہ تو سب نال سمبندھ جوڑی بیٹھا ہے تے تو سب کچھ نو جان دے، تو جان ہوئی سب سے دے لیسیں جند کو آؤ، اور آواز مار کے ایک دن دتی ہوئی جند تو لے لینا ہے، واپس کر لینا ہے۔ کر آسن ڈٹھو چاؤ، جند دے وچ بھی بیٹھ کے اور شریر دے وچ بھی بیٹھ کے تو چاؤ نال جگت نو ویکھدا ہے، جند نو ویکھدا ہے، شریر نو ویکھدا ہے، ذریاں نو ویکھدا ہے، ساگر نو ویکھدا ہے، اپنی ساجی ہوئی قدرت نو ویکھدا ہے، پرکرتی نو ویکھدا ہے، ہر آسن دتے تو براجمان ہے۔ پر اس طریقے نال سدگرو دیو جی مہاراج اس پوڑی چ فرمان کر رہے ہیں کہ سب کچھ اس دی اپنی ساجنا ہے، اور اپنے آپ دی وی اس نے ہی ساجنا کیتی ہے، اس نے اپنی ساجنا آپ کیتی۔
1: کیلگریچ اکو ایک دھارمک ریڈیو، پنجابی ریڈیو 102.7 FM جتھے 24 گھنٹے ستو دن بہت سارے دھارمک پروگرام پیش کیتے جاندے نے۔ اینا پروگراماں نو سپانسر کرن لئی تسی پنجابی ریڈیو 102.7 FM نو 403-238-6867 یعنی 403-238-6667 تے سمپرک کر سکتے ہو۔ سنتے رہو پنجابی ریڈیو 102.7 FM کیلگری۔ प्रोग्राम दा ए हिस्सा तुहाडे तक परमजीत पलाहा डेजर्डिन इंश्योरेंस एजेंट दे सहयोग नाल पहुंचाया जा रहा है।
2: इना तो किसे तरह दी इंश्योरेंस जिवें लाइफ, डिसेबिलिटी, ऑटो, होम, मोटरबाइक, बोट अते होर बिजनेस इंश्योरेंस बारे जानकारी लैण लई तुसी परमजीत पलाहा जी नूं 403-554-4444
1: यानी 403-554-4444 ते संपर्क कर सकदे हो। परमजीत पलाहा जी दे ऑफिस दा पता है यूनिट नंबर 210 23 32nd एवेन्यू नॉर्थ कैलगरी। प्रोग्राम का यह हिस्सा तुहाडे तक रियो बैंक्वेट हाल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम, बर्थडे पार्टी जां होर फंक्शन संबंधी हाल बुक करन दी जानकारी लैण लई
3: ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ, ਇਹ ਪਾਵਨ ਪਵਿੱਤਰ ਫਰਮਾਨ ਜਿਹੜਾ ਸਤਿਗੁਰੂ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕੀਤੀ ਹੈ, ਇਹਦੀ ਭੂਮਿਕਾ ਇਹ ਹੈ ਕਿ ਮਨੁੱਖੀ ਸੁਭਾਅ ਦੇ ਵਿੱਚ ਇਹ ਕਮਜ਼ੋਰੀ ਹੈ ਕਿ ਮੈਂ ਹੀ ਠੀਕ ਹਾਂ ਤੇ ਬਾਕੀ ਦੇ ਗਲਤ ਹਨ। ਸਾਡੇ ਸੁਭਾਅ ਦੇ ਵਿੱਚ ਸਭ ਤੋਂ ਵੱਡੀ ਕਮਜ਼ੋਰੀ ਇਹ ਕਿ ਮੈਂ ਠੀਕ ਹਾਂ ਲੇਕਿਨ ਬਾਕੀ ਦੇ ਗਲਤ ਨੇ। ਲੇਕਿਨ ਗੁਰਮਤਿ ਦਾ ਸਿਧਾਂਤ ਇਹ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਮੈਂ ਚੰਗਾ ਨਹੀਂ ਲੇਕਿਨ ਬਾਕੀ ਦੇ ਜਿੰਨੇ ਨੇ ਇਹ ਸਾਰੇ ਦੇ ਸਾਰੇ ਚੰਗੇ ਨੇ, ਇਹ ਗੁਰਮਤਿ ਸਿਧਾਂਤ ਹੈ। ਗੁਰਮੁਖੋ ਇਸ ਲੜੀ ਦੇ ਤਹਿਤ ਜਿਵੇਂ ਆਪਾਂ ਅੱਜ ਹੀ ਵੇਹਨੇ ਆ ਵੀ ਸਿਆਸੀ ਲੋਕ ਚਾਹੁੰਦੇ ਨੇ ਵੀ ਆਪਾਂ ਦੂਜੇ ਦੀ ਕੁਰਸੀ ਖੋਹ ਕੇ ਮੈਂ ਬਹਿ ਜਾਈਏ, ਇਹ ਮਨੁੱਖੀ ਸੁਭਾਅ ਦੇ ਵਿੱਚ ਬੜੀ ਪੁਰਾਣੀ ਕਮਜ਼ੋਰੀ ਹੈ। ਇਹ ਕੇਵਲ ਰਾਜਨੀਤੀ ਵਿੱਚ ਹੀ ਨਹੀਂ ਧਾਰਮਿਕ ਲੋਕਾਂ ਦੇ ਵਿੱਚ ਵੀ ਰਹੀ। ਔਰ ਜਿਸ ਮੌਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ ਉਦੋਂ ਹਿੰਦੁਸਤਾਨ ਵਿੱਚ ਯੋਗੀਆਂ ਦਾ ਬੋਲਬਾਲਾ ਸੀ ਔਰ ਉਹ ਆਪਣੀਆਂ ਕਰਾਮਾਤਾਂ ਵਿਖਾ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਤੇ ਮਨੁੱਖੀ ਸੁਭਾਅ ਦੇ ਵਿੱਚ ਸਾਡੀ ਫਿਤਰਤ ਇਹ ਕਮਜ਼ੋਰੀ ਹੈ ਕਿ ਆਪਾਂ ਦੂਜੇ ਦੀ ਕਰਾਮਾਤ ਵੇਖ ਕਰਕੇ ਉਹਦੇ ਤੋਂ ਮੁਤਾਸਰ ਹੋ ਕਰਕੇ ਆਪਾਂ ਉਹਦੇ ਮਗਰ ਲੱਗ ਜਾਂਦੇ ਹਾਂ। ਸਾਡੇ ਸਿੱਖ ਧਰਮ ਦੇ ਵਿੱਚ ਕਰਾਮਾਤ ਨੂੰ ਕਹਿਰ ਕਿਹਾ ਗਿਆ, ਲੇਕਿਨ ਜਿੱਥੇ ਪ੍ਰਮਾਤਮਾ ਦੀ ਹੋਣ ਦਾ ਸਵਾਲ ਉੱਥੇ ਗੁਰੂ ਪਾਤਸ਼ਾਹ ਨੇ ਕਰਾਮਾਤ ਵਿਖਾਈ ਆਪਣੀ ਵਡਿਆਈ ਲਈ ਨਹੀਂ ਲੇਕਿਨ ਪਰਿਪੂਰਨ ਪ੍ਰਮਾਤਮਾ ਦੀ ਹੋਂਦ ਨੂੰ ਪ੍ਰਗਟ ਕਰਨ ਵਾਸਤੇ। ਜਦੋਂ ਅਸੀਂ ਦੁਨੀਆਂ ਦੇ ਧਰਮਾਂ ਦਾ ਮੁਤਾਲਿਆ ਕਰਦੇ ਹਾਂ ਤੇ ਬਹੁ ਗਿਣਤੀ ਵਿੱਚ ਸਾਡਾ ਸਮਾਜ ਵਿੱਚ ਮੁਸਲਮਾਨ ਭਰਾ ਨੇ ਸਾਡੇ ਇਸਲਾਮ ਧਰਮ ਨੂੰ ਮੰਨਣ ਵਾਲੇ ਵੀਰ ਉਸ ਇਸਲਾਮ ਦੇ ਵਿੱਚ ਜਿੰਨਾ ਚਿਰ ਕੋਈ ਕਰਾਮਾਤ ਨਾ ਵਿਖਾਏ ਉਹਨੂੰ ਉਹ ਪੀਰ ਨਹੀਂ ਬਣਦੇ ਔਰ ਉਹਨੂੰ ਪੀਰ ਬਣਨ ਵਾਸਤੇ ਆਪਣੀ ਕਰਾਮਾਤ ਦਾ ਪ੍ਰਗਟਾਵਾ ਕਰਨਾ ਪੈਂਦਾ ਹੈ। ਇਸੇ ਪ੍ਰਕਾਰ ਇਹ ਯੋਗੀ ਲੋਕ ਪ੍ਰਾਣਾਯਾਮ ਦੇ ਦੁਆਰਾ ਸਿੱਧੀਆਂ ਪ੍ਰਾਪਤ ਕਰਕੇ ਲੋਕਾਂ ਨੂੰ ਮੁਤਾਸਰ ਕਰਦੇ। ਇਹ ਮੈਂ ਆਮ ਕਰਕੇ ਗੱਲ ਕਹਿੰਦਾ ਤੇ ਕਈ ਹੱਸ ਪੈਂਦੇ ਨੇ, ਕਈਆਂ ਨੂੰ ਚੰਗੀ ਵੀ ਲੱਗਦੀ ਹੈ। ਆ ਤੁਸੀਂ ਡੇਰਿਆਂ ਵਿੱਚ ਜਾਂਦੇ ਜੇ ਨਾ, ਜਿਹੜੇ ਬਾਬਿਆਂ ਨੂੰ ਪੈਰੀ ਹੱਥ ਲਾਉਣ ਦੀ ਆਦਤ ਪਈ ਹੈ ਨਾ, ਉਹਨਾਂ ਦੀ ਖੁਰਾਕ ਜੇ ਮੇਰੀ ਗੱਲ ਨੋਟ ਕਰਨਾ, ਤਜਰਬਾ ਕਰਕੇ ਵੇਖਣਾ, ਤੁਸੀਂ ਸੱਤ ਬੰਦੇ ਉਹਦੇ ਡੇਰੇ ਵਿੱਚ ਚਲੇ ਜਾਓ ਤੇ ਪਹਿਲਾਂ ਸਾਰੇ ਰਾਇ ਕਰ ਲਓ, ਉਹਨਾਂ ਚੋਂ ਪੰਜ ਬੰਦੇ ਬਾਬੇ ਦੇ ਗੋਡੀ ਹੱਥ ਲਾਉਣ ਤੇ ਦੋ ਨਾ ਲਾਉਣ ਤੇ ਬਾਬੇ ਨੂੰ ਇਉਂ ਲੱਗੇਗਾ ਵੀ ਇਹਨਾਂ ਨੂੰ ਗੋਲੀ ਮਾਰ ਦਿਆਂ ਤੇ ਘੜੀ ਮੁੜੇ ਪੁੱਛੇਗਾ ਦੋ ਬੰਦੇ ਕੌਣ ਨੇ ਤੇ ਜਿਹੜੇ ਇੱਥੇ ਆਏ ਨੇ, ਗੁਰੂ ਕੇ ਸਿੱਖ ਬੰਦੇ ਹੀ ਹੋਣਗੇ ਨਾ, ਲੇਕਿਨ ਉਹਨੂੰ ਰੜਕਦਾ ਵੀ ਹਾਂ ਜਾਂ ਮੇਰੇ ਇਹਨਾਂ ਨੇ ਗੋਡਿਆਂ ਨੂੰ ਹੱਥ ਕਿਉਂ ਨਹੀਂ ਲਾਇਆ। ਇਹ ਮਨੁੱਖੀ ਸੁਭਾਅ ਦੇ ਵਿੱਚ ਇੱਕ ਬੜੀ ਕਮਜ਼ੋਰੀ ਹੈ ਤੇ ਮੈਂ ਤਕਰੀਬਨ ਜੋ ਆਪ ਟਕਸਾਲ ਵਿੱਚ ਮਹਾਂਪੁਰਸ਼ਾਂ ਕੋਲੋਂ ਪੜ੍ਹਿਆ, ਨਾ ਗੋਡੀ ਹੱਥ ਲਾਓ ਨਾ ਲਵਾਓ। ਅਸੀਂ ਗੁਰਸਿੱਖ ਹਾਂ, ਸਾਨੂੰ ਹਦਾਇਤ ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਜਦੋਂ ਗੁਰੂ ਕਾ ਸਿੱਖ ਗੁਰੂ ਕੇ ਸਿੱਖ ਨੂੰ ਮਿਲਦਾ, ਭਾਵੇਂ ਉਹ ਸਾਡੀ ਭੈਣ ਹੋਵੇ, ਭਾਵੇਂ ਉਹ ਸਾਡੀ ਬੱਚੀ ਹੋਵੇ, ਸਾਡਾ ਭਰਾ ਹੋਵੇ, ਆਪਾਂ ਫਤਿਹ ਬੁਲਾਵਾਂਗੇ ਤੇ ਗੁਰਮੁਖੋ ਸਾਡੀ ਜ਼ਬਾਨ ਪਵਿੱਤਰ ਹੋ ਜਾਏਗਾ, ਕੰਨ ਪਵਿੱਤਰ ਹੋ ਜਾਣਗੇ। ਰਹੋ ਵਿਚਾਰ ਇਸੇ ਪ੍ਰਕਾਰ ਗੁਰਮੁਖੋ ਜਿਹੜੇ ਗੋਰਖ ਨੂੰ ਮੰਨਣ ਵਾਲੇ ਯੋਗੀ ਲੋਕ ਸਨ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਮਿਲੇ। ਇਤਿਹਾਸ ਪੜ੍ਹਦੇ ਹਾਂ, ਚਾਰ ਪੰਜ ਵੇਰਾਂ ਉਨ੍ਹਾਂ ਦੀ ਵਿਸ਼ੇਸ਼ ਤੌਰ ਤੇ ਗੁਰੂ ਨਾਨਕ ਪਾਤਸ਼ਾਹ ਬੈਸ ਮੁਬਾਸਾ ਹੋਇਆ, ਹੋ ਸਕਦਾ ਕਈ ਵੇਰਾਂ ਹੋਇਆ ਵੇ, ਲੇਕਿਨ ਚਾਰ ਪੰਜ ਥਾਵਾਂ ਦੇ ਵਿਸ਼ੇਸ਼ ਤੌਰ ਤੇ ਜ਼ਿਕਰ ਹੈ ਜਿਹੜੀ ਸਿੱਧ ਗੋਸ਼ਟ ਬਾਣੀ ਹੈ ਨਾ,
ਉਹਦਾ ਭਾਵ ਹੀ ਇਹੋ ਹੈ ਕਿ ਸਿੱਧ ਗੁਰੂ ਪਾਤਸ਼ਾਹ ਦੇ ਅੱਗੇ ਸਵਾਲ ਕਰਦੇ ਤੇ ਗੁਰੂ ਪਾਤਸ਼ਾਹ ਨੂੰ ਜਵਾਬ ਦਿੰਦੇ ਹਨ। ਅਜਿਵੇਂ ਸਾਨੂੰ ਕਹਿੰਦੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਕਿਉਂ ਮੰਨਦੇ ਹੋ, ਤੇ ਸਾਡੇ ਗੁਰੂ ਨੇ ਕਹਿ ਦਿੱਤਾ ਮੈਂ ਸ਼ਬਦ ਨੂੰ ਮੰਨਦਾ। ਉਹਨਾਂ ਸਵਾਲ ਕੀਤਾ ਪਵਨ ਆਰੰਭ ਕਵਨ ਗੁਰੂ ਕਿਸਕਾ ਤੂੰ ਚੇਲਾ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਦਿੱਤਾ ਨਾਥ ਜੀ ਪਵਨ ਆਰੰਭ ਸਤਿਗੁਰ ਮਤ ਵੇੜਾ ਸ਼ਬਦ ਗੁਰੂ ਸੁਰ ਤੁਨ ਚੇਲਾ। ਮੈਂ ਵਿਅਕਤੀ ਨੂੰ ਗੁਰੂ ਨਹੀਂ ਮੰਨਦਾ, ਮੈਂ ਸ਼ਬਦ ਨੂੰ ਗੁਰੂ ਮੰਨਦਾ। ਤੇ ਸ਼ਬਦ ਕਿਹੜਾ? ਏਕ ਓਂਕਾਰ ਸਤਨਾਮ ਕਰਤਾ ਪੁਰਖ ਜੋ ਮੂਲ ਮੰਤਰ ਹੈ। ਰਹੋ ਵਿਚਾਰ, ਉਹਨਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਇਹ ਕਿਹਾ ਵੀ ਤੁਸੀਂ ਗੋਰਖ ਨੂੰ ਮੰਨੋ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਮੈਂ ਤੁਹਾਡੇ ਵਾਲੇ ਗੋਰਖ ਨੂੰ ਨਹੀਂ ਮੰਨਦਾ, ਜਿਹੜਾ ਸ੍ਰਿਸ਼ਟੀ ਦੀ ਰੱਖਿਆ ਕਰਨ ਵਾਲਾ ਮੈਂ ਉਸ ਗੋਰਖ ਨੂੰ ਮੰਨਦਾ। ਸਮਾਂ ਨਹੀਂ ਕਿ ਮੈਂ ਖੁਲਾਸੇ ਵਿੱਚ ਪੂਤਾ ਜਾਵਾਂ, ਜਿਹੜਾ ਗੋਰਖ ਹੋਇਆ ਨਾ ਉਹ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗਾ ਜਿਹੜੀ ਮੈਂ ਗੱਲ ਕੀਤੀ ਵੀ ਮੇਰੇ ਮਤ ਵਿੱਚ ਆ ਜਾਓ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੋਰਖ ਮੈਨੂੰ ਤਾਂ ਕਹੀ ਜਾਣਾ ਪਰ ਯਾਦ ਰੱਖ ਤੇਰੇ ਗੁਰੂ ਦੀ ਕੀ ਹਾਲਤ ਹੈ। ਇਹ ਸਾਨੂੰ ਟਕਸਾਲ ਚ ਪੜਾਇਆ ਗਿਆ। ਗੋਰਖ ਦੇ ਗੁਰੂ ਦਾ ਨਾਮ ਸੀ ਮਛੰਦਰ। ਗੁਰਮੁਖੋ ਸਾਨੂੰ ਗੁਰੂ ਨਾਨਕ ਪਹੁੰਚਾਵੇ, ਸਾਨੂੰ ਬਾਜਾਂ ਵਾਲੇ ਨੇ ਕਸ਼ਹਿਰਾ ਪਵਾਇਆ ਸਿਖਾ, ਤੂੰ ਕਸ਼ਹਿਰਾ ਪਾ ਲਿਆ, ਤੇਰੇ ਵਾਸਤੇ ਕੇਵਲ ਤੇ ਕੇਵਲ ਇੱਕ ਧਰਮ ਪਤਨੀ, ਬਾਕੀ ਤੇਰੀਆਂ ਭੈਣਾਂ ਤੇ ਭਾਈ ਧੀਆਂ। ਸਿੱਖਾ ਵੇਖੀ ਪ੍ਰਤੱਖ ਤਾਂ ਕੀ, ਸੁਪਨੇ ਦੇ ਵਿੱਚ ਵੀ ਪਰਾਏ ਬਿਸਤਰੇ ਤੇ ਨਹੀਂ ਉਜਾਣਾ। ਜਿਹੜੀ ਇੰਦਰਾ ਡੈਣ ਨੇ ਅਕਾਲ ਤਖ਼ਤ ਦੀ ਬਿਲਡਿੰਗ ਢਾਈ ਹੈ ਨਾ, ਜਦੋਂ ਆਪਾਂ ਸਵੇਰੇ ਮਹਾਰਾਜ ਸਵਾਰੀ ਲੈ ਕੇ ਉਤਰਦੇ ਹਾਂ, ਉਹਦੇ ਪੌੜੀਆਂ ਦੇ ਐਸ ਪਾਸੇ ਇੱਕ ਸ਼ਬਦ ਉਕਰਿਆ ਹੁੰਦਾ ਸੀ, ਮੈਂ ਰੋਜ਼ਾਨਾ ਉਹ ਸ਼ਬਦ ਨੂੰ ਜਾ ਕੇ ਪੜ੍ਹਦਾ ਹੁੰਦਾ ਸਾਂ, ਕਿਉਂਕਿ ਮੈਂ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਦੇ ਨਾਂ ਰਹਿੰਦਾ ਸਾਂ। ਤੇ ਸ਼ਬਦ ਕੀ ਸੀ? ਸੁਧ ਜਪਤੇ ਹਮ ਲਈ, ਇਹ ਲਿਖਿਆ ਸੀ ਬਕਾਇਦਾ ਉਕਰਿਆ ਪੌੜੀਆਂ ਵਿੱਚ, ਸੁਧ ਜਪਤੇ ਹਮ ਲਈ ਬਚਨ ਗੁਰਦੈ ਹਮਾਰੇ, ਪੂਤ ਉਹੀ ਭਰਣ ਤੋਏ ਪ੍ਰਾਣ ਜਬਲਾ ਖੜਤਾਰੇ, ਨਿਜ ਨਾਰੀ ਕੇ ਸਾਥ ਨਿਉ ਤੁਮ ਨਿਤ ਬੜਿਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਇਓ। ਇਹ ਦਸਮ ਪਾਤਸ਼ਾਹ ਦਾ ਸ਼ਬਦ ਹੈ। ਜਿਹੜੀ ਗੁਰਮੁਖੋਂ ਮੈਂ ਬੇਨਤੀ ਕਰ ਰਿਹਾ, ਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਗੁਰਮੁਖਾ ਉਹ ਗੋਰਖਾ ਮੈਨੂੰ ਤਾਂ ਕਹੀ ਜਾਣਾ, ਆਪਣੇ ਗੁਰੂ ਦੀ ਹਾਲਤ ਵੇਖ, ਵੇਖੋ ਕਾਮ ਬੰਦੇ ਦੀ ਕਿੰਨੀ ਬੁੱਧੀ ਭ੍ਰਿਸ਼ਟ ਕਰ ਦਿੰਦਾ ਹੈ। ਇੱਕ ਰਾਜਾ ਮਰ ਗਿਆ, ਉਸ ਮਰੇ ਹੋਏ ਰਾਜੇ ਦੀ ਦੇਹ ਵਿੱਚ ਪ੍ਰਵੇਸ਼ ਕਰਕੇ ਤੇ ਉਹਦੀਆਂ ਰਾਣੀਆਂ ਨਾਲ ਮੰਦ ਕਰਮ ਕਰਦਾ ਹੈ। ਮਛੰਦਰ ਨਾਥ ਇਹ ਗੋਰਖ ਦੇ ਗੁਰੂ ਦੀ ਹਾਲਤ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮੈਨੂੰ ਤਾਂ ਤੂੰ ਕਹਿੰਦਾ ਵੀ ਆਹ ਕਰੋ ਤੇ ਆਹ ਕਰੋ, ਪਹਿਲਾਂ ਆਪਣਾ ਗੁਰੂ ਤਾਂ ਸੰਭਾਲ। ਉਹ ਕਈ ਕਰਤੂਤ ਕਰਦਾ, ਬੰਦਾ ਕਿੰਨਾ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਉਹਨੇ ਲੋਕਾਂ ਨੂੰ ਕਹਿ ਦਿੱਤਾ ਵੀ ਕੋਈ ਵੀ ਮੁੰਦਰਾ ਵਾਲਾ ਬੰਦਾ ਮੇਰੀ ਮਹਿਲਾ ਚ ਨਾ ਆਵੇ ਤਾਂ ਕਿ ਮੇਰੀ ਇਹ ਕਮਜ਼ੋਰੀ ਲੀਕ ਨਾ ਹੋ ਜਾਏ। ਆ ਤੁਸੀਂ ਕਿਤੇ ਵੇਖਣਾ, ਜਿਹੜੇ ਜੋਗੀ ਭਰਾ ਨੇ ਨਾ ਇੱਕ ਕੰਨ ਢੱਕਣਗੇ, ਤੁਸੀਂ ਆਮ ਮੇਰੀ ਗੱਲ ਤੋਂ ਨੋਟ ਕਰਨਾ, ਜਿਹੜੇ ਤੁਹਾਨੂੰ ਜੋਗੀ ਮਿਲਣਗੇ ਉਹਨਾਂ ਦਾ ਇੱਕ ਕੰਨ ਢੱਕਿਆ ਹੋਵੇਗਾ। ਇਹਦੇ ਪਿੱਛੇ ਕਾਰਨ ਕੀ ਹੈ? ਇਹਦਾ ਕਾਰਨ ਹੈ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਵੀ ਪਹਿਲਾਂ ਆਪਣੇ ਗੁਰੂ ਨੂੰ ਸੰਭਾਲ, ਗੋਰਖ ਜੀ ਗਏ ਇਹਨਾਂ ਆਪਣੇ ਕੰਨ ਨੂੰ ਢੱਕ ਲਿਆ, ਉਥੇ ਪੰਕਤੀਆਂ ਪੜੀਆਂ, ਜਾਗ ਮਛੰਦਰਾ, ਗੋਰਖ ਬੋਲੇ ਜਾਗਣਾ ਕਰ। ਔਰ ਉਸੇ ਮੌਕੇ ਮਛੰਦਰ ਨਾਥ ਉਸ ਰਾਜੇ ਦੀ ਦੇਹ ਨੂੰ ਛੱਡ ਕੇ ਮੁੜ ਕੇ ਆਇਆ, ਕਹਿਣ ਤੋਂ ਭਾਵ ਕੇ ਇਹ ਗੁਰਮੁਖੋ ਬਕਾਰ ਗੁਰੂ ਕਿਰਪਾ ਕਰੇ, ਗੁਰੂ ਦੀ ਕਿਰਪਾ ਤੋਂ ਬਿਨਾਂ ਬਚਿਆ ਨਹੀਂ ਜਾਂਦਾ, ਗੁਰੂ ਮਾਰੀ ਕਿਰਪਾ ਕਰੇ ਸਾਡੇ ਸਾਰਿਆਂ ਦੇ ਉੱਪਰ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗਾ ਵੀ ਤੁਸੀਂ ਸਾਡੇ ਧਾਰਮਿਕ ਚਿੰਨ ਪਾਓ, ਜਿਵੇਂ ਆਪਾਂ ਨੂੰ ਹੁਕਮ ਹੈ ਪੰਜ ਕਕਾਰ ਵਾਲੇ ਧਾਰਨ ਕਰਨੇ, ਉਹ ਸਿੰਗੀ ਲਾਓ, ਝੋਲੀ ਲਾਓ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗੇ ਭਲਿਆ
ਮੈਂ ਕੱਲਾ ਫੂਕਾਂ ਵਿਚ ਵਿਸ਼ਵਾਸ ਨਹੀਂ ਕਰਦਾ, ਮੈਂ ਆਹ ਸਿੰਗੀ ਵਜਾਉਣਾ, ਮੈਂ ਸਿੰਗੀ ਵਜਾਉਣਾ। ਇਹ ਨਹੀਂ ਭਾਵੇਂ ਮੈਂ ਸਿੰਗੀ ਦੇ ਉਲਟਾਂ, ਮੈਂ ਕੇਵਲ ਤੇ ਕੇਵਲ ਵਿਖਾਲੇ ਨੂੰ ਕੰਡੈਮ ਕਰਦਾ, ਮੈਂ ਅੰਤਰੀ ਭਾਵ ਨੂੰ ਧਾਰਨ ਕਰਦਾ ਹਾਂ। ਔਰ ਉਸ ਮੌਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਿਵੇਂ ਉਹਨੂੰ ਸੰਬੋਧਨ ਕਰਕੇ ਸਿੱਖਿਆ ਦਿੱਤੀ ਹੈ, ਉਹ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨਗੇ। ਮਨ ਇਕਾਗਰ ਕਰਨ ਲਈ ਯਤਨ ਕਰੀਏ ਤੇ ਬੋਲੋ ਸਤਿਨਾਮ ਵਾਹਿਗੁਰੂ। ਹਾਂਜੀ।

0: ਆਮ ਕਲੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਇਹ ਪਾਵਨ ਉਪਦੇਸ਼ ਦਿੰਦੇ ਹਨ।
1: ਸੁਰਤ ਸ਼ਬਦ ਸਾਖੀ ਮੇਰੀ ਸਿੰਘੇ।
0: ਸੋ ਜਿਹੜਾ ਸ਼ਬਦ ਹੈ ਨਾ, ਇਹਦੇ ਵਿੱਚ ਆਪਣੀ ਸੁਰਤੀ ਨੂੰ ਜੋੜਨਾ, ਤੇ ਜਿਵੇਂ ਆ ਕਈ ਪ੍ਰਾਸੰਖ ਵਜਾਉਂਦੇ ਹਨ, ਤੁਰੀ ਵਜਾਉਂਦੇ ਨੇ, ਇਸੇ ਤਰ੍ਹਾਂ ਜੋਗੀ ਲੋਕ ਸਿੰਗੀ ਵਜਾਉਂਦੇ ਨੇ। ਸਿੰਗੀ ਹੁਣ ਤਾਂ ਆਪਣੇ ਸਪੀਕਰ ਆ ਗਏ ਨੇ ਨਾ, ਤੇ ਮੈਨੂੰ ਬਚਪਨ ਵਿੱਚ ਚੰਗੀ ਤਰ੍ਹਾਂ ਚੇਤਾ ਹੈ, ਜਦੋਂ ਸ਼ਾਮ ਨੂੰ ਰਹਿ ਰਸਤਾ ਪਾਠ ਦਾ ਟਾਈਮ ਹੋਣਾ ਤੇ ਬਾਬਿਆਂ ਨੇ ਸੰਖ ਪੂਰਨਾ, ਇਹ ਮੈਂ ਆਪਣੇ ਪਿੰਡ ਭੂਰੇ ਕੋਨੇ ਵੇਖਿਆ ਹੈ, ਕਿਉਂ ਸਪੀਕਰ ਨਹੀਂ ਸੀ ਹੁੰਦੇ, ਉਹਨਾਂ ਨੇ ਸੰਖ ਪੂਰਨਾ ਤਾਂ ਕਿ ਲੋਕੀ ਸੁਚੇਤ ਹੋਣ ਔਰ ਉਹ ਪਰਮਾਤਮਾ ਦਾ ਨਾਮ ਲੈਣ, ਇਹ ਉਹਨਾਂ ਨੂੰ ਇੱਕ ਇਸ਼ਾਰਾ ਹੁੰਦਾ ਸੀ। ਇਸੇ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ, ਅਸੀਂ ਸ਼ਬਦ ਵਿੱਚ ਸੁਰਤੀ ਨੂੰ ਜੋੜਨ ਨੂੰ ਪ੍ਰੈਫਰੈਂਸ ਦਿੰਦੇ ਹਾਂ। ਗੁਰਮੁਖ ਆਪਾਂ ਰੋਜ਼ ਪੜ੍ਹ ਕਰਦੇ ਹਾਂ, ਧਿਆਨ ਦਿਆ ਜੇ, ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਾਓ। ਗੁਰੂ ਕੇ ਸਿੱਖਾ ਸੁਣ ਮੰਨ ਤੇ ਆਪਣੀ ਬਿਰਤੀ ਨੂੰ ਅੰਤਰ ਮੁਕਰ। ਇਹ ਮੈਂ ਤਕਰੀਬਨ ਜਦੋਂ ਵੀ ਮੇਰੀ ਡਿਊਟੀ ਹੁੰਦੀ ਮੈਂ ਕਹਿੰਦਾ ਆਪ ਜੀ ਨੂੰ, ਆਪਾਂ ਗੁਰਦੁਆਰੇ ਆਏ ਨਾ, ਕਿਸੇ ਦੀ ਪੱਗ ਟੇਢੀ ਹੈ, ਕਿਸੇ ਦੇ ਕੱਪੜੇ ਮੈੜੇ ਨੇ, ਉਹਨਾਂ ਨੂੰ ਨਾ ਵੇਖੋ, ਆਪਣੇ ਤੱਕ ਸੀਮਤ ਰਹੋ, ਆਪਣੇ ਆਪ ਨੂੰ ਅੰਦਰ ਵੇਖੋ ਵੀ ਮੈਂ ਕੀ ਕਰਦਾ ਹਾਂ। ਆਪਾਂ ਤਾਂ ਲੋਕਾਂ ਨੂੰ ਵੇਖੀ ਜਾਂਦੇ ਹਾਂ, ਉਹਦਾ ਸਿਰ ਨੰਗਾ ਸੀ, ਉਹਦੀ ਪੱਗ ਟੇਢੀ ਸੀ, ਉਹਦੇ ਕੱਪੜੇ ਵਧੀਆ, ਨਾ ਨਾ, ਗੁਰਦੁਆਰੇ ਆ ਕੇ ਕੇਵਲ ਤੇ ਕੇਵਲ ਗੁਰੂ ਨੂੰ ਵੇਖੋ ਤੇ ਆਪਣੇ ਅੰਦਰ ਝਾਤੀ ਮਾਰੋ ਕਿ ਮੇਰੇ ਅੰਦਰ ਕਿੰਨੀਆਂ ਕਮਜ਼ੋਰੀਆਂ ਨੇ, ਤੇ ਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਕਰੋ, ਪਾਤਸ਼ਾਹ ਰਹਿਮਤ ਦਾ ਝਾੜੂ ਮਾਰ ਕੇ ਕਿਤੇ ਮੇਰੇ ਅੰਦਰੋਂ ਵੀ ਐਬ ਕੱਢ ਦੇ। ਮੇਰੇ ਸਾਹਮਣੇ ਇਕਦਮ ਮਾਤਾ ਖੀਵੀ ਆ ਜਾਂਦੀ ਹੈ, ਗੁਰੂ ਅੰਗਦ ਸਾਹਿਬ ਦੇ ਮਹਿਲ, ਜਦੋਂ ਬਾਬਾ ਲਹਿਣਾ ਜੀ ਅਜੇ ਗੁਰੂ ਅੰਗਦ ਰੂਪ ਨਹੀਂ ਨਾ ਬਣੇ, ਤੇ ਇਹ ਤਿੰਨਾਂ ਸਾਲਾਂ ਤੋਂ ਬਾਅਦ ਖਡੂਰ ਸਾਹਿਬ ਆਏ ਤੇ ਮਾਤਾ ਖੀਵੀ ਗੁਰੂ ਅੰਗਦ ਸਾਹਿਬ ਨੂੰ ਕਹਿਣ ਲੱਗੀ, ਸਵਾਮੀ ਜੀ ਮੇਰੇ ਵੱਲੋਂ ਝਾੜੂ ਵੀ ਇੱਕ ਲੈ ਜਾਓ, ਲੂਣ ਲੈ ਜਾਓ। ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਬਾਬੇ ਲਹਿਣੇ ਦੇ ਰੂਪ ਨੇ ਕਹਿਣ ਲੱਗੇ, ਖੀਵੀ ਕੀ ਕਿਹਾ ਏ? ਕਹਿੰਦੀ ਸਵਾਮੀ ਜੀ ਮੈਂ ਤੁਹਾਨੂੰ ਬੇਨਤੀ ਕੀਤੀ, ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਜਾਣਾ ਤੇ ਉਹਨਾਂ ਨੂੰ ਬੇਨਤੀ ਕਰਨੀ, ਜਿਵੇਂ ਲੂਣ ਖਾਂਦਿਆਂ ਅਕੀਦਾ ਨਹੀਂ ਨਾ, ਅਸੀਂ ਤੇਰੀ ਸੇਵਾ ਤੋਂ ਅਕੀਏ ਨਾ।
1: ਸਤਿ ਸ੍ਰੀ ਅਕਾਲ।
0: ਤੇ ਜਿਵੇਂ ਲੂਣ ਝਾੜੂ ਮਾਰ ਕਰਕੇ ਕੂੜਾ ਕਰਕਟ ਬਾਹਰ ਕੱਢ ਦੀਦਾ, ਸਾਡੇ ਕੋਲ ਤਾਂ ਬਾਂਸ ਦਾ ਝਾੜੂ ਹੈ, ਅਸੀਂ ਤੇਰੇ ਦਰਬਾਰ ਦੇ ਸੇਵਕ ਹਾਂ, ਤੇਰੇ ਦਰ ਤੇ ਝਾੜੂ ਮਾਰਦੇ ਰਹੀਏ, ਪਰ ਤੂੰ ਸਾਡੇ ਹਿਰਦੇ ਅੰਦਰ ਰਹਿਮਤ ਦਾ ਝਾੜੂ ਮਾਰ ਕੇ ਤੇ ਸਾਡੇ ਅੰਦਰੋਂ ਔਗਣ ਕੱਢ ਦੀ। ਔਰ ਇਸੇ ਕਾਰਨ ਕਰਕੇ ਗੁਰਮੁਖੋ ਆਪਾਂ ਸੱਤੇ ਬਲਵੰਡੀ ਦੀ ਵਾਰ ਪੜ੍ਹਦੇ ਹਾਂ ਤੇ ਗੁਰੂ ਘਰ ਦੇ ਕੀਰਤਨੀਆਂ ਨੇ ਮਾਤਾ ਖੀਵੀ ਨੂੰ ਚੇਤੇ ਕੀਤਾ। ਬਾਣੀ ਚ ਨਾਂ ਹੈ ਮਾਤਾ ਖੀਵੀ ਦਾ, ਮਾਤਾ ਖੀਵੀ ਸੌ ਸੋਏ ਜਿਨ ਗੋਏ ਅਠਾਲੀ, ਲੰਗਰ ਦੌਲਤ ਵੰਡ ਗਏ, ਰਸ ਅੰਮ੍ਰਿਤ ਖੀਰ ਕਿਹਾਲੀ। ਤੇ ਮੈਂ ਗੁਰਮੁਖੋ ਅੰਦਰੋਂ ਕਹਿੰਦਾ ਕਿਤੇ ਲੰਗਰ ਪ੍ਰਸ਼ਾਦੇ ਕਰਦੇ ਹੋ, ਮਾਤਾ ਖੀਵੀ ਦਾ ਨਾਮ ਹੀ ਲੈ ਲਿਆ ਕਰੋ, ਜੇ ਘਰ ਜੇ ਤੇ ਮੈਨੂੰ ਘੇਰ ਲਿਆ ਜੇ। ਮਾਤਾ ਖੀਵੀ ਦੇ ਨਾਂ ਚ ਇੰਨੀ ਬਰਕਤ ਹੈ, ਵਿਚੋਂ ਸੁਭਾਵਿਕ ਗੱਲ ਆ ਗਈ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਜੋਗੀ ਜੀ ਸ਼ਬਦ ਵਿਚ ਸੁਰਤੀ ਨੂੰ ਜੋੜਨਾ, ਔਰ ਇਸੇ ਪ੍ਰਕਾਰ ਜੋ ਪਰਿਪੂਰਨ ਪਰਮਾਤਮਾ ਨੂੰ ਲੋਕੀ ਸੁਣਦੇ ਨੇ ਉਸ ਪਾਸੇ ਆਪਣੇ ਮਨ ਨੂੰ ਜੋੜਨਾ, ਇਹ ਸਿੰਗੀ ਵਜਾਉਣਾ ਹੈ।
1: ਬਾਜੈ ਲੋਕ ਸੁਣੇ
0: ਔਰ ਗੁਰਮੁਖੋ ਉਹਦਾ ਪਰਿਪੂਰਨ ਪਰਮਾਤਮਾ ਅਨਹਦ ਸ਼ਬਦ ਵਜੇ ਮਤ ਗੁਰਮਤ ਵਡਭਾਗੀ ਅਨਹਦ ਵਜਿਆ, ਆਨੰਦ ਮੂਹ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗਜਿਆ, ਸਭ ਧੰਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ ਪ੍ਰਦਾ ਕਰਿਆ। ਸੋ ਗੁਰਦੇਵ ਕਹਿੰਦੇ ਨੇ ਭਾਈ ਉਹਦਾ ਪਰਿਪੂਰਨ ਪਰਮਾਤਮਾ ਨਾ ਉਹ ਹਰੀ ਥਾਂ ਤੇ ਵਿਆਪਕ ਹੈ, ਸਾਰੇ ਲੋਕ ਉਹਨੂੰ ਸੁਣਦੇ ਨੇ ਪਤ ਝੋਲੀ ਮੰਗਣ ਕੇ ਤਾਈ। ਗੁਰਮੁਖੋ ਇਹ ਆਪਾਂ ਸਮਝ ਪੁਣੇ ਵਿੱਚ ਕਈ ਵਾਰ ਦੂਜਿਆਂ ਦੀ ਨਿੰਦਿਆ ਕਰਨ ਲੱਗ ਪਏ, ਕਨੈਮ ਕਰਨ ਲੱਗ ਪੈਂਦੇ ਹਾਂ। ਜਿੰਨੇ ਵੀ ਦੁਨੀਆਂ ਦੇ ਧਾਰਮਿਕ ਚਿੰਨ੍ਹ ਨੇ ਨਾ, ਭਾਵੇਂ ਕਿਸੇ ਵੀ ਧਰਮ ਦਾ, ਜਦੋਂ ਉਹਨਾਂ ਮਹਾਂਪੁਰਸ਼ਾਂ ਨੇ ਬਣਾਇਆ ਉਹਦਾ ਕੋਈ ਨਾ ਕੋਈ ਮਤਲਬ ਸੀ, ਲੇਕਿਨ ਦੁਖਾਂ ਤੇ ਵੀ ਸਮੇਂ ਦੇ ਨਾਲ ਮੁੜ ਕੇ ਉਹ ਰਸਮ ਰਹਿ ਜਾਂਦੀ ਹੈ, ਲੋਕੀ ਉਹਦੇ ਭਾਵ ਨੂੰ ਛੱਡ ਜਾਂਦੇ ਨੇ। ਪਹਿਲਾਂ ਕੋਈ ਨਾ ਕੋਈ ਭਾਵ ਹੁੰਦਾ, ਜਿਵੇਂ ਮਹਾਤਮਾ ਜਨ ਆਪਾਂ ਵਿਹਨੇ ਆ ਨਾ, ਤੇ ਉਹਨਾਂ ਨੇ ਚੋਲਾ ਪਾਇਆ ਹੁੰਦਾ ਤੇ ਆਪਾਂ ਕਹਿੰਦੇ ਚੋਲੇ ਨਾਲ ਰੱਬ ਮਿਲ ਜਾਏਗਾ, ਨਹੀਂ ਨਹੀਂ, ਉਹਨੂੰ ਉਹ ਮਹਾਤਮਾ ਕਹਿੰਦੇ ਨੇ ਕੱਫਣੀ। ਉਹ ਕੱਫਣੀ ਤਾਂ ਕਹਿੰਦੇ ਨੇ ਵੀ ਜਿਵੇਂ ਕੋਈ ਬੰਦਾ ਮਰ ਜਾਏ ਤੇ ਆਪਾਂ ਕਹਿੰਦੇ ਕੱਫਣ ਪਾਇਆ, ਉਹਨਾਂ ਦਾ ਗੁਰੂ ਕਹਿੰਦਾ ਪੁੱਤਰਾ ਤੂੰ ਕੱਫਣ ਪਾ ਲਿਆ, ਤੂੰ ਅੱਜ ਤੂੰ ਮਰ ਗਿਆ। ਜਿਹੜਾ ਮਰ ਗਿਆ ਨਾ ਉਹ ਆਪਣੀ ਮਰਜ਼ੀ ਨਹੀਂ ਕਰਦਾ, ਇਹ ਉਹਨਾਂ ਦੇ ਚੋਲੇ ਦਾ ਭਾਵ ਹੈ ਕੱਫਣੀ ਪਾਉਣੀ। ਇਸੇ ਪ੍ਰਕਾਰ ਇੱਥੇ ਜਿਹੜੇ ਯੋਗੀ ਲੋਕ ਸਨ ਉਹ ਆਪਣੇ ਚੇਲੇ ਨੂੰ ਸਭ ਤੋਂ ਪਹਿਲਾਂ ਮੰਗਣ ਭੇਜਦੇ, ਕਿਉਂਕਿ ਮੰਗਣਾ ਬੜਾ ਔਖਾ ਹੈ। ਪੰਜਾਬੀ ਦੀ ਕਹਾਵਤ ਹੈ, ਮੰਗਣ ਗਿਆ ਸੋ ਮਰ ਗਿਆ, ਮੰਗਣ ਮੂਲ ਨਾ ਜਾ, ਇਹ ਗੁਰਬਾਣੀ ਦੀ ਪੰਕਤੀ ਨੇ, ਸਾਡੀ ਪੰਜਾਬੀ ਦੀ ਕਹਾਵਤ ਹੈ। ਮੰਗਣਾ ਬੜਾ ਔਖਾ ਹੈ ਤੇ ਮੈਂ ਵਿਦਾਂਤ ਸ਼ਾਸਤਰ ਦੇ ਵਿੱਚ ਇੱਕ ਪੰਕਤੀ ਪੜ੍ਹੀ, ਕਬਲਾ ਗੁਣ ਔਰ ਗੌਰਵਤਾ ਜਬਲਾ ਕਹੇ ਨਾ ਦੇ, ਦੇ ਕਹੇ ਧੋਖੇ ਸਭ ਗੁਣ ਗੌਰਵ ਪਿੱਠ ਦੇ। ਇਹ ਸਾਨੂੰ ਵਿਦਾਂਤ ਦੇ ਸੰਤਾਂ ਮਹਾਂਪੁਰਸ਼ਾਂ ਨੇ ਪੰਕਤੀ ਪੜ੍ਹਾਈ ਕੀ, ਇਹਦਾ ਅਰਥ ਹੈ ਵੀ ਤੁਹਾਡਾ ਸਤਿਕਾਰ, ਤੁਹਾਡੇ ਗੁਣ ਦੀ ਕਦਰ ਉਦੋਂ ਤੱਕ ਹੈ ਜਦੋਂ ਤੁਸੀਂ ਕਿਸੇ ਦੇ ਅੱਗੇ ਹੱਥ ਨਹੀਂ ਅੜਦੇ। ਜਦੋਂ ਹੱਥ ਅੜ ਗਿਆ ਤੇ ਉਹਨਾਂ ਕਹਿਣਾ ਤਾਂ ਮੰਗਤਾ ਉਹਦਾ ਸਤਿਕਾਰ ਖਤਮ ਹੋ ਜਾਏਗਾ। ਤੁਹਾਡਾ ਸਤਿਕਾਰ ਤੇ ਅਦਬ ਉਦੋਂ ਤੱਕ ਹੈ ਜਦੋਂ ਤੱਕ ਤੁਸੀਂ ਕਿਸੇ ਅੱਗੇ ਹੱਥ ਨਾ ਅੱਡੋ। ਹਾਂ, ਇੱਕ ਮੈਂ ਬੇਨਤੀ ਕਰਾਂਗਾ, ਹੱਥ ਅੱਡੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ, ਪਾਤਸ਼ਾਹ ਮੈਂ ਤੇਰੇ ਦਰ ਦਾ ਮੰਗਤਾ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਹੱਥ ਜੋੜ ਕੇ ਆਖਿਆ ਕਰੋ, ਜਾਚਕ ਮੰਗੇ ਦਾਨ ਦੇ ਪਿਆਰਿਆ, ਦੇਵਣ ਹਾਰ ਦਤਾਰ ਮੈਂ ਨਿੱਤ ਚਤਾਰਿਆ, ਨਖੋਟ ਨਾ ਜਾਈ ਮੂਲ ਅਤੁੱਲ ਭੰਡਾਰਿਆ। ਮੈਂ ਤੇਰੇ ਅੱਗੇ ਤਾਂ ਮੰਗਿਆ ਜਿਹੜਾ ਤੇਰਾ ਭੰਡਾਰਾ ਮੁੱਕਦਾ ਨਹੀਂ। ਜਿਵੇਂ ਆਪਾਂ ਕਹਿੰਦੇ ਵੀ ਥੋੜੇ ਜੇ ਤੁਸੀਂ ਲੇਟ ਆ ਗਏ, ਸਵੇਰੇ ਖੀਰ ਬੜੀ ਵੱਧਦੀ ਪੱਤੀ ਸੀ, ਪਰ ਜਿਹੜਾ ਵਾਹਿਗੁਰੂ ਆ ਨਾ ਉਹਦਾ ਭੰਡਾਰਾ ਮੁੱਕਦਾ ਹੀ ਨਹੀਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪੱਤ ਝੋਲੀ ਮੰਗਣ ਕੇ ਤਾਂ ਹੀ ਭੇਖਿਆ ਨਾਮ ਪੜੇ, ਔਰ ਮੈਂ ਮੰਗਦਾ ਕਿ ਚੌਲ ਨਹੀਂ ਮੰਗਦਾ, ਆਟਾ ਨਹੀਂ ਮੰਗਦਾ, ਮੈਂ ਦਾਲ ਨਹੀਂ ਮੰਗਦਾ, ਮੈਂ ਉਸ ਪਰਿਪੂਰਨ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ, ਹੇ ਵਾਹਿਗੁਰੂ ਮੈਨੂੰ ਨਾਮ ਦੀ ਭਿਖਿਆ ਪਾ, ਮੈਨੂੰ ਨਾਮ ਦਾ ਖੈਰ ਪਾਉਣਾ ਕਰ। ਆਪਾਂ ਰੋਜ਼ ਪਾਠ ਕਰਦੇ ਹਾਂ ਜਪਜੀ ਸਾਹਿਬ ਵਾਲੀ ਪੰਕਤੀ ਪੌੜੀ ਵੱਲ ਧਿਆਨ ਲੈ ਜਾਓ, ਮੁੰਦਾ ਸੰਤੋਖ ਸਰਮਪਦ ਝੋਲੀ ਧਿਆਨ ਕਰੇ ਭੂਤ, ਇਹ ਆਪਾਂ ਰੋਜ਼ ਪਾਠ ਕਰਦੇ ਹਾਂ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਸ ਪਰਿਪੂਰਨ ਪ੍ਰਮਾਤਮਾ ਦੇ ਅੱਗੇ ਹਿਰਦੇ ਦੀ ਝੋਲੀ ਡਾਹ ਕਰਕੇ ਅਰਦਾਸ ਬੇਨਤੀ ਕਰ, ਹੇ ਵਾਹਿਗੁਰੂ ਨਾਮ ਦੀ ਖੈਰ ਪਾਉਣਾ ਕਰ।
1: ਪਤ ਝੋਲੇ ਮੰਗਣ ਕਹਿ ਤਾਈ,
0: ਪਾਤਸ਼ਾਹ ਤੂੰ ਮੇਰੀ ਪਤ ਰੱਖੀ, ਇਹ ਮੰਗਣਾ ਹੈ,
1: ਭੀਖਿਆ ਨਾਮ ਪੜੇ,
0: ਔਰ ਇਸ ਅੰਤਿਸ਼ ਕਰਨ ਹਿਰਦੇ ਰੂਪੀ ਝੋਲੀ ਵਿੱਚ ਤੇਰਾ ਨਾਮ ਪੈਣਾ ਕਰੇ।
1: ਬਾਬਾ ਗੋਰਖ ਜਾਗਾ,
0: ਭਾਈ ਜਿਹੜਾ ਤੇਰਾ ਬਾਬਾ ਹੈ ਨਾ ਗੋਰਖ, ਕਦੇ ਸਮਾਧੀ ਲਾਉਂਦਾ ਤੇ ਕਦੇ ਜਾਗਦਾ, ਜਿਹੜੇ ਮੈਂ ਇੱਕ ਗੋਰਖ ਨੂੰ ਮੰਨਦਾ ਉਹ ਸਦੀਵੀ ਤੌਰ ਤੇ ਜਾਗਦਾ ਹੈ, ਜਿਹਨੂੰ ਆਪਾਂ ਕਹਿੰਦੇ ਸਤਿਗੁਰ ਜਾਗਦਾ ਹੈ ਦਿਓ। ਆਪਾਂ ਗੁਰਮੁਖੋ ਅਰਦਾਸ ਦਿਨੇ ਕਰੀਏ ਰਾਤ ਕਰੀਏ ਇਹ ਅਰਦਾਸ ਸੁਣਦਾ। ਮੈਂ ਕਿਸੇ ਨੂੰ ਕੰਡੈਮ ਨਹੀਂ ਕਰਨ ਲੱਗਾ, ਦੁਨੀਆਂ ਦੇ ਜਿੰਨੇ ਧਰਮ ਅੰਦਰ ਨੇ ਨਾ ਉਹ ਰਾਤ ਨੂੰ ਬੰਦ ਹੋ ਜਾਂਦੇ ਭਾਵੇਂ ਦੋ ਘੰਟੇ ਬੰਦ ਹੋਣ, ਲੇਕਿਨ ਜਿਹੜਾ ਆਹ ਹਰਿਮੰਦਰ ਹੈ ਨਾ ਇਹ ਬੰਦ ਨਹੀਂ ਹੁੰਦਾ। ਇਹਦਾ ਕਾਰਨ ਕੀ ਪਤਾ, ਕਿਸੇ ਨੂੰ ਸਵੇਰੇ ਲੋੜ ਪੈ ਜਾਏ, ਕਿਸੇ ਨੂੰ ਰਾਤ ਨੂੰ ਪੈ ਜਾਏ, ਇਹ ਹਰਿਮੰਦਰ ਕਹਿੰਦਾ ਗੁਰਮੁਖਾ ਗੁਰੂ ਸੁਣਦਾ ਨਹੀਂ, ਪਰਮੇਸ਼ਰ ਸੁਣਦਾ ਨਹੀਂ, ਤੂੰ ਅਰਦਾਸ ਕਰ, ਤੇਰੀ ਅਰਦਾਸ ਮੰਨੀ ਜਾਏਗੀ।
1: ਸਤ ਸ੍ਰੀ ਅਕਾਲ।
0: ਇਹ ਨਹੀਂ ਜਿਵੇਂ ਆਪਾਂ ਸਪੀਕਰ ਲਾ ਕੇ ਕਈ ਦਿਨ ਆਪਾਂ ਅਰਦਾਸ ਕਰਾਉਂਦੇ ਹਾਂ ਗੁਰਦੁਆਰੇ, ਸਪੀਕਰ ਬੜਾ ਖਿੱਚ ਖਿੱਚ ਕੇ ਲਾਉਣਗੇ, ਤੇ ਜੇ ਬਾਈ ਚਾਂਸ ਸਪੀਕਰ ਬੰਦ ਹੋ ਜਾਏ ਤੇ ਸਪੀਕਰ ਵਾਲੇ ਨੂੰ ਕਹਿੰਦੇ ਨੇ ਤੈਨੂੰ ਚਵਾਨੀ ਨਹੀਂ ਦੇਣੀ, ਤੂੰ ਤਾਂ ਸਾਡਾ ਕੰਮ ਖਰਾਬ ਕੀਤਾ, ਅਰਦਾਸ ਦੇ ਮੌਕੇ ਸਪੀਕਰ ਬੰਦ ਹੋ ਗਿਆ। ਉਹ ਭਲਿਆ ਰੱਬ ਸਪੀਕਰ ਨਾਲ ਅਰਦਾਸ ਨਹੀਂ ਸੁਣਦਾ, ਇਹ ਤੈਨੂੰ ਭੁਲੇਖਾ ਹੈ। ਰੱਬ ਦੇ ਕੰਨ ਇੰਨੇ ਤੇਜ ਨੇ, ਗੁਰੂ ਦੇ ਕੰਨ ਇੰਨੇ ਤੇਜ ਨੇ, ਮੱਖਣ ਸ਼ਾਹ ਲਬਾਣਾ ਸੂਰ ਦੀ ਬੰਦਰਗਾਹ ਦੇ ਕੋਲ ਅਰਦਾਸ ਕਰਦਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਬਾਬੇ ਬਕਾਲੇ ਕੰਨ ਦੇ ਕੇ ਉਹਦੀ ਅਰਦਾਸ ਸੁਣਦੇ ਨੇ। ਇਹ ਆਪ ਸਾਰੇ ਜਾਣਦੇ ਆ ਨਾ ਕਿੱਥੇ ਗੁਜਰਾਤ ਸੂਰ ਦੀ ਬੰਦਰਗਾਹ ਮੱਖਣ ਸ਼ਾਹ ਲਵਾਣਾ ਕਿਤੇ ਤੇ ਬਾਬੇ ਬਕਾਲੇ ਮੇਰਾ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਤੇਗ ਬਹਾਦਰ ਸਿਮਰੀਏ ਕਰ ਨੌਣ ਦਿਆਵੇ ਧਾਏ ਤੇ ਇਹ ਐਵੇਂ ਨੀ ਲਿਖਿਆ ਸਭ ਥਾਈ ਹੋਏ ਸਾਏ ਕੋਈ ਜਗ੍ਹਾ ਨੀ ਜਿੱਥੇ ਉਹ ਜਾਂਦਾ ਹੀ ਨਹੀਂ। ਉਹਦੇ ਜਹਾਜ਼ ਨੂੰ ਮੋਢਾ ਦੇ ਕੇ ਬੰਨੇ ਕੀਤਾ ਤੇ ਮੱਖਣ ਸ਼ਾਹ ਨੇ ਉਹ ਲੰਮੀ ਸਾਖੀ ਆਪਾਂ ਉਸ ਪਾਸੇ ਨਹੀਂ ਜਾਣਾ ਪਹਿਲਾਂ ਦੋ ਦੋ ਮੋਹਰਾਂ ਦੇ ਕੇ ਪਰਖ ਲਿਆ। ਜਦੋਂ ਸੱਚੇ ਗੁਰੂ ਕੋਲ ਆਇਆ ਨਾ ਤੇ ਉਹਨੇ ਚੋਲਾ ਮੋਢੇ ਤੋਂ ਪਾਸੇ ਕਰਕੇ ਆਖਿਆ ਮੱਖਣਾ ਤੇਰੇ ਜਹਾਜ਼ ਦੇ ਕਿਲ੍ਹਾ ਦਾ ਨਿਸ਼ਾਨ ਮੇਰੇ ਮੋਢੇ ਤੇ ਅਜੇ ਵੀ ਹੈ।
1: ਸਤਿ ਸ੍ਰੀ ਅਕਾਲ।
0: ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰੋ ਅਸੀਂ ਜਿਹਨੂੰ ਮੰਨਦੇ ਆ ਨਾ ਉਹ ਸਦੀਵ

0: ਸੰਭਾਲਣ ਦੀ ਜਿੰਮੇਵਾਰੀ ਲਾ ਲਈ ਹੈ ਉਹ ਅਸਲੀ ਗੋਰਖ ਹੈ, ਰੱਖਿਆ ਕਰਨ ਵਾਲਾ ਪ੍ਰਮਾਤਮਾ ਹੈ।
1: ਕਰਤੇ ਬਾਰ ਨਾ ਲਾਗੈ,
0: ਭਾਈ ਜਦੋਂ ਉਹ ਰਹਿਮਤ ਕਰਦਾ ਨਾ ਉਦੋਂ ਦੇਰੀ ਨਹੀਂ ਲੱਗਦੀ। ਇਹ ਨਹੀਂ ਵੀ 2 ਸਾਲ ਦਾ ਕੋਰਸ ਹੈ, 4 ਸਾਲ ਦਾ ਕੋਰਸ ਹੈ। ਆਪਾਂ ਪੰਜੋਖਰੇ ਸਾਹਿਬ ਦੀ ਸਾਖੀ ਜਾਣਦੇ ਹਾਂ। ਲਾਲ ਚੰਦ ਪੰਡਿਤ ਕਹਿਣ ਲੱਗਾ ਨਾ ਲਿਖਾ ਲਿਆ ਡਵਰ,

0: ਰੱਬ ਹੈ। ਉਹ ਕਹਿੰਦਾ ਡਬਲ ਹੀ। ਗੁੱਸਾ ਨਾ ਕਰਨਾ ਸਰਦਾਰੋ, ਮੈਂ ਤੁਹਾਨੂੰ ਇਹ ਬੇਨਤੀ ਤਾਂ ਕੀਤੀ ਵੀ ਤੁਸੀਂ ਉਹਨੂੰ ਮੱਥਾ ਟੇਕਣ ਚੱਲੇ ਹੋ ਤੇ ਉਮਰ ਭਲਾ ਕਿੰਨੀ ਕੁ ਹੋਵੇਗੀ। ਕਹਿੰਦੇ ਸਿੱਖ ਮੱਤ ਉਮਰ ਦਾ ਕੋਈ ਸੰਬੰਧ ਨਹੀਂ, ਹੋਵੇਗੀ ਕਿ 5-7 ਸਾਲਾਂ ਦੀ, ਜਿਵੇਂ ਆਪਾਂ ਅੰਦਾਜ਼ ਨੂੰ ਕਹਿ ਦਿੰਦੇ ਹਾਂ ਹੋਵੇਗੀ ਕਿ 5-7 ਸਾਲਾਂ ਦੀ। ਕਹਿਣ ਲੱਗਾ ਕਮਾਲ ਕੀਤੀ ਪਹਿਲਾਂ ਨਾ ਡਬਲ, ਹੁਣ ਤੁਸੀਂ ਬੱਚੇ ਨੂੰ ਮੱਥਾ ਟੇਕੀ ਜਾਂਦੇ ਹੋ। ਸਿੱਖਾਂ ਨੇ ਜਦੋਂ ਸੁਣਿਆ ਉਹਨਾਂ ਤੋਂ ਗੱਲ ਬਰਦਾਸ਼ਤ ਨਾ ਹੋਈ, ਕਿਉਂਕਿ ਆਪਾਂ ਨੂੰ ਹਦਾਇਤ ਹੈ ਗੁਰੂ ਕੀ ਸਿੱਖ ਨਿੰਦਾ ਸੁਣੇ ਨਾ ਕਾਨ। ਅਸੀਂ ਆਪਣੇ ਕੰਨਾਂ ਦੇ ਨਾਲ ਗੁਰੂ ਦੀ ਨਿੰਦਿਆ ਨਹੀਂ ਸੁਣਨੀ। ਮੈਂ ਤਕਰੀਬਨ ਹਰ ਰੋਜ਼ ਤੁਹਾਨੂੰ ਬੇਨਤੀ ਕਰਦਾ, ਤੁਸੀਂ ਡੇਰਿਆਂ ਤੇ ਜਾਂਦੇ ਹੋ ਜਿਹੜੇ ਫੂਕਾਂ ਮਾਰਦੇ ਹੋ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰੂ ਨਹੀਂ ਜੇ ਮੰਨਦੇ, ਜਿਹੜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰੂ ਨਹੀਂ ਮੰਨਦੇ, ਉਹਨਾਂ ਦੇ ਡੇਰਿਆਂ ਤੇ ਜਾ ਕਰਕੇ ਪਾਪਾਂ ਦੀ ਭਾਗੀ ਨਾ ਬਣੋ। ਉਹਦਾ ਕਹਿੰਦੇ ਵੀ ਸਾਡੇ ਕੋਲ ਮੰਤਰ, ਅਸੀਂ ਤੈਨੂੰ ਤਾਰਾਂਗੇ ਸਾਡਾ ਧਰਮ। ਕਹਿੰਦਾ ਨਾ ਨਾ, ਅਸੀਂ ਨਹੀਂ ਮੰਨਦੇ ਉਹਨਾਂ ਨੂੰ, ਅਸੀਂ ਮੰਨਦੇ ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਅਸੀਂ ਮੰਨਦੇ ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਰੋ ਵਿਚਾਰ। ਚੇਰੇ ਅਰਦਾਸ ਨੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਪ੍ਰੇਮੀਓ ਕੀ ਗੱਲ ਭਾਈ ਅਰਦਾਸ ਹੋ? ਕਹਿੰਦੇ ਪਾਤਸ਼ਾਹ ਸਾਨੂੰ ਪੰਡਿਤ ਨੇ ਆਹ ਗੱਲ ਕਹੀ। ਕਹਿਣ ਲੱਗੇ ਉਹਨੂੰ ਲੈ ਆਓ, ਲੈ ਆਂਦਾ। ਕਹਿਣ ਲੱਗੇ ਪੰਡਤਾ ਕਿਵੇਂ? ਕਹਿਣ ਲੱਗਾ ਜੀ ਗੁੱਸਾ ਨਾ ਕਰਿਆ ਜੀ, ਮੇਰਾ ਸੁਭਾਅ ਕੁਝ ਬਹੁਤਾ ਖੁੱਲਾ ਜਿਹਾ ਹੈ, ਨਾ ਤੁਸੀਂ ਬੜਾ ਵੱਡਾ ਰਖਾਇਆ ਹੈ ਤੇ ਸ੍ਰੀ ਕ੍ਰਿਸ਼ਨ ਮਹਾਰਾਜ ਨੇ ਤੇ ਗੀਤਾ ਆਚਰਨ ਕੀਤੀ, ਕੋਈ ਸ਼ਲੋਕ ਇੱਕ ਅੱਧਾ ਜਾਣਦੇ ਹੋ? ਗੁਰਦੇਵ ਕਹਿੰਦੇ ਵੀ ਜੇ ਮੈਂ ਅਰਥ ਕੀਤੇ ਨਾ, ਤੂੰ ਕਹਿਣਾ ਵੀ ਖੈਰ, ਕਿਉਂਕਿ ਗੁਰੂ ਪਰਿਵਾਰ ਨਾਲ ਸੰਬੰਧਿਤ ਇਹਨਾਂ ਨੇ ਕਦੇ ਪੜ੍ਹੇ ਹੋਣਗੇ, ਕੰਠ ਕੀਤੇ ਹੋਣਗੇ, ਤੂੰ ਇਉਂ ਕਰ ਜਿਹੜਾ ਕੋਈ ਤੈਨੂੰ ਭੋਲਾ ਭਾਲਾ ਜਾਪਦਾ ਨਾ, ਜਿਹਨੂੰ ਆਪਾਂ ਕਮਲਾ ਰਮਲਾ ਕਹਿ ਦਿੰਦੇ ਪੇਂਡੂ ਬੋਲੀ ਚ, ਲਿਆ ਕੋਈ। ਕਹਿਣ ਲੱਗਾ ਹੁਣ ਗੱਲ ਬਣੀ, ਉੱਥੇ ਇੱਕ ਮੇਰੇ ਵਰਗਾ ਛੱਜੂ ਝੋਰ ਖੂਹ ਤੋਂ ਪਾਣੀ ਭਰਦਾ ਸੀ, ਉਹਨੂੰ ਬਾਹੋਂ ਫੜ ਲਿਆ ਤੇ ਕਹਿੰਦਾ ਚੱਲ ਭਾਈ। ਉਹ ਕਹਿਣ ਲੱਗਾ ਕੀ ਗੱਲ? ਕਹਿਣ ਲੱਗਾ ਉੱਥੇ ਦੱਸਦਾ ਤੈਨੂੰ ਜਾ ਕੇ, ਲੈ ਆਂਦਾ। ਕਹਿਣ ਲੱਗੇ ਬਹਿ ਜਾ ਪਿਆਰਿਆ, ਹੁਣ ਪੰਡਤਾ ਬੇਨਤੀ ਧਿਆਨ ਦੇ ਲਾਲ ਚੰਦ, ਥੋੜਾ ਜਿਹਾ ਖਿਆਲ ਰੱਖੀ, ਸ਼ਲੋਕ ਧਿਆਨ ਨਾਲ ਪੜ੍ਹੀ, ਧਿਆਨ ਨਾਲ। ਹੁਣ ਉਹ ਸ਼ਲੋਕ ਪੜ੍ਹਦਾ ਤੇ ਮੇਰੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਉਹ ਛੱਜੂ ਝੋੜ ਦੇ ਸਿਰ ਤੇ ਸੋਟੀ ਰੱਖੀ ਹੈ। ਉਹ ਲਾਲ ਚੰਦ ਪੰਡਤ ਨੂੰ ਕਹਿੰਦਾ ਪੰਕਤੀ ਇੱਕ ਬੋਲੀ, ਉਹ ਭਾਈ ਗੁਰਮੁਖਾ ਇਹਦੇ ਆਹ ਅਰਥ ਨੇ, ਆਹ ਅਰਥ ਨੇ, 7-7 ਅਰਥ ਕਰਦਾ। ਔਰ ਉਹ ਲਾਲ ਚੰਦ ਪੰਡਿਤ ਗੁਰੂ ਕਾ ਸਿੱਖ ਬਣਿਆ। ਮੇਰੇ ਕਹਿਣ ਤੋਂ ਭਾਵ ਹੈ ਜਿਹੜਾ ਮੇਰਾ ਗੁਰੂ ਹੈ ਨਾ ਗੁਰਮੁਖੋ, ਉਹ ਜਦੋਂ ਰਹਿਮਤ ਕਰਦਾ ਨਾ ਦੇਰੀ ਨਹੀਂ ਲੱਗਦੀ, ਉਹ ਕੋਈ ਪਤਾ ਨਹੀਂ ਵੀ ਉਹ ਕੀ ਕਿਰਪਾ ਕਰਦੇ। ਬਾਬਾ ਵਿਧੀ ਚੰਦ ਕਦੇ ਦਲੇਰੀ ਕਰਕੇ ਡੰਗਰ ਖੋਲਦਾ ਤੇ ਕਦੇ ਮੇਰੇ ਗੁਰੂ ਨੇ ਆਖਿਆ ਵਿਧੀ ਚੰਦ ਸੀਨਾ ਗੁਰੂ ਕਾ ਸੀਨਾ, ਜੋ ਵਰ ਮੰਗਿਆ ਸੋਈ ਦੇਣਾ, ਜੋ ਮੰਗੇਗਾ ਤੈਨੂੰ ਦਿੱਤਾ ਹੈ। ਸੋ ਇਸ ਪ੍ਰਕਾਰ ਭਾਈ ਜਦੋਂ ਰਹਿਮਤ ਕਰਦਾ ਨਾ ਉਹ ਦੇਰੀ ਨਹੀਂ ਲਾਉਂਦਾ।
1: ਦਹਾਉ ਪਾਣੀ ਪ੍ਰਾਣ ਪਵਣ ਬੰਦ ਰਾਖੇ।
0: ਸੋ ਇਸ ਪ੍ਰਕਾਰ ਜਿਹੜਾ ਇਹ ਪਵਣ ਦਾ ਭਾਵ ਹੈ ਸਵਾਸ, ਇਹਨੂੰ ਆਪਾਂ ਕਵਾਂਗੇ ਬਿਰਤੀ। ਜਿਹੜੇ ਇਹ ਪਾਣੀ ਨਾਲ ਇਸ਼ਨਾਨ ਕਰਨਾ ਕਿਹੜਾ ਹੈ, ਜਿਹੜਾ ਪ੍ਰਾਣਾਂ ਨੂੰ ਸੰਕੋਚ ਕੇ ਕੰਟਰੋਲ ਕਰਕੇ ਆਪਣੇ ਮਨ ਨੂੰ ਬੰਨ ਕੇ ਰੱਖਣਾ ਹੈ।
1: ਚੰਦ ਸੂਰਜ ਮੁਖ ਦੀਏ,
0: ਮੈਂ ਉਸ ਗੁਰਖ ਨੂੰ ਮੰਨਦਾ ਜਿਹੜਾ ਘਿਓ ਦਾ ਦੀਵਾ, ਜਿਹੜਾ ਤਿਲਾਂ ਦੇ ਤੇਲ ਦਾ ਦੀਵਾ ਨਹੀਂ ਜਗਾਉਂਦਾ, ਜਿਹਦੇ ਚੰਦ ਤੇ ਸੂਰ ਦੋ ਦੀਵੇ ਹਨ।
1: ਮਰਨ ਜੀਵਨ ਕੌ ਧਰਤੀ ਦੀਨੇ,
0: ਨਾ ਜੀ ਮੈਂ ਉਹਨੂੰ ਮੰਨਦਾ ਜਿੰਨਾ ਚਿਰ ਜਿਉਂਦੇ ਹਾਂ ਧਰਤੀ ਤੇ ਤੁਰਦੇ ਹਾਂ, ਤੇ ਜਦੋਂ ਸਾਡੇ ਪ੍ਰਾਣ ਨਿਕਲਣਗੇ, ਜਿਹੜੀ ਧਰਤੀ ਤੇ ਸਾਡਾ ਸੰਸਕਾਰ ਹੋਣਾ, ਜਿਹਨੇ ਇਹ ਧਰਤੀ ਦਿੱਤੀ ਹੈ,
1: ਏਤੇ ਗੁਣ ਵਿਸਰੇ,
0: ਉਹਨੇ ਤੇਰੇ ਨਾਲ ਇੰਨਾ ਕੁਝ ਕੀਤਾ ਤੇ ਤੂੰ ਉਹਨੂੰ ਭੁੱਲ ਗਿਆ। ਜਿਹਨੇ ਤੈਨੂੰ ਇੰਨਾ ਕੁਝ ਦਿੱਤਾ ਉਹਨੂੰ ਤੂੰ ਭੁੱਲ ਗਿਆ। ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਦੇ, ਮੈਂ ਇਹ ਤਕਰੀਬਨ ਜ਼ਿਕਰ ਕਰਦਾ ਰਹਿਣਾ, ਨਿਰਗੁਣ ਆਰ ਐਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤੇ ਚੀਤ ਰੱਖ ਨਾਨਕ ਨਿਭੀ ਨਾਲ, ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦਿਸ਼ਟਾਨੀ, ਜਿਨ ਤੂੰ ਸਾਜ ਸਿਵਾਰ ਇਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, बार बसता तुझे प्यारे दूध।

0: ਪਰ ਜੋਬਨ ਭੋਜਨ ਸੁੱਖ ਸੂਧ। ਵੇਖੋ ਦਾ ਕੰਟਰੋਲ ਕਿੰਨਾ ਹੈ। ਆਪਣੀਆਂ ਬੀਬੀਆਂ ਭੈਣਾਂ ਬੱਚੀਆਂ ਨੇ, ਇੱਕ ਬੀਬੀ ਗਰੀਬ ਹੈ, ਇੱਕ ਅਮੀਰ ਹੈ, ਦੋਵਾਂ ਦੀਆਂ ਗੋਦੀਆਂ ਚ ਬੱਚੇ ਨੇ ਤੇ ਪਰਮਾਤਮਾ ਉਹਨਾਂ ਦੋਵਾਂ ਬੀਬੀਆਂ ਦੇ ਸਰੀਰ ਰਾਹੀਂ ਬੱਚਿਆਂ ਨੂੰ ਦੁੱਧ ਦਿੰਦਾ। ਇਹ ਨਹੀਂ ਵੀ ਗਰੀਬ ਬੀਬੀ ਹੈ ਤੇ ਉਹਦੇ ਘਰ ਦੁੱਧ ਹੀ ਹੈ, ਨਹੀਂ। ਉਹਦੇ ਵਾਸਤੇ ਵੀ ਉਸ ਬੱਚੇ ਦੀ ਮਾਂ ਦੇ ਪੇਟ ਵਿਚ ਪਰਮਾਤਮਾ ਨੇ ਦੁੱਧ ਪੈਦਾ ਕੀਤਾ। ਇੱਕ ਅਮੀਰ ਬੀਬੀ ਉਹਦੇ ਸਰੀਰ ਵਿਚ ਵੀ ਦੁੱਧ ਪੀਤਾ ਤਾਂ ਕਿ ਉਹਨਾਂ ਬੱਚਿਆਂ ਦੀ ਪਾਲਣਾ ਕਰ ਲੇ। ਫਿਰ ਵੇਖੋ ਉਹਦਾ ਕੱਡਾ ਖਿਆਲ ਆਉਂਦਾ ਸਾਡਾ। ਉਹ ਇਹ ਮੈਂ ਇੱਕ ਗੁਰਮੁਖ ਪਿਆਰੇ ਕੋਲੋਂ ਸ਼ਾਇਦ 50 ਸਾਲ 71 ਦੀ ਗੱਲ, ਉਦੋਂ ਇਹ ਸ਼ਬਦ ਸੁਣਿਆ ਸੀ। ਜਬ ਦਾਂਤ ਨਾ ਥੀਏ ਤਬ ਦੂਧ ਦਿਓ, ਜਬ ਦਾਂਤ ਦੀਏ ਕਿ ਅੰਨ ਨਾ ਦੇ ਹੈ। ਤੂੰ ਰੱਬ ਨੂੰ ਮੰਨਦਾ ਨਹੀਂ, ਜਦੋਂ ਤੇਰੇ ਦੰਦ ਨਹੀਂ ਸਨ ਉਹਨੇ ਤੈਨੂੰ ਮਾਂ ਦੇ ਸਰੀਰ ਰਾਹੀਂ ਦੁੱਧ ਦਿੱਤਾ, ਤੇ ਗੁਰਮੁਖਾ ਜੀ ਹੁਣ ਤੈਨੂੰ ਦੰਦ ਦਿੱਤੇ ਨੇ, ਤੈਨੂੰ ਰੋਟੀ ਵੀ ਦੇਗਾ। ਜਬ ਦਾਂਤ ਨਾ ਥੇ ਤਬ ਦੂਧ ਦਿਓ, ਜਬ ਦਾਂਤ ਦੀਏ ਕਿਆ ਅੰਨ ਨਾ ਦੇ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਉਹਦੇ ਗੁਣਾਂ ਨੂੰ ਭੁੱਲਣਾ ਜਿਨ੍ਹੇ ਤੈਨੂੰ ਇੰਨਾ ਕੁਝ ਦਿੱਤਾ ਹੈ।
1: ਸਿੱਧ ਸਾਧਿਕ ਅਰ ਜੋਗੀ ਜੰਗਮ।
0: ਇਸ ਪ੍ਰਕਾਰ ਪ੍ਰਾਤਨ ਜੋਗੀ ਲੋਕਾਂ ਦੀ ਗਿਣਤੀ ਜਿਹੜੇ ਸਿੱਧ ਨੇ 84 ਲਿਖੀ ਹੈ। ਸਾਧਕ ਤੋਂ ਭਾਵ ਸਾਧਨਾ ਕਰਨ ਵਾਲੇ, ਜੋਗੀ ਤੋਂ ਭਾਵ ਜੁੜੇ ਹੋਏ, ਤੇ ਜੰਗਮ ਦਾ ਭਾਵ ਹੁੰਦਾ ਜਿਹੜੇ ਚੱਕਰ, ਜਿਹਨੂੰ ਆਪਾਂ ਆਮ ਕਰਕੇ ਚੱਕਰਵਰਤੀ ਕਹਿ ਦਿੰਦੇ, ਆਪਣੇ ਆਮ ਕਹਿੰਦੇ ਫਲਾਨਾ ਵਿਅੰਗਮ ਸਾਧੂ ਹੈ, ਚੱਕਰਵਰਤੀ ਹੈ। ਜੰਗਮ ਦਾ ਭਾਵ ਹੁੰਦਾ ਚੱਕਰਵਰਤੀ ਜਿਹੜੇ ਤੁਰੇ ਫਿਰਨ, ਜੰਗਮ ਦਾ ਭਾਵ ਤੁਰੇ ਫਿਰਨਾ। ਇਸੇ ਪ੍ਰਕਾਰ ਅਰਬੀ ਦੇ ਮੁਤਾਬਕ, ਮੁਸਲਮਾਨ ਧਰਮ ਦੇ ਮੁਤਾਬਕ ਪੀਰ ਪੁਰਸ਼ ਹੋਰ ਬੇਅੰਤ ਹਨ।
1: ਪੀਰ ਪੁਰਸ਼ ਬਹੁ ਤੇਰੇ।
0: ਇਸ ਪ੍ਰਕਾਰ ਉਹ ਪੀਰ ਜਿਹੜੇ ਪਰਿਪੂਰਨ ਪਰਮਾਤਮਾ ਨੂੰ ਮਿਲਣੀ ਪੁਰਸ਼ ਤੋਂ ਭਾਵ ਦਾ ਪੁਰਸ਼ਾਰਥ ਕਰਦੇ ਹਨ, ਤਾਂ ਪੁਰਸ਼ ਹੈ ਨਾ ਪ੍ਰਭੂ ਦੇ ਮਿਲਣ ਵਾਸਤੇ ਪ੍ਰਸਾਰਤ ਕਰਨਾ, ਜਿਹਨੂੰ ਕਹਿੰਦੇ ਨੇ ਉਦਮ ਕਰੇਂਦਿਆਂ ਜੀਉ, ਤੂੰ ਕਮਾਉਂਦਿਆਂ ਸੁੱਖ ਪੁੰਚ, ਧਿਆਉਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੇ ਚਿੰਤ।
1: ਜੇ ਤਿੰਨ ਮਿਲਾ ਤਾਂ ਕੀਰਤ ਆਖਾ।
0: ਜੇ ਗੁਰਮੁਖ ਪਿਆਰਿਆਂ ਨੂੰ ਕਿਤੇ ਮਿਲ ਪਈਏ ਤੇ ਉਹਨਾਂ ਦੀ ਵਡਿਆਈ, ਪਰਮਾਤਮਾ ਦੀ ਵਡਿਆਈ ਕਰਨਾ ਕਰੋ।
1: ਤਾ ਮਨ ਸੇਵਾ ਕਰੇ,
0: ਔਰ ਮਨ ਕਰਕੇ ਗੁਰਮੁਖ ਪਿਆਰਿਆਂ ਦੀ ਸੇਵਾ ਕਰੇ, ਕਿਉਂਕਿ ਆਪਾਂ ਪੜ੍ਹਦੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ।
1: ਕਾਗਦ ਲੋਣ ਰਾਹ ਕ੍ਰਿਤ ਸੰਗੇ।
0: ਬੜਾ ਜੋਗੀ ਸੀ ਗੁਰਮੁਖ, ਉਹ ਗਰਮੀ ਚ ਆ ਗਿਆ, ਕਾਹਲਾ ਪੈ ਗਿਆ, ਕਹਿਣ ਲੱਗਾ ਤੇਰੀ ਰੱਖਿਆ ਕਰੇਗਾ। ਗੁਰਦੇਵ ਕਹਿੰਦੇ ਬਿਲਕੁਲ, ਅਖੇ ਕਿਵੇਂ, ਮੇਰੇ ਪਾਤਸ਼ਾਹ ਨੇ ਉੱਥੇ ਦ੍ਰਿਸ਼ਟਾਂਤ ਦਿੱਤਾ। ਕਹਿੰਦੇ ਭਲਿਆ, ਜਿਹੜਾ ਲੂਣ ਹੈ ਨਾ ਤੇ ਕਾਗਜ਼ ਹੈ, ਇਹਨੂੰ ਪਾਣੀ ਚ ਪਾ ਦਾ ਤੇ 2 ਮਿੰਟਾਂ ਚ ਗਲ ਜਾਂਦਾ, ਕਾਗਜ਼ ਗਲ ਜਾਂਦਾ, ਲੂਣ ਖੁਰ ਜਾਏਗਾ। ਲੇਕਿਨ ਕਾਗਜ਼ ਤੇ ਵਿੱਚ, ਕਾਗਜ਼ ਤੇ ਲੂਣ ਨੂੰ ਘਿਓ ਚ ਪਾ ਦਿਓ, ਇਹ ਨਹੀਂ ਜੀ ਖੁਰਦਾ। ਬੜੀ ਸਿੰਪਲ ਜੀ ਗੱਲ ਆਪਾਂ ਘਰਾਂ ਵੀ ਕਰ ਸਕਦੇ ਹਾਂ, ਵੀ ਤੁਸੀਂ ਲੂਣ ਦੀ ਡਲੀ ਘਿਓ ਚ ਪਾ ਦਿਓ, ਜਿੰਨਾ ਮਰਜ਼ੀ ਲਾਈ ਚੱਲੋ ਲੂਣ ਨਹੀਂ ਖੁਰੇਗਾ, ਜਿਹੜਾ ਕਾਗਜ਼ੋ ਪਾਟੇਗਾ ਨਹੀਂ। ਇਸ ਪ੍ਰਕਾਰ ਉਹ ਪਰਿਪੂਰਨ ਪਰਮਾਤਮਾ ਜਿਹੜਾ ਨਾ, ਉਹ ਘਿਓ ਵਰਗਾ, ਜਿਹੜੇ ਅਸੀਂ ਕਾਗਜ਼ ਤੇ ਲੂਣ ਵਰਗੇ ਆ ਨਾ, ਇਹਨਾਂ ਨੂੰ ਖੁਰ ਨਹੀਂ ਦੇਗਾ।
1: ਪਾਣੀ ਕਮਲ ਰਹਾ।
0: ਇਸ ਪ੍ਰਕਾਰ ਮਣਾ ਮੂੰਹ ਹੀ ਪਾਣੀ ਹੈ, ਲੇਕਿਨ ਕਮਲ ਦਾ ਫੁੱਲ ਉਹਦੇ ਵਿੱਚ ਤਰਦਾ ਰਹਿੰਦਾ ਹੈ, ਉਹਦੇ ਤੇ ਪਾਣੀ ਪਾਓ, ਰਹਿੰਦਾ ਪਾਣੀ ਦੇ ਵਿੱਚ, ਲੇਕਿਨ ਪਾਣੀ ਉਹਦੇ ਤੇ ਟਿਕਦਾ ਨਹੀਂ, ਉਹ ਟਿਕਣ ਨਹੀਂ ਦਿੰਦਾ। ਇਸੇ ਪ੍ਰਕਾਰ ਆਪਾਂ ਰੋਜ਼ ਪਾਠ ਕਰਦੇ, ਕਹੋ ਨਾਨਕ ਗੁਰ ਪ੍ਰਸਾਦੀ, ਜਿੰਨਾ ਲਿਵ ਲੱਗ ਗਈ ਤਿੰਨੀ ਵਿੱਚੇ ਮਾਇਆ।

0: ਵਿਆਹ ਮੈਂ ਇਹੋ ਜਿਹਾ ਗੁਰਮੁਖ ਪਿਆਰੇ ਦੀ ਸੰਗਤ ਕਰਨਾ ਭਗਤਾ ਭਾਵਦਾ ਭੈ ਵਾਲੀ ਗਤੀ ਜਿਹਨੂੰ ਆਪਾਂ ਆਮ ਪੇਂਡੂ ਚ ਬੋਲੀ ਚ ਕਹਿ ਦੇਣੇ ਕਈ ਵਾਰ ਉਹ ਭਲਿਆ ਰੱਬ ਦਾ ਖੌਫ ਕਰ ਇਹ ਆਪਣੀ ਆਮ ਪੇਂਡੂ ਬੋਲੀ ਉਹ ਭਲਿਆ ਪੁਰਸ਼ਾ ਤੂੰ ਬੂਦਾ ਬੋਲੀ ਜਾਣਾ ਰੱਬ ਦਾ ਖੌਫ ਕਰ ਜਿਹੜਾ ਰੱਬ ਦਾ ਖੌਫ ਕਰਦਾ ਨਾ ਉਹਨੂੰ ਕਹਿੰਦੇ ਨੇ ਭਗਤ ਅਸੀਂ ਉਹਨਾਂ ਭਗਤਾਂ ਦੀ ਸੰਗਤ ਕਰਦੇ ਹਾਂ ਇਹ ਸੀ ਗੁਰੂ ਮੁਖੋ ਗੁਰੂ ਕੇ ਪਾਵਨ ਪਿੱਤਰ ਹੁਕਮਨਾਮੇ ਦੀ ਵਿਚਾਰ ਹੁਣ ਜਿਹੜੀ ਲੜੀਵਾਰ ਸੰਥਿਆ ਹੈ ਇਹਦੀ ਆਪਾਂ ਵਿਚਾਰ ਕਰੀਏ ਜੇ ਕੋਈ ਦੋ ਮਿੰਟ ਟਾਈਮ ਹੋਏ ਤੇ ਇਹ ਸਾਕੇ ਬਾਰੇ ਵੀ ਗੱਲ ਕਰ ਲਾਂਗੇ ਨਹੀਂ ਤੇ ਫਿਰ ਇੰਨੀ ਸੇਵਾ ਪ੍ਰਵਾਨ ਕਰਨੀ ਹਾਂਜੀ
1: ਸਲੋਕ ਮਹੱਲਾ ਤੀਜਾ ਮਨ ਮੁਖ ਵਾਪਾਰ ਸਾਰ ਨਾ ਜਾਣਨੇ
0: ਆਪਾਂ ਗੁਰਮੁਖੋ ਸੰਸਾਰ ਵਿੱਚ ਆਏ ਹਾਂ ਇਹ ਸੰਸਾਰ ਇੱਕ ਮੰਡੀ ਹੈ ਤੇ ਆਪਾਂ ਮੰਡੀ ਵਿੱਚ ਕੁਝ ਨਾ ਕੁਝ ਖਰੀਦਣ ਲਈ ਜਾਂਦੇ ਹਾਂ ਇਸੇ ਪ੍ਰਕਾਰ ਆਪਾਂ ਸੰਸਾਰ ਵਿੱਚ ਆਏ ਸਨ ਨੇਕੀ ਨੂੰ ਖਰੀਦਣ ਲਈ ਲੇਕਿਨ ਆਪਾਂ ਗਨਾਵਾਂ ਦੀਆਂ ਪੰਡਾਂ ਬੰਨ ਲਈਆਂ ਤੇ ਨੇਕੀ ਖਰੀਦੀ ਨਹੀਂ ਉਹ ਸਿਧਾਂਤ ਮੇਰੇ ਪਾਤਸ਼ਾਹ ਕਹਿੰਦੇ ਨੇ ਇਹ ਗਲਤੀ ਹੋਈ ਕਿਉਂ ਕਿਉਂਕਿ ਆਪਾਂ ਮਨ ਦੇ ਮਗਰ ਲੱਗੇ ਮਨਮੁਖ ਵਪਾਰੇ ਸਾਰ ਨਾ ਜਾਣੀ ਜਿਹੜਾ ਬੰਦਾ ਮਨ ਦੇ ਮਗਰ ਲੱਗਾ ਨਾ ਉਹਨੂੰ ਇਹ ਨਹੀਂ ਪਤਾ ਵੀ ਕੀ ਲੈਣਾ ਤੇ ਕੀ ਨਹੀਂ ਲੈਣਾ ਮਨ ਦੇ ਮਗਰ ਲੱਗਣ ਕਰਕੇ ਇਹ ਮਨੁੱਖ ਸੰਸਾਰ ਵਿੱਚ ਕਾਹਦੇ ਲਈ ਆਇਆ ਸੀ ਕੀ ਲੈਣਾ ਕੀ ਨਹੀਂ ਲੈਣਾ ਇਹ ਸਾਰ ਨੂੰ ਜਾਣਦਾ ਨਹੀਂ ਤੇ ਕਰਦਾ ਕੀ ਮਨ ਦੇ ਮਗਰ ਲੱਗ ਕੇ
1: ਵੇਖ ਵਿਹਾਜਾ ਹੈ ਵੇਖ ਸੰਗ੍ਰਹ ਹੈ
0: ਅਸਲੀ ਇਹਦਾ ਇੱਕ ਮੁੱਖ ਅਰਥ ਹੈ ਵੇਖ ਨਾਮ ਹੈ ਯਹਿਰ ਦਾ ਵੇਖ ਆਪਾਂ ਕਹਿੰਦੇ ਯਹਿਰ ਨੂੰ ਜਿਹਨੂੰ ਵਿਉਹ ਵੀ ਕਹਿੰਦੇ ਨੇ ਪੰਜਾਬੀ ਚ ਦਿਨੇ ਰਾਤ ਇਹ ਨਿੰਦਿਆ ਤੇ ਚੁਗਲੀ ਰੂਪੀ ਯਹਿਰ ਇਕੱਠੀਆਂ ਕਰਦਾ ਹੈ ਇਸੇ ਪ੍ਰਕਾਰ ਨਿੰਦਿਆ ਤੇ ਚੁਗਲੀ ਦੂਜਿਆਂ ਦੀ ਮੈਲ ਇਕੱਠੀ ਕਰਦਾ ਹੈ ਆਪਾਂ ਸੰਤ ਬਾਬਾ ਜਰਨੈਲ ਸਿੰਘ ਹੋਰਾਂ ਨੂੰ ਚੇਤੇ ਕਰਨੇ ਮੈਨੂੰ ਸਾਹਮਣੇ ਉਨ੍ਹਾਂ ਦੀ ਦ੍ਰਿਸ਼ਟਾਂਤ ਚੇਤੇ ਆਇਆ ਗੁਰੂ ਨਾਨਕ ਨਿਵਾਸ ਦੀ ਗੱਲ ਜੇ ਤੇ ਮੇਰਾ ਇੱਕ ਭਰਾ ਜਿਉਂਦਾ ਜਾਗਦਾ ਹੈ ਉਹ ਕੰਮ ਸੂ ਕੰਮ ਇੱਥੋਂ 10-12 ਸਾਲ ਵੱਡਾ ਹੈ ਅਜੇ ਉਹ ਜਿਉਂਦਾ ਹੈ ਤੇ ਉਹ ਸੰਤ ਕਰਤਾਰ ਸਿੰਘ ਕਰਕੇ ਸਾਡੀ ਸੰਤਾਂ ਨੇ ਆਪਣਾ ਤਵੜੀ ਸੀ ਸਾਡਾ ਉਹ ਕਹਿੰਦੇ ਸਨ ਕਿ ਸੰਤਾਂ ਦੇ ਪਿੰਡ ਦੇ ਨੇ ਭਾਵੇਂ ਕੋਈ ਵੀ ਅਸੀਂ ਸਿੱਧੀ ਗੱਲ ਕਰ ਲੈਂਦੇ ਸਾਂ ਗੁਰੂ ਨਾਨਕ ਨਿਵਾਸ ਦੀ ਗੱਲ ਹੈ ਤੇ ਉਹ ਗੁਰਮੁਖ ਪਿਆਰਾ ਕਹਿਣ ਲੱਗਾ ਵੀ ਮਹਾਂਪੁਰਸ਼ ਜਿਹੜਾ ਉਮਰਾਂ ਨੰਗਲਾ ਹੈ ਤੁਹਾਡੀ ਇੰਨੀ ਨਿੰਦਿਆ ਕਰਦਾ ਹੈ ਤੇ ਤੁਸੀਂ ਕੋਈ ਉਹਨੂੰ ਜਵਾਬ ਹੀ ਨਹੀਂ ਦਿੰਦੇ ਆਪਾਂ ਗੱਲ ਕਰ ਰਹੇ ਹਾਂ ਆਖਿਆ ਵੀ ਮੈਂ ਟਾਈਮ ਪਾਸ ਕਰ ਰਿਹਾ ਵੇਖ ਸਾਡੀ ਕੀ ਅਵਸਥਾ ਤੇ ਰੱਬ ਦੇ ਪਿਆਰਿਆਂ ਦੀ ਇੱਕ ਅਵਸਥਾ ਹੈ ਵੇਖ ਵਿਆਜੈ ਵੇਖ ਸੰਗ੍ਰਹਿ ਆਪਾਂ ਨਿੰਦਿਆ ਤੇ ਚੁਗਲ ਰੂਪੀ ਇਹ ਖਰੀਦਦੇ ਹਾਂ ਉਹਨੂੰ ਇਕੱਠਿਆਂ ਕਰਦੇ ਹਾਂ ਲੇਕਿਨ ਰੱਬ ਦੇ ਪਿਆਰੇ ਨਹੀਂ ਉਸ ਬੰਦੇ ਨੂੰ ਗੁਰਮੁਖ ਨੂੰ ਕਹਿਣ ਲੱਗੇ ਸੰਤ ਬਾਬਾ ਜਰਨੈਲ ਸਿੰਘ ਕਹਿਣ ਲੱਗੇ ਗੁਰਮੁਖਾ ਉਹਦਾ ਨਾਂ ਪ੍ਰੀਤਮ ਸਿੰਘ ਹੈ ਪ੍ਰੀਤਮ ਸਿੰਘ ਤੁਹਾਡੇ ਘਰ ਡੰਗਰ ਹਨ ਕਹਿੰਦਾ ਜੀ ਡੰਗਰ ਬੜੀ ਕਿਰਪਾ ਗੁਰੂ ਦੀ ਅਸੀਂ ਬੜੇ ਖੁੱਲੇ ਰੱਖੇ ਤੇ ਕਹਿੰਦੇ ਗੋਹਾ ਗਾਹ ਇਹ ਪੇਂਡੂ ਬੋਲੀ ਹੈ ਕਹਿਣ ਲੱਗੇ ਜੀ ਸਾਡਾ ਖਾਨਦਾਨੀ ਪਿੰਡ ਅਸੀਂ ਉੱਥੇ ਬੀਬੀ ਰੱਖੀ ਹੈ ਉਹਨੂੰ ਅਸੀਂ ਹਾੜੀ ਸੋਹਣੀ ਦਾਣੇ ਦਿੰਦੇ ਹਾਂ ਮਹਾਂਪੁਰਸ਼ ਕਹਿਣ ਲੱਗੇ ਮਾਂਜਾ ਕਹਿੰਦੇ ਜੀ ਮਾਂਜਾ ਸਾਡਾ ਗੋਹਾ ਤੇ ਅਸੀਂ ਮਾਂਜਾ ਨਹੀਂ ਦੇਣਾ ਕਹਿਣ ਲੱਗੇ ਵੀ ਵੇਖੋ ਉਹ ਬੀਬੀ ਤੁਹਾਡਾ ਗੋਹਾ ਚੁੱਕਦੀ ਹੈ ਤੁਸੀਂ ਉਹਨੂੰ ਹਾੜੀ ਸੋਹਣੀ ਦਾਣੇ ਦਿੰਦੇ ਹੋ ਤੇ ਮਾਂਜਾ ਵੀ ਦਿੰਦੇ ਹੋ ਤੇ ਉਮਰਾਂ ਨੰਗਲ ਜਵਾਨਰ ਮੇਰੀ ਮੈਲ ਚੱਟਦਾ ਤੇ ਤੂੰ ਕਹਿੰਦਾ ਮੈਂ ਬਿਆਨ ਦਿਆਂ ਇੱਥੇ ਆ ਜੇ ਤੇ ਮੈਂ ਸਰੋਪਾ ਦੇ ਕੇ ਉਹਨੂੰ ਮੋੜਾਂਗਾ ਤੂੰ ਇਹਨਾਂ ਨੇ ਵੀ ਨਿੰਦਿਆ ਕਰਦਾ ਮੈਂ ਮੈਨੂੰ ਗੁੱਸਾ ਕੋਈ ਨੀ ਮੈਂ ਨਾ ਮੈਂ ਤੈਨੂੰ ਆਖਦੀ ਹਾਂ ਵੀ ਨਾਮ ਤੂੰ ਤਾਂ ਕਹਿੰਦਾ ਵੀ ਮੈਂ ਹਾੜੀ ਦੇ ਦਾਣੇ ਵੀ ਦੇਣਾ ਸੋਣੀ ਦੇ ਵੀ ਦੇਣਾ ਮਾਂਜਾ ਵੀ ਦੇਣਾ ਤੇ ਮੈਂ ਤਾਂ ਦਿੱਤਿਆ ਉਹਨੂੰ ਕੱਖ ਨਹੀਂ ਉਹ ਜਵਾਨ ਦੇ ਨਾਲ ਮੇਰੀ ਮੈਲ ਚੱਟਦਾ ਤੇ ਭਲਿਆ ਮੇਰਾ ਕੰਮ ਸਵਾਰਦਾ ਮੇਰਾ ਵਿਗਾੜਦਾ ਕਿ ਇਹਦਾ ਇਹ ਜੇ ਗੁਰਮੁਖਾਂ ਦਾ ਜੀਵਨ ਆਪਾਂ ਤਾਂ ਅਗਲੇ ਮਾਨ ਤੱਕ ਜਾਂਦੇ ਹਾਂ ਉਹ ਕਹਿੰਦੇ ਤੇ ਮੈਨੂੰ ਪੁੱਛਣ ਇੱਥੇ ਆ ਜੇ ਮੈਂ ਸਰੋਪਾ ਦੇ ਕੇ ਸਨਮਾਨਿਤ ਕਰਾਂਗਾ ਆਪਣਾ ਜੀਵਨ ਸਿੰਘ ਨਾਲ ਲੰਘਾਉਣ ਇਹ ਜੇ ਰੱਬ ਦੇ ਪਿਆਰੇ ਦੀ ਨੂੰ ਆਪਾਂ ਆਮ ਬੋਲੀ ਚ ਕਹਿੰਦੇ ਬੁਰੇ ਨਾਲ ਬੁਰਿਆਈ ਕਰਨੀ ਮਾਫ ਕਰਨ ਕੀ ਸਿਆਣੇ ਬੁਰੇ ਨਾਲ ਪਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ ਜਿਹੜੇ ਸੰਸਾਰੀ ਮਨ ਦੇ ਮਗਰ ਲੱਗੇ ਜੀਵ ਨੇ ਨਾ ਇਹ ਦਿਨੇ ਰਾਤ ਜਿਹੜੀ ਨਿੰਦਿਆ ਚੁਗਲੀ ਗੁਨਾਹ ਪਾਪ ਇਹਨੂੰ ਇਕੱਠਿਆਂ ਕਰਦੇ ਨੇ ਇਹ ਖਰੀਦਦੇ ਹਨ
1: ਵੇਖ ਸਿਓ ਧਰਹਿ ਪਿਆਰ
0: ਔਰ ਫਿਰ ਜਿਹੜੀ ਨਿੰਦਿਆ ਚੁਗਲੀ ਇਹਨੂੰ ਪਿਆਰ ਬੜਾ ਕਰਦੇ ਆ ਕਿਸੇ ਨੋਟ ਕਰਨਾ ਸਾਦੀ ਜੀ ਮੈਂ ਗੱਲ ਕਹਿਣ ਲੱਗਾ ਜਦੋਂ ਆਪ 5-7 ਬੰਦੇ ਬੈਠੇ ਹੋਣੇ ਨਾ ਇੱਕ ਬੰਦਾ ਕਿਸੇ ਦੀ ਨਿੰਦਿਆ ਚੁਗਲੀ ਕਰਦਾ ਹੈ ਉਹਨੂੰ ਚੇਚੇ ਤੌਰ ਤੇ ਬਾਨਣ ਕਹਿੰਦੇ ਫਲਾਣਾ ਸਾਹਿਬ ਮਾੜਾ ਜਿਹਾ ਲਾ ਗਏ ਦੱਸ ਕੀ ਆਖਿਆ ਹੀ ਇਹ ਆਪਾਂ ਕਰਦੇ ਜੇ ਸਾਰੇ ਉਹ ਨਿੰਦਿਆ ਚੁਗਲੀ ਕਰ ਲਿਆ ਤੇ ਆਪਾਂ ਕਹਿੰਦੇ ਫਲਾਣਾ ਸਾਹਿਬ ਪਰਾਂ ਪਰਾਂ ਖਰੀਦਣ ਲੱਗ ਗਏ ਤਾਂ ਭਲਾ ਕੀ ਆਖਿਆ ਜੀ, ਕਿਉਂਕਿ ਅਸੀਂ ਚਾਹੁੰਦੇ ਮੈਲ ਖਾਈਏ। ਤੇ ਉਹ ਜੇ ਉਹ ਆਸਾ ਦੀ ਵਾਤ ਸੁਖਮਣੀ ਸਾਹਿਬ ਪੜ੍ਹਦਾ ਨਾ, ਉਹਨੂੰ ਕਹਿੰਦਾ ਭਰਾ ਇੱਕ ਬੇਨਤੀ ਕਿ ਦੱਸ। ਕਹਿੰਦਾ ਤੂੰ ਪੜ੍ਹਨੀ ਹੈ ਬਾਣੀ ਤੇ ਅਸੀਂ ਕਰਦੇ ਗੱਲਾਂ, ਤੂੰ ਥੋੜਾ ਜਿਹਾ ਪਰਾਂ ਹੋ ਜਾ, ਇੰਨਾ ਕਰੰਟ ਲੱਗਦਾ। ਉਹ ਬਾਣੀ ਪੜ੍ਹਦਾ ਤੇ ਆਪਾਂ ਕਹਿੰਦੇ ਤੂੰ ਬਾਣੀ ਪੜ੍ਹਨੀ ਹੈ ਤੇ ਅਸੀਂ ਕਰਨੀਆਂ ਗੱਲਾਂ, ਤੂੰ ਥੋੜਾ ਜਿਹਾ ਪਰਾਂ ਹੋ ਜਾ। ਤੇ ਜਦੋਂ ਨਿੰਦਿਆ ਚੁਗਲੀ ਕਰਦਾ ਨਾ, ਉਹਨੂੰ ਕਹਿੰਦੇ ਲੱਗ ਗਿਆ ਤੇ ਦੱਸ ਭਲਾ ਕੀ ਆਖਿਆ। ਇਸ ਗੱਲ ਇੱਥੇ ਹੈ ਜਿਹੜੀ ਇਹ ਨਿੰਦਿਆ ਚੁਗਲੀ ਨਾ, ਉਹਨੂੰ ਚੰਗਾ ਸਮਝਦਾ, ਪਿਆਰ ਕਰਦਾ ਹੈ।
1: ਬਾਹਰਾ ਪੰਡਿਤ ਸਦਾਏ ਦੇ,
0: ਪੰਡਿਤ ਦੀ ਵਿਆਖਿਆ ਆਪਾਂ ਸੁਖਮਨੀ ਸਾਹਿਬ ਚ ਪੜ੍ਹਦੇ ਹਾਂ। ਸੋ ਪੰਡਿਤ ਜੋ ਮਨ ਪ੍ਰਬੁੱਧ, ਪੰਡਿਤ ਦੀ ਵਿਆਖਿਆ ਗੁਰੂ ਪੰਚਮ ਪਾਤਸ਼ਾਹ ਸੁਖਮਨੀ ਸਾਹਿਬ। ਸੋ ਪੰਡਿਤ ਜੋ ਮਨ ਪ੍ਰਬੁੱਧ, ਰਾਮ ਨਾਮ ਆਤਮ ਹੈ ਸੋ ਦੇ ਅਸਲੀ ਪੰਡਿਤ। ਸੋ ਪੰਡਿਤ ਜੋ ਤਿਆਂ ਗੁਣਾ ਕੀ ਪੰਡ ਉਤਾਰੇ, ਦੋ ਗੁਣ ਦੱਸੇ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹੜੇ ਚੁੱਕੇ ਇਹਨਾਂ ਪਰਾਂ ਵਗਾਵੇ ਸੁੱਟਦੇ। ਨਾ ਉਹਨੂੰ ਚੌਧਰ ਦੀ ਭੁੱਖ, ਨਾ ਉਹਨੂੰ ਕੁਰਸੀ ਦੀ ਭੁੱਖ, ਨਾ ਉਹਨੂੰ ਪੂਜਾ ਦੀ ਭੁੱਖ। ਇੱਕ ਤਾਂ ਪੰਡਿਤ ਉਹ ਹੈ ਤੇ ਦੂਜਾ ਪੰਡਿਤ ਦੀ ਵਿਆਖਿਆ ਲੋਕਾਂ ਨੂੰ ਲੈਕਚਰ ਦੇਣ ਦੀ ਬਜਾਏ ਉਹ ਆਪਣੇ ਆਪ ਨੂੰ ਸਮਝਾਉਣ ਦਾ ਯਤਨ ਕਰੇ। ਮੇਰੇ ਪਾਤਸ਼ਾਹ ਕਹਿੰਦੇ ਬਾਹਰੋਂ ਪੰਡਿਤ ਸਦਾਏ ਦੇ ਆਪਣੇ ਆਪ ਨੂੰ ਬਾਹਰੋਂ ਵਿਦਵਾਨ ਅਖਵਾਉਂਦੇ ਨੇ, ਪਰ
1: ਮਨ ਮੂਰਖ ਗਾਵਾਰ,
0: ਕਹਿੰਦੇ ਮਨ ਕਰਕੇ ਬਸਮਝ ਇਹ ਮੂਰਖ ਨੇ। ਅੱਜ ਜਿੱਥੇ ਆਪਾਂ ਕਥਾ ਕਰ ਰਹੇ ਹਾਂ ਨਾ, ਇੱਥੇ ਗਿਆਨੀ ਸੰਤ ਸਿੰਘ ਮਸਕੀਨ ਨੇ ਮੂਰਖ ਦੇ ਅਰਥ ਕੀਤੇ ਸਨ, ਕਿਉਂਕਿ ਮੈਨੂੰ ਲੰਮਾ ਸਮਾਂ ਹੋ ਗਿਆ ਤੇ ਮੇਰੇ ਹੁੰਦੇ ਹੱਥ ਗਿਆਨੀ ਜੀ ਆਉਂਦੇ ਨੇ ਮਸਕੀਨ ਜੀ, ਉਹਨਾਂ ਨੇ ਇੱਥੇ ਤਾਬਿਆ ਬੈਠਿਆ ਅਰਥ ਕੀਤੇ ਸਨ। ਮੂਰਖ ਉਹ ਹੈ ਜਿਹਨੇ ਮੂੰਹ ਨੂੰ ਅੱਗੇ ਰੱਖਿਆ। ਇਹ ਮਸਕੀਨ ਸਾਹਿਬ ਦੇ ਹੱਥ ਮੈਂ ਟੀਕੇ ਚ ਨਹੀਂ ਪੜੇ ਵੀ ਜੋ ਮਿਲਿਆ ਖਾ ਲਿਆ। ਇੱਕ ਦੂਜਾ ਮੂੰਹ ਰੱਖਣੀ ਗੱਲ ਕਰਨੀ, ਤੇ ਆਪਾਂ ਇਕੱਠੇ ਹਾਂ ਤੇ ਤੁਸੀਂ ਨਾਰਾਜ਼ ਨਾ ਹੋ ਜਾਓ। ਉਦੋਂ ਕਹਿਣਾ ਵੀ ਮੈਂ ਕਹਿਣਾ ਤਾਂ ਚਾਹੁੰਦਾ ਸਾ, ਪਰ ਮੈਂ ਮੂੰਹ ਰੱਖ ਲਿਆ ਵੀ ਨਾਰਾਜ਼ ਨਾ ਜਾਣਾ। ਉਹ ਗੁਰਮੁਖੋ ਇੱਕੋ ਇੱਕ ਟਾਰਗੇਟ ਰੱਖੋ, ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਝੇ, ਆਹ ਰੱਖਿਆ ਕਰੋ। ਉਹ ਕਲਗੀ ਵਾਲਾ ਨਾ ਰੁੱਸੇ, ਦੁਨੀਆਂ ਦਾ ਕੀ ਹੈ, ਅੱਜ ਸਾਡੇ ਨਾਲ ਨੇ ਕੱਲ ਸਾਡੇ ਤੋਂ ਦੂਰ ਹੋ ਜਾਣਗੇ। ਘਰ ਕੀ ਨਾਰ ਬਹੁਤ ਹਿੱਤ ਜਾਂ ਸਿਉਂ ਸਦਾ ਰਹਿਤ ਸੰਘ ਲਾਗੀ, ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਜਿਹੜੀ ਧਰਮ ਪਤਨੀ ਨੇ ਜਦੋਂ ਅਸੀਂ ਮਰ ਗਏ ਦਸਾਂ ਸਾਲਾਂ ਬਾਅਦ ਕਿਸੇ ਸੁਪਨੇ ਚ ਮਿਲ ਪਏ ਨਾ, ਤੇ ਉਹਨੇ ਸਾਡੇ ਪੁੱਤ ਨੂੰ ਕਹਿਣਾ ਵੀ ਤੇਰੇ ਪਿਓ ਦੀ ਗਤੀ ਨਹੀਂ ਹੋਈ, ਰਾਤ ਨੂੰ ਬੁਖਾਰੀ ਦੇ ਗਿਆ। ਉਹਨੂੰ ਵੇਖ ਮਸਾਉਣ ਲਈ ਨਹੀਂ ਕਹਿ ਰਿਹਾ, ਵੇਖਣਾ ਨਹੀਂ ਚਾਹੁੰਦੇ। ਜਿਹੜੇ ਪੁੱਤ ਵਾਸਤੇ ਅਸੀਂ ਪਾਪ ਕਰਦੇ ਹਾਂ, ਉਹਨੇ ਗੁਰਮੁਖੋ ਫੱਟੇ ਤੇ ਪਾ ਕੇ ਸਾਨੂੰ ਮੜੀਆਂ ਚ ਲਿਜਾ ਕੇ ਚੌਂ ਪਾਸੀ ਗੇੜਾ ਕੱਢ ਕੇ ਅੱਗ ਲਾਉਣੀ, ਜੇ ਇਹਨਾਂ ਪੁੱਤਾਂ ਤੇ ਪਰਿਵਾਰ ਲਈ ਪਾਪ ਨਾ ਕਰਿਆ ਕਰੀਏ। ਸਾਡੀ ਪਾਲਣਾ ਕਰਨਾ ਫਰਜ਼ ਹੈ। ਅਸੀਂ ਇਹ ਵੇਖੀਏ ਅਸੀਂ ਅੱਗੇ ਜਾਣਾ, ਇਸ ਘਰ ਲਈ ਆਪਾਂ ਜਿੰਨੇ ਬੈਠੇ ਥੋੜਾ ਬਹੁਤਾ ਮਿਹਨਤ ਕਰਦੇ ਹਾਂ, ਗਿਆਨੀ ਜੀ ਘਰ ਦਾ ਬਣ ਜਾਏ, ਪਤਾ ਨਹੀਂ ਆਪਾਂ 50 ਸਾਲ ਰਹਿਣਾ, ਪਤਾ ਨਹੀਂ 70 ਰਹਿਣਾ, ਪਰ ਜਿਹੜੇ ਘਰ ਚੋਂ ਆਪਾਂ ਪੱਕੇ ਤੌਰ ਤੇ ਜਾਣੇ ਕਦੇ ਉਹਦਾ ਪ੍ਰਬੰਧ ਵੀ ਕਰ ਲਈਏ। ਜਿੱਥੇ ਆਪਾਂ ਪੱਕੇ ਤੌਰ ਤੇ ਜਾਣਾ ਨਾ, ਉਹਦਾ ਪ੍ਰਬੰਧ ਵੀ ਕਰ ਲਈਏ। ਉਹਦਾ ਪ੍ਰਬੰਧ ਕੀ ਹੈ? ਨਾਮ ਧਨ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਬਾਹਰੋਂ ਤਾਂ ਪੰਡਿਤ ਖੋਦੇ ਨੇ, ਲੇਕਿਨ ਮੂਰਖ ਨੇ ਬਸਮਝ ਨੇ ਮੂੰਹ ਰੱਖਣੀ ਗੱਲ ਕਰਨੀ। ਤੇ ਨਾ ਬਾਣੀ ਚ ਮੂਰਖ ਦੀ ਵਿਆਖਿਆ, ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਉ।
1: ਹਰ ਸਿਓ ਚਿੱਤ ਨਾ ਲਾਏ ਨੇ,
0: ਪਰਿਪੂਰਨ ਪਰਮਾਤਮਾ ਨਾਲ ਆਪਣੇ ਚਿੱਤ ਨੂੰ ਜੋੜਿਆ ਨਹੀਂ।
1: ਵਾਦੀ ਧਰਨ ਪਿਆਰ,
0: ਔਰ ਇਉਂ ਝਗੜੇ ਕਰਨੇ ਇਹਨਾਂ ਨਾਲ ਪਿਆਰ ਕਰਦੇ ਨੇ, ਮੈਂ ਉਹਨੂੰ ਸਿੱਧਿਆਂ ਕਰ ਦਿੱਤਾ। ਉਹਨੂੰ ਸਿੱਧਿਆਂ ਨਾ ਕਰ, ਆਪ ਸਿੱਧਾ ਹੋ। ਆਪਾਂ ਕਹਿੰਦੇ ਫਲਾਣਾ ਮੇਰੇ ਅੱਗੇ ਬੋਲੇ ਮੈਂ ਸਿੱਧਿਆ ਕਰ, ਨਹੀਂ ਪਰਿਓ ਅਸੀਂ ਕਿਸੇ ਨੂੰ ਸਿੱਧਿਆ ਨਹੀਂ ਕਰਨਾ, ਅਸੀਂ ਆਪ ਸਿੱਧਿਆ ਹੋਈਏ। ਕਿਉਂਕਿ ਸਾਨੂੰ ਗੁਰਦੇਵ ਨੇ ਆਖਿਆ ਡੰਡੋਤ ਬੰਦਨ ਅਨਕਬਾਰ, ਭਾਵ ਸਿੱਧੇ ਹੋ ਕੇ ਬੇਨਤੀ ਕਰ। ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ।
1: ਵਾਦਾ ਕੀਆ ਕਰਨ ਕਹਾੜੀਆ,
0: ਇਸ ਪ੍ਰਕਾਰ ਵਾਦ ਕਹਿੰਦੇ ਨੇ ਝਗੜੇ ਨੂੰ। ਇਉਂ ਭਾਈ ਜੇ ਉਹੋ ਜਿਹੀ ਗੱਲ ਕਰਨੀ ਜਿੱਥੇ ਲੜਾਈ ਹੋ ਜਾਏ ਝਗੜਾ ਹੋ ਜਾਏ
1: ਕੂੜ ਬੋਲ ਕਰਹਿ ਆਹਾਰ
0: ਜਿਹਨੂੰ ਆਪਾਂ ਕਹਿੰਦੇ ਜਿੰਨਾ ਚਿਰ ਫਲਾਨਾ ਝੂਠ ਨਾ ਬੋਲੇ ਉਹਨੂੰ ਰੋਟੀ ਹਜਮ ਨਹੀਂ ਹੁੰਦੀ ਇਹ ਆਪਣੀ ਪੇਂਡੂ ਬੋਲੀ ਕਹਿੰਦੇ ਇਸ ਪ੍ਰਕਾਰ ਉਹ ਦਿਨੇ ਰਾਤ ਝੂਠ ਦੀ ਖੁਰਾਕ ਖਾਂਦੇ ਹਨ
1: ਜਗ ਮਹਿ ਰਾਮ ਨਾਮ ਹਰ ਨਿਰਮਲਾ
0: ਆਹ ਕੰਮ ਕਰਨਾ ਕਰੀਏ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਇਸ ਸੰਸਾਰ ਵਿੱਚ ਪਰਿਪੂਰਨ ਪ੍ਰਮਾਤਮਾ ਦਾ ਨਾਮ ਨਿਰਮਲ ਹੈ ਕਿਉਂਕਿ ਤੈਨੂੰ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਤੇ ਇਹ ਲਹਿ ਜਾਏਗਾ ਰੋਜ਼ ਪਾਠ ਕਰਦਿਆਂ ਭਰੀਏ ਮਤ ਪਾਪਾਂ ਕੇ ਸੰਗ ਉਹ ਧੁੱਪ ਹੈ ਨਾਵੇ ਕੇ ਰੰਗ
1: ਹੋਰ ਮੈਲਾ ਸਭ ਆਕਾਰ
0: ਜੋ ਕੁਝ ਵੇਖ ਰਿਹਾ ਨਾ ਇਹ ਸਾਰਾ ਕੁਝ ਮੈਲਾ ਹੈ
1: ਨਾਨਕ ਨਾਮ ਨਾ ਚੇਤਨੇ
0: ਗੁਰੂ ਪਾਤਸ਼ਾਹ ਕਹਿੰਦੇ ਭਾਈ ਉਹ ਪਰਿਪੂਰਨ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦਾ ਬਾਣੀ ਚ ਲਿਖਿਆ ਚੇਤਨਾ ਹੈ ਤੋ ਚੇਤ ਚੇਤਨ ਹੈ ਨਿਸ ਦਿਨ ਮੈਂ ਪ੍ਰਾਣੀ ਇਹ ਤਲੰਗ ਰਾਗ ਦਾ ਸ਼ਬਦ ਹੈ ਨਵੇਂ ਪਾਤਸ਼ਾਹ ਦਾ ਤਲੰਗ ਕਾਫੀ ਮਹੱਲਾ ਨੌਵਾਂ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਧ ਵਿਆਤ ਹੈ ਫੂਟੇ ਘੜ ਜੋ ਪਾਣੀ ਜਿਵੇਂ ਟੁੱਟੇ ਘੜੇ ਚੋ ਪਾਣੀ ਵਗ ਜਾਂਦਾ ਪਿਆਰਿਆ ਘੜੇ ਚ ਹੋ ਸਕਦਾ ਇੱਕ ਅੱਧਾ ਛੇਕ ਹੋਵੇ ਤੇਰੇ ਚ ਨੌ ਛੇਕ ਨੇ ਜਿਹੜੀ ਤੇਰੀ ਤੇਰਾ ਸਰੀਰ ਹੈ ਨਾ ਫੂਟੇ ਘੜ ਜੋ ਪਾਣੀ ਜਿਵੇਂ ਟੁੱਟੇ ਘੜੇ ਚੋ ਪਾਣੀ ਵਗੀ ਜਾਂਦਾ ਨਾ ਇਸੇ ਪ੍ਰਕਾਰ ਤੇਰੀ ਜ਼ਿੰਦਗੀ ਦੇ ਪਲ ਘੜਦੇ ਜਾਂਦੇ ਹਨ
1: ਹੋਏ ਮੈਲੇ ਮਰਹਿ ਗਵਾਰ
0: ਇਸ ਪ੍ਰਕਾਰ ਲੋਕਾਂ ਦੀ ਨਿੰਦਿਆ ਚੁਗਲੀ ਵਿਕਾਰ ਕਰਕੇ ਇਉਂ ਮੈਲੇ ਹੋ ਕਰਕੇ ਆਪਾਂ ਬਸਮੀ ਦੁਨੀਆਂ ਤੋਂ ਮਰੀ ਜਾਂਦੇ ਹਾਂ
1: ਮਹੱਲਾ ਤੀਜਾ ਦੁੱਖ ਲੱਗਾ ਬਿਨ ਸੇਵਿਆ
0: ਆਏ ਸਾਂ ਸੇਵਾ ਕਰਨ ਲਈ ਲੇਕਿਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਪ੍ਰਮਾਤਮਾ ਦੀ ਸੇਵਾ ਨੇ ਕੀਤੀ ਇਸ ਕਰਕੇ ਦੁਖੀ ਹੋਇਆ
1: ਹੁਕਮ ਮੰਨੇ ਦੁੱਖ ਜਾਏ
0: ਜੇ ਕਿਤੇ ਹੁਕਮ ਨੂੰ ਮੰਨੀਏ ਨਾ ਦੁੱਖ ਚਲਾ ਜਾਏਗਾ ਆਪਾਂ ਜਿੰਨੀਆਂ ਅਰਦਾਸਾਂ ਕਰਦੇ ਕਹਿੰਦੇ ਆਹ ਵੀ ਨਾ ਹੋਵੇ ਆਹ ਵੀ ਨਾ ਹੋਵੇ ਤੇ ਗੁਰਮਤਿ ਕੀ ਜੇ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਗੁਰਮੁਖ ਤੇਰਾ ਭਾਣਾ ਭਾਵੇ
1: ਆਪੇ ਦਾਤਾ ਸੁਖੈ ਦਾ
0: ਉਹ ਗੁਰਮੁਖਾ ਜਿੱਥੇ ਖੀਰ ਵਰਦੀ ਉੱਥੇ ਖੀਰ ਮਿਲੇਗੀ ਜਿੱਥੇ ਰੋਟੀ ਪ੍ਰਸ਼ਾਦਾ ਵਰਦਾ ਉੱਥੇ ਪ੍ਰਸ਼ਾਦਾ ਮਿਲੇਗਾ ਜਿਹੜਾ ਪਰਿਪੂਰਨ ਪ੍ਰਮਾਤਮਾ ਨਾ ਉਹ ਸੁੱਖਾਂ ਦਾ ਦਾਤਾ ਈ ਉਹਦਾ ਸੁੱਖਾਂ ਦਾ ਲੰਗਰ ਚੱਲਦਾ ਹੈ
1: ਆਪੇ ਦੇ ਸਜਾਏ
0: ਜਿਵੇਂ ਮਾਂ ਦਾ ਪੁੱਤ ਹੈ ਮਾਂ ਲਾਡ ਵੀ ਕਰਦੀ ਹੈ ਮੱਥਾ ਵੀ ਚੁੰਮਦੀ ਹੈ ਜਦੋਂ ਉਹ ਗਲਤ ਕੰਮ ਕਰਦਾ ਤੇ ਮੂੰਹ ਤੇ ਚਪੇੜੀ ਮਾਰਦੀ ਵੀ ਤੂੰ ਤਵੇ ਤੇ ਹੱਥ ਰੱਖ ਜਾਣਾ ਤੇਰਾ ਹੱਥ ਸੜ ਜਾਏਗਾ ਛੋਟਾ ਜਿਹਾ ਬੱਚਾ ਮਸੂਮ ਨੂੰ ਪਤਾ ਨੀ ਮਾਂ ਦੀ ਗੋਦੀ ਚ ਬੈਠਾ ਤੇ ਮਾਂ ਪ੍ਰਸ਼ਾਦਾ ਪਕਾਰੀ ਉਹ ਤਵੇ ਨੂੰ ਹੱਥ ਲਾਉਣ ਲੱਗਾ ਤੇ ਮਾਂ ਨੇ ਚਪੇੜ ਮਾਰ ਕੱਤੀ ਮਾਂ ਮਾਰ ਕੇ ਰਾਜੀ ਨਹੀਂ ਲੇਕਿਨ ਬੱਚੇ ਦੀ ਗਲਤੀ ਕਰਕੇ ਉਹਨੂੰ ਸਜ਼ਾ ਦਿੰਦੀ ਹੈ ਇਸ ਪ੍ਰਕਾਰ ਗੁਰਮੁਖੋ ਜੇ ਆਪਾਂ ਨੂੰ ਕੋਈ ਪਰੇਸ਼ਾਨੀ ਹੈ ਨਾ ਤੇ ਸਾਡੇ ਗੁਨਾਹ ਕਰਕੇ ਪਰਮਾਤਮਾ ਸਾਨੂੰ ਸਜ਼ਾ ਦਿੰਦਾ ਹੈ
1: ਨਾਨਕ ਏਵੈ ਜਾਣੀਐ
0: ਗੁਰੂ ਪਾਤਸ਼ਾਹ ਕਹਿੰਦੇ ਉਹਨੂੰ ਇਉਂ ਪ੍ਰਤੀਤ ਕਰਨਾ ਕਰ
1: ਸਭ ਕੇਸ਼ ਤਿਸੈ ਰਜਾਏ
0: ਇਹ ਸਾਰਾ ਕੁਝ ਉਹਦੇ ਭਾਣੇ ਦੇ ਵਿੱਚ ਹੈ ਉਹਦੀ ਰਜਾ ਦੇ ਵਿੱਚ ਹੈ ਇਹ ਮੈਂ ਆਮ ਕਰਕੇ ਬਹੁਤ ਉਹਨਾਂ ਦ੍ਰਿਸ਼ਟਾਂਤ ਦਿੱਤਾ ਸੂਈ ਮਹੱਲਾ ਚੌਥਾ ਗੁਰਾਮ ਪਾਤਸ਼ਾਹ ਦਾ ਸ਼ਬਦ ਹੈ ਸੂਈ ਮਹੱਲਾ ਚੌਥਾ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੇ ਜੇ ਕਰ ਸਕੀਏ ਆਪਣਾ ਕੀਤਾ ਕੁਛ ਨਾ ਹੋਵੇ ਜੋ ਹਰ ਭਾਵੇ ਤੇ ਰੱਖੀਏ ਹਰ ਜਿਉ ਸਭ ਕੋ ਤੇਰੇ ਵਸ ਅਸਾਂ ਜੋਰ ਨਾਹੀ ਕਿਛ ਕਰ ਹਮ ਸਾਕੇ ਜਿਉ ਭਾਵੈ ਤਿਵੇਂ ਬਖਸ਼
1: ਪੌੜੀ ਹਰ ਨਾਮ ਬਿਨਾ ਜਗਤ ਹੈ ਨਿਰ ਧਨ
0: ਆਪਾਂ ਕਹਿੰਦੇ ਫਲਾਨਾ ਅਮੀਰ ਹੈ ਫਲਾਨਾ ਗਰੀਬ ਹੈ ਲੇਕਿਨ ਗੁਰਮਤਿ ਵਿਚ ਗੁਰਦੇਵ ਕਹਿੰਦੇ ਨੇ ਭਾਈ ਜਿਹੜਾ ਪਰਿਪੂਰਨ ਪਰਮਾਤਮਾ ਦਾ ਨਾਮ ਹੈ ਨਾ ਇਹਦੇ ਤੋਂ ਬਿਨਾਂ ਸੰਸਾਰ ਗਰੀਬ ਹੈ
1: ਬਿਨ ਨਾਵੈ ਤ੍ਰਿਪਤ ਨਾਹੀ
0: ਲੇਕਿਨ ਨਾਮ ਤੋਂ ਬਿਨਾਂ ਤ੍ਰਿਪਤੀ ਨਹੀਂ ਇੱਥੇ ਮੇਰੇ ਸਾਹਮਣੇ ਬਗਦਾਦ ਦੀ ਸਾਖੀ ਆ ਗਈ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਬਗਦਾਦ ਗਏ ਨੇ ਉੱਥੇ ਇੱਕ ਮੁਸਲਮਾਨ ਬਲੋਲ ਦੇ ਨਾਲ ਗੁਰੂ ਪਾਤਸ਼ਾਹ ਦੀ ਚਰਚਾ ਹੋਈ ਤੇ ਉਹ ਇੰਨਾ ਮੁਤਾਸਰ ਹੋਇਆ ਉਹਨੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੂੰ ਅਪਣਾ ਲਿਆ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਆਪਣਾ ਇਸ਼ਟ ਮੰਨ ਲਿਆ ਬਗਦਾਦ ਦੀ ਘਟਨਾ ਜੇ ਤੁਸੀਂ ਪ੍ਰਸੰਗ ਪੜ੍ਹਨਾ ਕਿਤੇ ਉਹਦਾ ਨਾਮ ਸੀ ਬਲੋਲ ਉਹਦੀ ਚਰਚਾ ਚੱਲੀ ਸਾਰੀ ਉਹਨੂੰ ਸੰਸਾਰ ਮੰਨਣ ਲੱਗ ਪਿਆ ਭਾਈ ਫਲਾਨਾ ਬੜਾ ਬੇਪਰਵਾਹ ਮਹਾਂਪੁਰਸ਼ ਹੈ ਰਾਜਾ ਆਇਆ ਆਣ ਕੇ ਉਹਦੇ ਚਰਨਾਂ ਤੇ ਹੱਥ ਰੱਖ ਕੇ ਸੀਸ ਨਵਾਏ ਤੇ ਕਹਿਣ ਲੱਗਾ ਮਹਾਂਪੁਰਸ਼ੋ ਕੁਝ ਸੇਵਾ ਦੱਸੋ। ਕਹਿਣ ਲੱਗੇ ਸੇਵਾ ਗੁਰਮੁਖਾ ਕਾਹਦੀ ਹੈ, ਆ ਰੱਬ ਨੇ ਸੂਰ ਚੜਾਇਆ ਹੈ, ਇਹ ਤੂੰ ਸਾਹਮਣੇ ਖਲੋਤਾਂ ਦੇ ਪਾਸੇ ਹੋ ਜਾ, ਸਿੱਧਾ ਚਾਨਣ ਪੈ ਲੈਣ ਦੇ। ਉਹ ਹੈਰਾਨ ਪਿੱਕੇ ਹੋ ਜਾ ਫਕੀਰ, ਮੈਂ ਤਾਂ ਕਹਿਣ ਲੱਗਾ ਬਾਬਾ ਜੀ ਕੁਝ ਚਾਹੀਦਾ। ਕਹਿੰਦੇ ਨਾ ਭਾਈ, ਜਦੋਂ ਚਲਾ ਗਿਆ ਨਾ ਧਿਆਨ ਦੇਣੀ। ਉਹਦੇ ਚੇਲੇ ਕਹਿਣ ਲੱਗੇ ਪੀਰ ਜੀ, ਰਾਜਾ ਸਾਹਿਬ ਨੇ ਤੁਹਾਨੂੰ ਆਖਿਆ ਸੀ ਵੀ ਕੁਝ ਨਾ ਕੁਝ ਮੰਗੋ, ਤੇ ਆਪਣੇ ਕੋਠੇ ਦੀ ਛੱਤ ਟੁੱਟੀ ਹੈ, ਉਹਨੂੰ ਇਹ ਕਹਿਣਾ ਸੀ ਵੀ ਕੋਠੇ ਦੀ ਛੱਤ ਪਵਾ ਦੇ। ਮੈਨੂੰ ਬਚਨ ਚੰਗੇ ਲੱਗੇ, ਮੈਂ ਤੁਹਾਨੂੰ ਸਾਂਝੇ ਕਰਨ ਲੱਗਾ। ਪੀਰ ਕਹਿਣ ਲੱਗਾ ਜਿਨ੍ਹਾਂ ਲੱਤਾਂ ਨਸਾੜ ਕੇ ਸੌਣਾ ਨਾ, ਉਹ ਦੂਜਿਆਂ ਦੇ ਅੱਗੇ ਹੱਥ ਨਹੀਂ ਅੜਦੇ, ਤੇ ਜੇ ਹੱਥ ਅੜੇਗਾ ਨਾ ਲੱਤਾਂ ਨਿਸਲਣੀ ਹੋਣੀਆਂ, ਲੱਤਾਂ ਇਕੱਠੀਆਂ ਕਰਨੀਆਂ ਪੈਣੀਆਂ। ਇਹ ਸਾਖੀ ਸਾਨੂੰ ਦੱਸਦੀ ਹੈ ਵੀ ਗੁਰਮੁਖਾ ਜੇ ਨਸਲ ਲੱਤਾਂ ਕਰਨੀਆਂ ਤੇ ਜਣੇ ਖਣੇ ਕੋਲ ਮੰਗਣਾ, ਤੇ ਜੇ ਮੰਗੇਗਾ ਨਾ ਤੇ ਫਿਰ ਉਹਨਾਂ ਨੇ ਕਹਿਣਾ ਜਾਂਦਾ ਇਹਨੇ ਮੇਰੇ ਕੋਲ ਆ ਲਿਆ ਤੇ ਇਹਨੂੰ ਮੈਂ ਆ ਦਿੱਤਾ। ਤੂੰ ਮੇਰੇ ਪਾਤਸ਼ਾਹ, ਕਹਿੰਦੇ ਨੇ ਭਾਈ ਅਸਲੀ ਸੰਤੋਖ ਜਿਹੜਾ ਨਾ ਇਹ ਕੇਵਲ ਤੇ ਕੇਵਲ ਨਾਮ ਵਿੱਚ ਹੈ, ਨਾਮ ਤੋਂ ਬਿਨਾਂ ਤ੍ਰਿਪਤੀ ਨਹੀਂ। ਪਰ ਆਪਾਂ ਰੋਜ਼ ਪਾਠ ਕਰਦੇ ਬਿਨ ਸੰਤੋਖ, ਸੰਤੋਖ ਤੋਂ ਬਿਨਾਂ ਬਾਤ ਨਹੀਂ ਬਣਨੀ। ਇਸੇ ਪ੍ਰਕਾਰ ਨਾਮ ਤੋਂ ਬਿਨਾਂ ਤ੍ਰਿਪਤੀ ਨਹੀਂ, ਇਹ ਸਾਰਾ ਸੰਸਾਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਗਰੀਬ ਹੈ, ਨਿਰਧਨ ਹੈ।
1: ਦੂਜੈ ਭਰਮ ਭੁਲਾਇਆ,
0: ਵੈਤ ਭਾਵ ਦੇ ਵਿੱਚ ਪੈ ਕੇ ਭੁਲੇਖਿਆਂ ਚ ਭਰਮ ਪੈ ਗਿਆ। ਭਰਮ ਕੀ ਹੁੰਦਾ ਆਪਾਂ ਜਿੰਨੇ ਨੇ ਭਰਮ ਦੀ ਵਿਆਖਿਆ ਬਾਣੀ ਚਾਹੁੰਦੀ, ਕਿਆ ਕਹੀਏ ਭਰਮ ਐਸਾ ਜੈਸਾ ਮੰਨਗੇ ਹੋਏ ਨਾ ਤੈਸਾ। ਗੁਰਬਾਣੀ ਚ ਦੀ ਵਿਆਖਿਆ ਕਿਆ ਕਹੀਏ ਭਰਮ ਐਸਾ, ਭਰਮ ਕੀ ਹੈ ਜੈਸਾ ਮੰਨਗੇ ਹੋਏ ਨਾ ਤੈਸਾ। ਸਾਰੇ ਜਣੇ ਆਪਣੇ ਉਹਦੇ ਝਾਤੀ ਮਾਰੋ, ਆਪਾਂ ਨੂੰ ਭਰਮ ਪਿਆ ਮੈਂ ਨਹੀਂ ਮਰਨਾ। ਜਿੰਨੇ ਬੈਠੇ ਨਾ ਆਪਾਂ ਕਿ ਫਲਾਨਾ ਸੂ ਆਇਆ ਸੀ, ਅੱਗੇ ਨਾਲ ਢਿੱਲਾ ਜਿਹਾ ਪਿਆ, ਉਹ ਢਿੱਲਾ ਪਿਆ, ਤੂੰ ਭਲਵਾਨ ਬਣ ਗਿਆ, ਤੂੰ ਨਹੀਂ ਢਿੱਲਾ। ਬਾਣੀ ਕਹਿੰਦੀ ਹੈ ਆਪਾਂ ਨੂੰ ਭੁਲੇਖਾ ਕੀ ਹੈ, ਮੈਂ ਨਾ ਮਰੋ ਮਰਬੋ ਸੰਸਾਰਾ, ਲੋਕਾਂ ਮਰ ਜਾਣਾ ਮੈਂ ਨਹੀਂ ਮਰਨਾ। ਤੇ ਬਾਬਾ ਫਰੀਦ ਨੇ ਕੰਨ ਫੜ ਕੇ ਆਖਿਆ ਕਮੜਿਆ ਥੋੜਾ ਜੇ ਅਕਲ ਨੂੰ ਹੱਥ ਮਾਰ, ਫਰੀਦਾ ਕਿੱਥੇ ਤੈਂੜੇ ਮਾਪਿਆ, ਜਿੰਨੀ ਤੂੰ ਜਣਿਓ ਏ ਤੈਂ ਪਾਸ ਉਹ ਲੱਦ ਕੇ ਤੂੰ ਅਜੇ ਨਾ ਪਤੀੜਿਓ। ਤੇਰੀ ਬੇਬੇ ਕਿੱਥੇ ਗਈ, ਤੇਰਾ ਬਾਪੂ ਕਿੱਥੇ ਗਿਆ, ਜਿਹੜੀ ਤੈਨੂੰ ਮਾਂ ਘੁੱਟ ਘੁੱਟ ਕੇ ਗਲੇ ਨਾਲ ਲੈਂਦੀ ਸੀ, ਉਸ ਮਾਂ ਦਾ ਸੰਸਕਾਰ ਤੂੰ ਹੱਥੀ ਕੀਤਾ, ਸੰਸਕਾਰ ਤੇਰਾ ਵੀ ਹੋਣਾ ਏ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਕਿੱਥੇ ਭਰਾਵਾ, ਦੂਜੇ ਭਰਮ ਭੁਲਾਇਆ, ਦਵੈਤ ਭਾਵ ਚ ਲੈ ਕੇ ਭੁਲੇਖਾ ਪੈ ਗਿਆ।
1: ਹਉਮੈ ਦੁੱਖ ਪਾਹੀ,
0: ਔਰ ਮੈਂ ਕਰਕੇ ਆਪਾਂ ਦੁਖੀ ਆ, ਮੈਂ ਕਰਕੇ ਇੰਨੇ ਦੁਖੀ ਆ। ਹੁਣ ਸੂਈ ਆਪਣੇ ਟਿਕਾਣੇ ਤੇ ਆ ਗਈ, ਮਜਬੂਰੀ ਹੈ। ਇਹ ਮੇਰੇ ਖਲ 30 ਸਾਲ ਤੋਂ ਪੁਰਾਣੀ ਗੱਲ ਹੋਣੀ ਹੈ। ਇੱਕ ਬੰਦਾ ਦਰਬਾਰ ਸਾਹਿਬ, ਉਹਨੇ ਦੁਪਹਿਰੇ ਆਣ ਕੇ ਤੇ ਧੁਆਈ ਵੀ ਕਰਨੀ, ਤੇ ਕੁਝ ਤੌਰ ਤੇ ਮੇਰਾ ਵਾਕਫ ਸੀ, ਤੋਂ ਕਹਿੰਦਾ ਗਿਆਨੀ ਜੀ ਅੱਠੀ ਪੈਰੀ ਪ੍ਰਸ਼ਾਦਾ ਛਕਦਾ। ਸੁਭਾਵਿਕ ਮੈਂ ਚਲੋ ਇਹਦਾ ਆਤ ਹੁੰਦੀ ਨੇ, ਕਈ ਅੱਠੀ ਪੈਰੀ ਛਕਦੇ ਕਿ ਦੋ ਟਾਈਮ ਤੇ, ਉਹਦਾ ਮੈਨੂੰ ਕਾਰਨ ਲੱਭਾ। ਉਹ ਗੁਰਮੁਖੋ ਜਦੋਂ ਆਸਾ ਦੀ ਵਾਰ ਤੋਂ ਪਹਿਲਾਂ ਪ੍ਰਸ਼ਾਦ ਆਉਂਦਾ ਨਾ, ਜਿਹਨੂੰ ਆਪਾਂ ਤਰਪਹਿਰੇ ਦੀ ਚੌਂਕੀ ਕਹਿੰਦੇ ਹਾਂ, ਉਦੋਂ ਸੰਗਤ ਘੱਟ ਆਉਂਦੀ ਤੇ ਕੜਾਹ ਪ੍ਰਸ਼ਾਦ ਬੜਾ ਖੁੱਲ੍ਹਾ ਵਰਤਦਾ ਹੈ। ਉਹਨੇ ਜਾ ਕੇ ਅੱਗੇ ਬਹਿ ਜਾਣਾ ਤੇ ਪੰਜਾਂ ਪਿਆਰਿਆਂ ਦੀ ਉਹਨੂੰ ਦੇਗ ਮਿਲਣੀ। ਇਹ ਮੈਂ ਕੋਲੋਂ ਨਹੀਂ ਬਣਾ ਲਿਆ, ਵਾਪਰੀ ਗੱਲ, ਸਾਡੀ ਕਰਤੂਤ ਆ ਜੇ ਆਪਾਂ ਆਹ ਕਰਦੇ ਹਾਂ। ਕੁਦਰਤੀ ਤੌਰ ਤੇ ਸਾਡਾ ਸੇਵਾਦਾਰ ਬਦਲ ਗਿਆ, ਉਹ ਨਵਾਂ ਸੇਵਾਦਾਰ ਆ ਗਿਆ, ਤੇ ਉਹਨੂੰ ਇਹ ਨਹੀਂ ਸੀ ਪਤਾ ਵੀ ਠੇਕਾ ਇਹਨੇ ਲਿਆ ਪ੍ਰਸ਼ਾਦ ਲੈਣ ਦਾ। ਉਹਨੇ ਦੂਜੇ ਨੂੰ ਦੇ ਦਿੱਤਾ, ਔਰ ਉਹਨੇ ਲਫਜੋ ਕਹੇ, ਮੇਰਾ ਜਵਾਨ ਪਾੜ ਦੀ ਗੱਲ ਕਹਿਣ ਤੇ ਕਾਲਜਾ ਪਾੜਦਾ, ਕਹਿਣ ਲੱਗਾ ਮੈਨੂੰ 30 ਸਾਲ ਹੋ ਗਏ ਨੇ ਖੇ ਖਾਂਦੇ ਨੂੰ, ਇਹ ਮਾਮਾ ਲੱਗਦਾ। ਇਹ ਦਰਬਾਰ ਸਾਹਿਬ ਚੋਂ ਲਫਜ ਕਹੇ, ਦਰਬਾਰ ਸਾਹਿਬ ਦੇ ਵਿੱਚ ਬਹਿ ਕੇ ਉਹਦਾ ਗੁਰਮੁਖੋ 30 ਸਾਲ ਆਇਆ ਕਿਸੇ ਕੰਮ ਨਹੀਂ। ਔਰ ਮੈਂ ਮੁੜ ਕੇ ਉਹਨੂੰ ਚੰਗੀ ਤਰ੍ਹਾਂ ਉਹਦੀ ਸਦਾਈ ਵੀ ਕੀਤੀ, ਉਹਨੂੰ ਮੈਂ ਚੰਡਿਆ ਚੰਗੀ ਤਰ੍ਹਾਂ। ਉਹ ਗੁਰਮੁਖੋ ਇੱਥੇ ਇਹ ਆਪਾਂ ਕਹਿੰਦੇ ਵੀ ਮੈਨੂੰ 30 ਸਾਲ ਹੋ ਗਏ ਮੈਂ ਖੇ ਖਾਣਾ ਨਾ, ਇੱਥੇ ਅਸੀਂ ਆਉਂਦੇ ਹਾਂ ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕਰ ਅਗਾ ਪਇਓ, ਮੈਂ ਅੱਗੇ ਬਹਿਣਾ ਤੂੰ ਕਿਉਂ ਬੈਠਾ। ਉਹ ਭਲਿਆ ਕਿਹੜੇ ਥਾਂ ਦੀ ਗੱਲ ਕਰਦਾ, ਤੇਰੇ ਮਹਿਲ ਤੇ ਮਾਰੀਆਂ ਵੀ ਰਹਿ ਜਾਣੇ, ਥਾਂ ਤੇ ਕਬਜ਼ਾ ਨਾ ਕਰ, ਜਿੱਥੇ ਤੂੰ ਬੈਠਾ ਨਾ ਇੱਥੇ ਤੇਰੇ ਤੋਂ ਪਹਿਲਾਂ ਕਈ ਬਹਿ ਗਈ, ਕਈ ਬਹਿ ਗਿਆ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਮੈਂ ਕਰਕੇ ਬੰਦਾ ਦੁਖੀ ਹੈ, ਮੈਂ ਵੱਡਾ। ਜਿਵੇਂ ਆਪਾਂ ਕਹਾਂਗੇ ਆ ਮੇਰਾ ਭਾਈ ਸਾਹਿਬ ਜੀ ਕਾਰਡ ਲਈ ਦੋ ਤੁਹਾਡੇ ਕੰਮ ਆਵਾਂਗਾ, ਸਾਡੇ ਕੰਮ ਆਉਣਾ ਜੀ ਆ, ਸਾਨੂੰ ਬੰਦਿਆਂ ਦੇ ਕਾਰਡਾਂ ਦੀ ਲੋੜ ਕੋਈ ਨੀ।
1: ਬਿਨ ਕਰਮਾ ਕਿਛੂ ਨਾ ਪਾਈਆ,
0: ਲੇਕਿਨ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਕਰਮਾਂ ਤੋਂ ਗੁਣ ਮਿਲਣਾ ਨਹੀਂ। ਫਿਰ ਆਪਾਂ ਕਹਿਣਾ ਵੀ ਆਹ ਕੰਮ ਸੌਖਾ ਸਾਡੇ ਕੰਮ ਦਾ, ਜੇ ਕਰਮਾਂ ਨੂੰ ਕੁਝ ਮਿਲ ਜਾਏਗਾ, ਨਹੀਂ ਨਹੀਂ ਪਿਆਰਿਆ, ਕਰਮ ਵੀ ਤੂੰ ਬਣਾਉਣੇ ਨੇ। जे चंगे काम करेगा तो चंगा फल मिलेगा। जैसा बीजे सो लूने, करमा संतला खेत, फरीदा लोड़े दाख बजौरिया, किकर बीजे जट, हंडे उन कताए दा पैंदा लोड़े पट। एक बंदा किकरा दे तुके सुटदा, सौगी नहीं मिलनी उथे। एक साड़ी भैन उन कतदी है ते आके रेशम बन जे बचिए, उन दी उन रहनी है, धीए रेशम नहीं बनना। इस प्रकार ਇਹ ਕਰਮ ਜਿਹੜਾ ਸ਼ਬਦ ਹੈ ਨਾ, ਇਹਦਾ ਬੜੀ ਲੰਬੀ ਚੌੜੀ ਵਿਆਖਿਆ ਹੈ। ਅਰਬੀ ਫਾਰਸੀ ਵਿਚ ਕਰਮ ਦਾ ਅਰਥ ਹੁੰਦਾ ਬਖਸ਼ਿਸ਼, ਸੰਸਕ੍ਰਿਤ ਇਹਦਾ ਅਰਥ ਹੈ ਕੰਮ। ਮੈਂ ਇਹਦਾ ਸਾਂਝਾ ਜਿਹਾ ਅਰਥ ਆਪਣੇ ਕੋਲੋਂ ਬਣਾਇਆ, ਤੂੰ ਕੰਮ ਚੰਗੇ ਕਰ, ਉਹ ਤੇਰੇ ਤੇ ਬਖਸ਼ਿਸ਼ ਕਰ ਦੇਗਾ। ਤੂੰ ਆਪਣੀ ਡਿਊਟੀ ਕਰ, ਉਹ ਆਪਣੀ ਕਰੇਗਾ। ਬਿਨ ਕਰਮਾ ਕਿਸ਼ੂ ਨਾ ਪਾਈਏ, ਗੁਰਮੁਖਾ ਜਿੰਨਾ ਚਿਰ ਭਾਗ ਨਾ ਆਉਣ ਉਨ੍ਹਾਂ ਚ ਮਿਲਦਾ ਕੋਈ ਨੀ।
1: ਜੇ ਬਹੁਤ ਲੋਚਾ ਹੀ,
0: ਕਿੰਨਾ ਵੀ ਆਪਾਂ ਲਾਲਚ ਕਰੀਏ, ਕਿੰਨੀ ਵੀ ਲੋਚਾ ਹੋਵੇ ਸਾਡੇ ਅੰਦਰ, ਕਿੰਨੀ ਇੱਛਾ ਹੋਵੇ, ਪਰ ਕਰਮਾਂ ਤੋਂ ਬਿਨਾਂ ਬਾਤ ਨੀ ਬਣਨੀ।
1: ਆਵੇ ਜਾਏ ਜੰਮੇ ਮਰੇ,
0: ਗੁਰਮੁਖੋ ਪੂਰਾ ਦੇ ਪੂਰ ਜੰਮੀ ਜਾਂਦੇ ਨੇ ਤੇ ਪੂਰਾ ਦੇ ਪੂਰ ਤੁਰੀ ਜਾਂਦੇ ਨੇ। ਇਹ ਜਾਗੜਾ ਨਾ, ਇਹ ਜੰਕਸ਼ਨ ਹੈ ਗੱਡੀਆਂ ਦਾ। ਕੋਈ ਮੁਸਾਫਰ ਆ ਕੇ ਉਤਰ ਗਿਆ ਤੇ ਕੋਈ ਗੱਡੀ ਚ ਬਹਿ ਗਿਆ।
1: ਗੁਰ ਸ਼ਬਦ ਛੁਟਾ ਹੀ,
0: ਹਾਂ ਗੁਰੂ ਦੇ ਸ਼ਬਦ ਨਾਲ ਜੋੜ, ਇਹ ਤੈਨੂੰ ਛੁਡਾ ਦੇਗਾ। ਇੱਥੇ ਮੈਂ ਤੁਹਾਨੂੰ ਜਾਂਦਿਆਂ ਇੱਕ ਮਾੜਾ ਜਿਹਾ ਸਾ ਦਿਆਂ, ਜਿਹਨੇ ਰੱਬ ਦਾ ਨਾਂ ਨਹੀਂ ਲੈਣਾ। ਇੱਕ ਮਾਈ, ਉਹਨੇ ਰੱਬ ਦਾ ਨਾਂ ਨਹੀਂ ਸੀ ਕਦੇ ਲਿਆ, ਤੇ ਜਦੋਂ ਉਹਦਾ ਅੰਤ ਨੂੰ ਸਮਾਂ ਆਇਆ ਤੇ ਉਹਦੀ ਹਾਲਤ ਵੇਖ ਕੇ ਪੁੱਤ ਵੀ ਪਰੇਸ਼ਾਨ। ਆਪਾਂ ਉਦੋਂ ਪਤਾ ਕੀ ਨਵਾਂ ਬਣਾਇਆ ਫਾਰਮੂਲਾ, ਇਹਦੇ ਕੋਲ ਸੁਖਮਣੀ ਸਾਹਿਬ ਦਾ ਪਾਠ ਕਰਦੇ ਮਰ ਜਾ। ਮੈਂ ਬੜਾ ਹੈਰਾਨ ਹੁੰਦਾ ਹੈ ਕਿ ਸੁਖਮਣੀ ਸਾਹਿਬ ਦਾ ਪਾਠ ਮਾਰਨ ਵਾਸਤੇ ਹੈ। ਸਾਡੇ ਵਿੱਚ ਮੈਂ ਕਹਿਣ ਲੱਗਾ ਜੀ, ਤੁਹਾਨੂੰ ਕਹਿਣਾ ਵਿਗਿਆਨੀ ਹੋਰ ਹੋ ਗਏ ਪਾਸੋਂ, ਗੱਲ ਛੱਡ ਹੀ ਗਏ। ਮੇਰੇ ਘਰ ਦੀ ਗੱਲ ਜੀ, ਇੱਥੋਂ ਦੀ, ਇੱਕ ਹਿੰਦੂ ਭਰਾ ਮੇਰੇ ਘਰ ਹੈ, ਮੈਨੂੰ ਨਾਂ ਵੀ ਚੇਤੇ ਮੇਰੇ ਪਿੰਡਾਂ ਦਾ ਸੀ, ਤੇ ਕਹਿੰਦਾ ਗਿਆਨੀ ਤੁਹਾਡੇ ਕੋਲ ਪਾਠ ਕਰਾਉਣਾ। ਮੈਂ ਕਿਹਾ ਤੂੰ ਅੱਗੇ ਤੱਕ ਤਾਂ ਕਰਾਇਆ ਨਹੀਂ। ਕਹਿੰਦਾ ਬੇਬੇ ਬੜੀ ਔਖੀ ਹੈ ਕਿ ਤੁਸੀਂ ਪਾਠ ਕਰੋ ਸੁਖਮਣੀ ਸਾਹਿਬ ਦਾ। ਮੈਂ ਕਿਹਾ ਭਲਿਆ ਮੈਂ ਹੁਣ ਪਾਠ ਕੀਤਾ ਤੇ ਤੂੰ ਉਹ ਮਰ ਗਈ ਤੇ ਤੂੰ ਮੇਰੇ ਤਾਂ ਪਰਚਾ ਕਰਾ ਦੇਂਗਾ ਬੀਟ ਬੀਜ ਚ। ਮੈਂ ਕਿਹਾ ਮੈਂ ਨੀ ਪਾਠ ਕਰਨਾ ਵੀ ਇਹ ਪਾਠ ਮਾਰ ਮਾਰਦੇ ਠੰਡਾ ਹੋ ਕੇ ਕੰਮ ਚਲਾ ਗਿਆ। ਮੈਂ ਕਿਹਾ ਤੂੰ ਕਹਿੰਦਾ ਗਿਆਨੀ ਜੀ ਪਾਠ ਕਰਕੇ ਬੇਬੇ ਮਾਰ ਦਿਓ ਤੇ ਬੇਬੇ ਮਰ ਗਈ, ਤੂੰ ਕਹਿੰਦਾ ਗਿਆਨੀ ਨੇ ਪਾਠ ਕੀਤਾ ਤੇ ਮਰ ਗਈ। ਮੈਂ ਕਿਹਾ ਮੁੜ ਕੇ ਪਰਚਾ ਕਰਾ ਦੇਂਗਾ, ਉਹ ਕੱਚਾ ਜਿਹਾ ਹੋ ਗਿਆ। ਉਹ ਰੱਬ ਦੇ ਪਿਆਰਿਓ, ਇਹ ਪਾਠ ਮਰਨ ਲਈ ਨਹੀਂ, ਇਹ ਪਾਠ ਜੀਵਨ ਦੇਣ ਲਈ ਹੈ। ਇਹ ਪਾਠ ਤੁਸੀਂ ਕੁਝ ਗਿਆਨੀ ਜੀ ਕਰਾਉਂਦੇ ਕਿਉਂ ਆ? ਇਹ ਕਰਾਉਂਦੇ ਇਸ ਕਰਕੇ ਆ, ਅੰਤਕਾਲ ਨਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਬਦਤ ਲੋਚਨ ਤੇਰੇ ਨਾਲ ਮੁਕਤਾ, ਪਤੰਬਰ ਵਾ ਕੇ ਹਿਰਦੇ ਵਸੇ। ਉਸ ਮੌਕੇ ਪ੍ਰਾਣੀ ਨੂੰ ਉਸ ਬਹਾਨੇ ਰੱਬ ਦਾ ਨਾਂ ਚੇਤੇ ਆ ਜੇ ਤੇ ਟਿਕਾਣੇ ਚਲਾ ਜਾਏਗਾ, ਉਹਦੀ ਕਲਿਆਣ ਹੋ ਜਾਏਗੀ। ਤੇ ਇਸ ਪ੍ਰਕਾਰ ਇਹ ਜਿੰਨਾ ਚਿਰ ਬੰਦੇ ਦੇ ਕਰਮ ਨਾ ਹੋਣ, ਆਵੇ ਜਾਏ ਜੰਮੇ ਮਰੇ, ਗੁਰ ਸ਼ਬਦ ਛੁਟਾਈ, ਗੁਰੂ ਦੇ ਸ਼ਬਦ ਦੇ ਨਾਲ ਹੀ ਇਹ ਛੁੱਟੇਗਾ।
1: ਆਪ ਕਰੈ ਕਿਸ ਆਖੀਐ,
0: ਉਹ ਗੁਰਮੁਖੋ ਕਰਨ ਵਾਲਾ ਵੀ ਉਹ, ਕਰਾਉਣ ਵਾਲਾ ਵੀ ਉਹ, ਕਿਹਨੂੰ ਕਹਿਣਾ ਕਰੀਏ?
1: ਦੂਜਾ ਕੋ ਨਾਹੀ,
0: ਜੇ ਤਾਂ ਦੋ ਚਾਰ ਰੱਬ ਹੋਣ ਤੇ ਆਪਾਂ ਆਖੀਏ ਵੀ ਇਹ ਨਾਰਾਜ ਤੇ ਆਪਾਂ ਦੂਜੇ ਨੂੰ ਖੁਸ਼ ਕਰ ਲਈਏ। ਗੁਰਦੇਵ ਕਹਿੰਦੇ ਗੁਰਮੁਖਾ ਰੱਬ ਇੱਕ ਹੈ, ਇਸ ਕਰਕੇ ਕਿਹਦੇ ਅੱਗੇ ਕਵੇਗਾ? ਉਹ ਕੌਣ ਹੈ? ਇੱਕ ਬਿਨ ਦੂਸਰ ਸੋ ਨਾ ਚਨਾਰ, ਬਿਨ ਕਰਤਾਰ ਨਾ ਕਿਰਤਮ ਮਾਨੋ, ਤੇਰਾ ਸਰੀਰ ਕੋ ਨਾਹੀ, ਜਿਸ ਨੂੰ ਲਵੇ ਲਾਇ ਸੁਣਾ। ਹੇ ਮੇਰੇ ਵਾਹਿਗੁਰੂ, ਤੇਰਾ ਬਰਾਬਰ ਕੋ ਹੋ ਹੈ ਹੀ ਨਹੀਂ, ਮੈਂ ਤੈਨੂੰ ਕਿਹਨੂੰ ਕਵਾਂ? ਇਹ ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਕਿਰਪਾ ਕਰਨ, ਜਿਹੜੇ ਸਾਡੇ ਔਗਣ ਨੇ ਉਹਨਾਂ ਨੂੰ ਕੱਢ ਕੇ ਤੇ ਆਪਣੀ ਰਹਿਮਤ ਨਾਲ ਨਿਵਾਜਣ। ਉਹ ਸਮੇਂ ਦੀ ਮਜਬੂਰੀ ਕਰਕੇ ਗੁਰਮੁਖੋ ਜਿਹੜੀ ਇਹ ਆਪਸ ਸਾਕਾ ਚੱਲ ਰਿਹਾ। ਮੇਰੀ ਵਿਚਾਰ ਤਾਂ ਸੀ ਵੀ ਮੈਂ ਬਹੁਤ ਕੁਝ ਤਿਆਰੀ ਕਰਕੇ ਆਇਆ ਸੀ, ਕਿਉਂਕਿ ਮੈਂ ਉਹ ਸਾਕਾ ਅੱਖੀਂ ਵੇਖਿਆ, ਮੈਂ ਆਪਣੇ ਸਾਹਮਣੇ ਮੁਕਤਾਂ ਹੁੰਦੀਆਂ ਵੇਖੀਆਂ, ਪਰ ਸਮੇਂ ਦੀ ਮਜਬੂਰੀ ਕਰਕੇ, ਕਿਉਂਕਿ ਉਹਨਾਂ ਨੇ ਕਹਿਣਾ ਵੀ ਤੁਸੀਂ ਗਿਆਨੀ ਜੀ ਟਾਈਮ ਵੱਧ ਲਾ ਲਿਆ, ਇਸ ਕਰਕੇ ਮੇਰੀ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਡੀਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖ ਖਾਏ ਚੱਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਾਸਮ ਵਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੋਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਖੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ।

ਲਖ ਵਖਾਣ। ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਨ। ਹਰਿ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਤੋਟੀ ਜਮ ਕੀ ਫਾਸੀ। ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਰੂਪ ਸਮਾਸੀ। ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ। ਤੇਰੇ ਭਗਤ ਸਲਾਹਨ ਤੁਧ ਜੀ ਹਰਿ ਅਨਕ ਅਨੇਕ ਅਨੰਤ।

ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤਿਰ ਕਿਤ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ

ਜੀਵੈ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪ ਰੰਕ ਭਯੋ ਰਾਵ ਕਹੀ ਭੂਪ ਆਂਡਜ ਜੀਰਜ ਸੇਤ ਜਕੀਨੀ ਉਤ ਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਯੋ ਸ਼ੰਕਰ ਅਕੈਠ ਸੀਗਰੀ ਸ੍ਰਿਸ਼ਟ ਦਿਖਾਈ ਅਚੰਪਵ ਆਦਿ ਜੁਗਾਦ ਸਰੂਪ ਸੁਜੰਪਵ ਆਵ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰ ਦੋਸਤ ਜਿਤੇ ਉਠ ਵਤਿ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤ ਜੇ ਅਸ ਤੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲ ਦੁਸ਼ਟ ਅਰਿਸ਼ਟ ਟਰੇ ਤਤਕਾਲ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਵੈ ਸਕੈ ਨ ਕੋ

ਸਵਈਅਨ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨ ਜਾਨਿਓ ਸ੍ਰੀ ਅਸਪਾ

ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਬਸਾਵੇ। ਨਾਮ ਜਿਨਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ।

ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਬਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਐ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ,

0: ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਂਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ

ਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ।

ਅਰਹਤ ਦਾਨ ਬਾਬੇਗ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸੁਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੀ ਅਟਲ।

ਜੀਓ ਆਦ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ

0: ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸੋਤ ਅਪਰਾਧ ਕਰਤ ਹੈ ਜਿਤੇ ਜਨਨੀ ਚੀਤਨ ਰਾਖਸ ਤੇ ਰਾਮਈਆ ਹੋਂ ਬਾਰਕ ਤੇਰਾ ਕਾਹੇ ਨਾ ਖੰਡਸ ਆਵਗਣ ਮੇਰਾ

सलोक राज कपटं रूप कपटं तन कपटं कुल गर्भ तह।

राज कापटं अरूप कापटं धन कापटं कुल गर्वतः।